ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੋਵੇਗਾ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਸਾਡੀ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3636 Avenue ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਤੁਸੀਂ ਸਰਵਣ ਕਰ ਰਹੇ ਸੀ ਆਨੰਦ ਸਾਹਿਬ ਦੀ 18ਵੀਂ ਪੌੜੀ ਦੇ 19ਵੀਂ ਪੌੜੀ ਦੇ ਅਰਥ ਤੇ ਆਪਾਂ ਇਸੇ ਦੇ ਨਾਲ ਰਿਲੇਟਿਡ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਕਰ ਰਹੇ ਹਾਂ ਅੰਧ ਵਿਸ਼ਵਾਸ ਕਰਮ ਕਾਂਡ ਅਤੇ ਭਰਮ ਹੁੰਦਾ ਕੀ ਹੈ ਜਾਂ ਇਹਨਾਂ 'ਚ ਅੰਤਰ ਕੀ ਹੈ ਜਾਂ ਕਿਵੇਂ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਧਰਮ ਦੇ ਅੰਦਰ ਇਹ ਪ੍ਰਵੇਸ਼ ਕਰਦੇ ਨੇ ਜਿਸ ਨੂੰ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਅਸੀਂ ਧਰਮ ਦੇ ਕੰਮ ਕਰ ਰਹੇ ਹੁੰਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਉਂਕਿ ਕਰਮ ਕਾਂਡ ਨਾਲ ਅਧਿਆਤਮਕ ਗਿਆਨ ਪੈਦਾ ਨਹੀਂ ਹੋ ਸਕਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਮਨ ਦਾ ਭਰਮ ਦੂਰ ਨਹੀਂ ਹੋ ਸਕਦਾ ਦੋਨੋਂ ਗੱਲਾਂ ਕਿ ਕਰਮ ਕਾਂਡ ਦੇ ਨਾਲ ਅਧਿਆਤਮਕ ਗਿਆਨ ਨਹੀਂ ਪੈਦਾ ਹੋ ਸਕਦਾ ਤੇ ਗੁਰੂ ਦੇ ਗਿਆਨ ਤੋਂ ਬਿਨਾਂ ਅਧਿਆਤਮਤਾ ਗੁਰੂ ਦੇ ਗਿਆਨ ਤੋਂ ਬਿਨਾਂ ਭਰਮ ਦੂਰ ਨਹੀਂ ਹੋ ਸਕਦਾ ਅਸੀਂ ਜਦੋਂ ਗੁਰੂ ਤੋਂ ਪੁੱਛਦੇ ਹਾਂ ਨਾ ਬਾਣੀ ਚ ਜ਼ਿਕਰ ਆਉਂਦਾ ਹੈ ਕਿ ਬੋ ਕਰਮ ਕਮਾਏ ਮੁਕਤ ਨਾ ਪਾਏ ਇੱਥੇ ਜਿਹੜੇ ਬਹੁਤੇ ਕਰਮ ਨੇ ਇਹ ਕਰਮ ਕਾਂਡ ਨਾਲ ਜੁੜੇ ਹੋਏ ਕਰਮਾਂ ਦੀ ਗੱਲ ਹੈ ਇਸ ਤਰ੍ਹਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਤੇ ਜਿਸ ਚੀਜ਼ ਨੂੰ ਗੁਰੂ ਸਾਹਿਬਾਨ ਮੁਕਤੀ ਕਹਿੰਦੇ ਨੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਅਨੁਸਾਰ ਜਿਸ ਚੀਜ਼ ਨੂੰ ਮੁਕਤੀ ਨੂੰ ਜਿਹੜੇ ਬਿਆਨ ਕੀਤਾ ਗਿਆ ਹੈ ਉਹ ਬੰਧਨ ਮੁਕਤ ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਸੰਸਾਰ ਦੇ ਫਜ਼ੂਲ ਬੰਧਨਾਂ ਤੋਂ ਜਿਨ੍ਹਾਂ ਦਾ ਅਧਿਆਤਮਿਕਤਾ ਦੇ ਨਾਲ ਅਕਾਲ ਪੁਰਖ ਦੀ ਸੇਵਾ ਦੇ ਨਾਲ ਮਨੁੱਖਤਾ ਦੇ ਭਲੇ ਦੇ ਨਾਲ ਕੋਈ ਵਾਸਤਾ ਨਹੀਂ ਉਹ ਜੇ ਕਰਮ ਕਾਂਡ ਜਿਹੜੇ ਆ ਉਹ ਬੰਧਨ ਨੇ ਤੇ ਇਸੇ ਕਰਕੇ ਗੁਰਸਾਹਿਬ ਕਹਿੰਦੇ ਬਹੁ ਕਰਮ ਕਮਾਏ ਮੁਕਤ ਨਾ ਪਾਏ ਦੇਸ ਤਸੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ ਇਸ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਆ ਸਾਨੂੰ ਸਮਝਾਉਂਦੇ ਆ ਇਸੇ ਸ਼ਬਦ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ ਤੀਸਰੇ ਪਾਤਸ਼ਾਹ ਜਿਹਦੇ ਵਿੱਚ ਉਹ ਕਹਿੰਦੇ ਆ ਆਤਮ ਰਾਮ ਪ੍ਰਗਾਸ ਗੁਰੂ ਤੇ ਹੋਵੇ ਹੋਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਤੇ ਇਸੇ ਸ਼ਬਦ ਦੇ ਵਿੱਚ ਜਿਹੜਾ ਕੰਸੈਪਟ ਸਾਨੂੰ ਬਿਆਨ ਕਰ ਰਿਹਾ ਜਿਹੜਾ ਆਪਾਂ ਪਹਿਲਾਂ ਵਿਚਾਰ ਕੀਤਾ ਸੀ ਕਿ ਯਾਨੀ ਕਿ ਕਰਮਾਂ ਦੇ ਨਾਲ ਜਿਹੜੇ ਆਪਾਂ ਕਹਿੰਦੇ ਹਾਂ ਬਹੁ ਕਰਮ ਕਮਾਏ ਮੁਕਤ ਨਾ ਪਾਏ ਤੇ ਗੁਰੂ ਸਾਹਿਬ ਕਹਿੰਦੇ ਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਉਣੇ ਉਸ ਹਰੀ ਨੂੰ ਜਿਹੜਾ ਕਿ ਸਾਰੇ ਬੰਧਨਾਂ ਤੋਂ ਆਜ਼ਾਦ ਹੈ ਮੁਕਤ ਹੈ ਜੇ ਉਸ ਨੂੰ ਮਨ ਦੇ ਵਿੱਚ ਵਸਾ ਲੈਂਦੇ ਆ ਤੇ ਫਿਰ ਹੌਲੀ ਹੌਲੀ ਸਹਿਜੇ ਉਸ ਸਹਿਜ ਅਵਸਥਾ ਤੱਕ ਪਹੁੰਚ ਜਾਂਦੇ ਆ ਸਹਿਜੇ ਉਸ ਸਹਿਜ ਅਵਸਥਾ ਤੱਕ ਪਹੁੰਚ ਜਾਂਦੇ ਆ ਪਾਓ ਜਿਸ ਤਰ੍ਹਾਂ ਆਪਾਂ ਕਈ ਵਾਰ ਇਹ ਜ਼ਿਕਰ ਵੀ ਕਰਦੇ ਨਾ ਕਿ ਗੁਰੂ ਸਾਹਿਬ ਜਦੋਂ ਲੋਕੀ ਬਹੁਤ ਤੇਜ਼ ਤੇਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਾਂ ਕਹਿੰਦੇ ਵੀ ਇੱਦਾਂ ਤੁਸੀਂ ਵਾਹਿਗੁਰੂ ਤੇ ਜਪਣਾ ਹੈ ਪਰ ਇੱਦਾਂ ਨਹੀਂ ਦੌੜ ਦੌੜ ਕੇ
ਕਿਸੇ, ਉਹ ਵੀ ਇੱਕ ਕਰਮ ਕਾਂਡ। ਉੱਥੇ ਵੀ ਗੁਰੂ ਸਾਹਿਬ ਕਹਿੰਦੇ ਆ, ਬਾਣੀ ਚ ਆਉਂਦਾ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸ ਤੱਤ ਨਾ ਜਾਈ। ਆਪਾਂ ਜਦੋਂ ਇਸ ਦਾ ਵਿਚਾਰ ਕਰ ਰਹੇ ਸਾਂ ਤੇ ਇਸੇ ਹੀ ਆਧਾਰ ਤੇ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ, ਆਨੰਦ ਸਾਹਿਬ ਅਸੀਂ ਰੋਜ਼ ਪਾਠ ਕਰਦੇ ਹਾਂ, ਉਹਦੇ ਵਿੱਚ ਵੀ ਗੱਲ ਸਹਿਜ ਦੀ ਆ ਰਹੀ ਸੀ। ਸਹਿਜ ਅਵਸਥਾ ਹੈ, ਪਰ ਉਹ ਅਵਸਥਾ ਜਿਹੜੀ ਅਕਾਲ ਪੁਰਖ ਨੂੰ ਸਮਝਣ ਦਾ, ਉਹ ਕਹਿੰਦੇ ਕਰਮੀ ਸਹਿਜ ਨਾ ਉਪਜੇ। ਉਹਨਾਂ ਧਾਰਮਿਕ ਕਰਮ ਕਾਂਡਾਂ ਦੇ ਨਾਲ ਉਹ ਸਹਿਜ ਪੈਦਾ ਨਹੀਂ ਹੋ ਸਕਦਾ, ਉਹ ਠਹਿਰਾਵ ਪੈਦਾ ਨਹੀਂ ਹੋ ਸਕਦਾ। ਵਿਣ ਸਹਿਜੇ ਸਹਿਸਾ ਨਾ ਜਾਏ। ਹੁਣ ਜਿਹੜੀ ਉਹ ਭਟਕਾਂ ਨੇ, ਉਹ ਸਹਿਸਾ, ਉਹ ਡਰ ਏ, ਉਹ ਬੰਧਨ ਨੇ, ਉਹ ਸਹਿਜ ਤੋਂ ਬਿਨਾ ਜਾਏਗਾ ਨਹੀਂ। ਪਰ ਜਿਹੜਾ ਸਹਿਜ ਏ, ਉਹ ਕਰਮਕਾਂਡ ਦੇ ਨਾਲ ਪ੍ਰਾਪਤ ਨਹੀਂ ਹੋਵੇਗਾ। ਆਪਾਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਕਰਮਕਾਂਡ, ਅੰਧ ਵਿਸ਼ਵਾਸ ਤੇ ਭਰਮ। ਜਦੋਂ ਆਪਾਂ ਕਈ ਵਾਰੀ ਇਹ ਚੀਜ਼ ਜ਼ਿਕਰ ਕਰਦੇ ਹਾਂ, ਆਪਣੇ ਧਰਮ ਦੇ ਵਿੱਚ ਵੀ ਕਰਦੇ ਹਾਂ, ਤੇ ਇਸ ਨੂੰ ਹੋਰ ਤਰ੍ਹਾਂ ਲਿਆ ਜਾਂਦਾ ਹੈ। ਜੇ ਅਸੀਂ ਦੇਖੀਏ, ਕਿਉਂਕਿ ਅੰਧ ਵਿਸ਼ਵਾਸ ਜਿਹੜਾ ਸ਼ਬਦ ਹੈ, ਅਸੀਂ ਆਪਣੇ ਵਿਸ਼ਵਾਸ ਨੂੰ ਤਾਂ ਜਾਇਜ਼ ਠਹਿਰਾ ਦਿੰਦੇ ਹਾਂ, ਉਹਦੇ ਵਾਸਤੇ ਭਾਵੇਂ ਅਸੀਂ ਗਲਤ ਵੀ ਕਰ ਰਹੇ ਹੋਈਏ, ਗੁਰੂ ਦੇ ਆਸ਼ੇ ਦੇ ਵਿਰੁੱਧ ਵੀ ਜਾ ਰਹੇ ਹੋਈਏ, ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਸਰੇ ਧਰਮਾਂ ਦੇ ਜਿਹੜੇ ਵਿਸ਼ਵਾਸ ਨੇ, ਉਹਨਾਂ ਤੇ ਬੜੀ ਸੌਖੀਆਂ ਅਸੀਂ ਕਿੰਤੂ ਕਰ ਲੈਂਦੇ ਹਾਂ। ਕਿਉਂ ਕਰ ਲੈਂਦੇ ਹਾਂ? ਕਿਉਂਕਿ ਉਹ ਸਾਡੀ ਉਸ ਟ੍ਰੇਨਿੰਗ ਦਾ ਹਿੱਸਾ ਨੇ, ਅਸੀਂ ਬਾਹਰੋਂ ਦੇਖਦੇ ਹਾਂ, ਪਰ ਜੋ ਅਸੀਂ ਆਪ ਕਰ ਰਹੇ ਹੁੰਦੇ ਹਾਂ, ਉਹ ਦੇਖਾ ਦੇਖੀ ਕਿਤੇ ਅਸੀਂ ਉਸ ਤੇ ਟਿਊਨ ਅਟਿਊਨਡ ਹੋ ਚੁੱਕੇ ਹੁੰਦੇ ਹਾਂ, ਉਹਦੇ ਵਿੱਚ ਅਸੀਂ ਖਰਚਿਤ ਹੋ ਚੁੱਕੇ ਹੁੰਦੇ ਹਾਂ, ਉਹਦੇ ਚ ਰਲ ਮਿਲ ਰਿਹਾ, ਉਹ ਸਾਨੂੰ ਸਹਿਜ ਲੱਗ ਰਿਹਾ ਹੁੰਦਾ। ਹੁਣ ਆਪਾਂ ਜੇ ਗੌਰ ਨਾਲ ਧਿਆਨ ਮਾਰੀਏ ਤਾਂ ਸਿੱਖੀ ਦੇ ਵਿੱਚ ਅੱਜ ਅਜੋਕੇ ਸਮੇਂ ਅਸੀਂ ਕਿੰਨੇ ਕਰਮਕਾਂਡ ਕਰ ਰਹੇ ਹਾਂ, ਭਾਵੇਂ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਿਹਾ, ਭਾਵੇਂ ਸਾਡੇ ਘਰਾਂ 'ਚ ਹੋ ਰਿਹਾ, ਭਾਵੇਂ ਨਿੱਜੀ ਜੀਵਨ 'ਚ ਹੋ ਰਿਹਾ। ਜਦੋਂ ਅਸੀਂ ਪਾਠ ਹੀ ਪੜ੍ਹ ਰਹੇ ਤੇ ਉੱਥੇ ਵੀ ਮੈਂ ਇਸਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਅਸੀਂ ਕਰਮਕਾਂਡ ਵੀ, ਉਸ ਵਿੱਚ ਵੀ ਕਰਮਕਾਂਡ ਅਸੀਂ ਉਲਝੇ ਹੋਏ ਹਾਂ। ਬਾਣੀ ਸਾਨੂੰ ਗਿਣਤੀਆਂ ਮਿੰਤੀਆਂ ਦੇ ਵਿੱਚ ਨਹੀਂ ਰੱਖਦੀ। ਅਸੀਂ ਨਿਤਨੇਮ ਕੀਤਾ, ਜੇ ਅਸੀਂ ਧਿਆਨ ਲਾ ਕੇ ਨਹੀਂ ਕੀਤਾ, ਫਾਰਮੈਲਿਟੀ ਕੀਤੀ ਆ, ਇਹ ਵੀ ਕਰਮਕਾਂਡ। ਅਸੀਂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਦੇ ਹਾਂ, ਨਿਰੰਤਰ ਪਾਠ ਚੱਲ ਰਿਹਾ, ਸਿਧਾਂਤਕ ਤੌਰ ਤੇ ਅਸੀਂ ਉਹ ਵੀ ਕਰਮਕਾਂਡ ਹੀ ਕਰ ਰਹੇ ਹੁੰਦੇ ਹਾਂ, ਨਾ ਅਸੀਂ ਸੁਣਦੇ ਹਾਂ। ਅਸੀਂ ਇੱਕ ਫਾਰਮੈਲਿਟੀ ਰਸਮ ਪੂਰੀ ਕਰਨ ਵਾਸਤੇ ਪੰਜ ਸਿੰਘਾਂ ਨੂੰ ਲਿਆਂਦਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਬਾਬਾ ਜੀ ਦਾ ਸਰੂਪ ਘਰ 'ਚ ਲਿਆਂਦਾ, ਅਸੀਂ ਸੁਣਿਆ ਨਹੀਂ, ਅਮਲ ਨਹੀਂ ਕੀਤਾ। ਅਸੀਂ ਉਸੇ ਹੀ ਉਸ ਹਿਸਾਬ ਨੂੰ ਉਸੇ ਹੀ ਇਸੇ ਕਰਕੇ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਇਹ ਜਿੰਨੇ ਵੀ ਕੰਮ ਅਸੀਂ ਧਰਮ ਦੇ ਨਾਂ ਤੇ ਕਰ ਰਹੇ ਹਾਂ, ਅਸੀਂ ਅਖੰਡ ਪਾਠ ਸਾਹਿਬ ਲਿਆਂਦਾ ਘਰ ਕੀਤਾ, ਭਾਵੇਂ ਆਪ ਵੀ ਕੀਤਾ ਉਹਦੇ 'ਚ, ਪਰ ਜੇ ਸਮਝਿਆ ਨਹੀਂ, ਸਿਰਫ ਇੱਕ ਫਾਰਮੈਲਿਟੀ ਕੀਤੀ, ਇਹਦੀ ਕਰਮਕਾਂਡ। ਗੁਰੂ ਨੇ ਸਾਨੂੰ ਬਾਣੀ ਉਪਦੇਸ਼ ਵਾਸਤੇ, ਕਿਸੇ ਮੰਤਰ ਵਾਸਤੇ ਨਹੀਂ, ਅਸੀਂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਹਾਂ, ਸੰਗਤ ਆਉਂਦੀ ਹੈ ਪਾਠ ਕਰਦੀ ਹੈ, ਸਾਰੇ ਮਿਲ ਕੇ ਕਰਦੇ ਹਾਂ, ਕਿਸੇ ਹੱਦ ਤੱਕ ਉਹ ਇੱਕ ਜੁੜਨ ਦੀ ਅਵਸਥਾ ਹੈ, ਕਿਉਂਕਿ ਸਾਰੇ ਹੀ ਉਹਦੇ 'ਚ ਹਿੱਸਾ ਲੈ ਰਹੇ ਹਾਂ ਤੇ ਸਮੂਹਕ ਤੌਰ ਤੇ ਅਰਦਾਸ ਕਰ ਰਹੇ ਹਾਂ, ਕੁਛ ਨਾ ਕੁਛ ਪੱਲੇ ਪੈਂਦਾ ਹੈ। ਪਰ ਜੇ ਅਸੀਂ ਉਸ ਨੂੰ ਵੀ ਫਾਰਮੈਲਿਟੀ ਵਾਸਤੇ ਤੇਜ਼ ਤੇਜ਼ ਕਰ ਲਈਏ, ਕੁਛ ਸਮਝਣ ਦੀ ਕੋਸ਼ਿਸ਼ ਨਾ ਕਰੀਏ,
ਹੋਣਾ ਤੇ ਇਹ ਚਾਹੀਦਾ ਸੀ ਕਿ ਜੇ ਅਸੀਂ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਹਾਂ ਬਾਰੀ ਬਾਰੀ, ਕਦੇ ਇੱਕ ਘਰ ਚ ਕਰਦੇ ਹਾਂ, ਕਦੇ ਦੂਜੀ ਘਰ ਚ ਕਰਦੇ ਹਾਂ, ਇਸ ਤੇ ਵੀ ਇੱਕ ਇੱਕ ਨਿਯਮ ਬਣ ਜਾਂਦਾ ਕਿ ਇੱਕ ਪੌੜੀ ਦਾ ਜਾਂ ਇੱਕ ਅਸ਼ਟਪਦੀ ਦੀ ਵਿਚਾਰ ਨਾਲ ਹੀ ਪਾਠ ਕਰਨ ਦੇ ਨਾਲ ਹੀ ਕਰ ਲੈਂਦੇ। ਅੱਜ ਇੱਕ ਦੀ ਦੂਸਰੀ ਥਾਂ ਤੇ, ਦੂਸਰੇ ਦੀ ਤੀਸਰੀ ਥਾਂ ਤੇ, ਉਹ ਵੀ ਕਿਸੇ, ਪਰ ਅਸੀਂ ਸਿਰਫ ਉਸਨੂੰ ਇੱਕ ਫਾਰਮੈਲਿਟੀ, ਇੱਕ ਇੱਕ ਜੁੜਨ ਦਾ, ਇੱਕ ਕਿੱਟੀ ਪਾਰਟੀ ਦਾ ਰੂਪ ਵੀ ਦੇ ਦਿੱਤਾ। ਬੀਬੀਆਂ ਜਾਂ ਬੰਦੇ ਇੱਕ ਘਰ ਚ ਜੁੜਦੇ, ਇੱਕ ਫੰਕਸ਼ਨ ਹੋ ਜਾਂਦਾ ਹੈ ਇੱਕ। ਇਸੇ ਤਰ੍ਹਾਂ 51-51 ਪਾਠ, 100-100 ਜਿਸਨੂੰ ਕੋਤਰੇ ਪਾਠ ਕਰਦੇ ਹਾਂ, ਜਿਸ ਦੇ ਨਾਂ ਤੇ ਜਿਹੜੀਆਂ 327 ਬੀੜਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੀ ਮਤਲਬ ਗੁੰਮਸ਼ੁਦਗੀ ਦੇ ਜਿਹੜਾ ਚੱਕਰ ਚੱਲਦਾ ਹੈ, ਉਹ ਵੀ ਇਸੇ ਸਿਲਸਿਲੇ ਚ ਹੋਇਆ। ਉੱਥੇ ਕੋਈ ਪਾਠ ਨਹੀਂ ਕਰ ਰਿਹਾ, ਕਿਉਂਕਿ ਜੇ 51 ਜਾਂ 100 ਬੰਦਾ ਬੋਲਣਾ ਸ਼ੁਰੂ ਕਰ ਜਾਏਗਾ, ਕਿਸੇ ਨੂੰ ਕੀ ਸਮਝ ਆਉਣੀ। ਪਰ ਜੇ ਇੱਕ ਬੰਦਾ ਪਾਠ ਕਰ ਰਿਹਾ ਹੋਵੇ, 50 ਬੰਦਾ, 100 ਬੰਦਾ ਸੁਣ ਰਿਹਾ ਹੋਵੇ, ਤਾਂ ਸਮਝ ਆਏਗੀ, ਉਹ ਵੀ ਜੇ ਬੜੇ ਧਿਆਨ ਨਾਲ, ਵਿਸ਼ਰਾਮ ਦੇ

ਜਾਂ ਅਸੀਂ ਗੁਰਬਾਣੀ ਚ ਜ਼ਿਕਰ ਆਉਂਦਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ, ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨਿਫਲ ਜਾਤ ਹੈ ਜਿਉ ਕੁੰਚ ਰਿਸ਼ਨਾ। ਉਹ ਸਭ ਵੇਸਟ ਹੈ ਤੇ ਬਹੁਤਾ ਕੁਛ ਅਸੀਂ ਜਿਹੜਾ ਕਰਦੇ ਹਾਂ। ਹੁਣ ਆਪਾਂ ਪਹਿਲੀ ਪੰਕਤੀ ਦਾ ਹੀ ਵਿਚਾਰ ਕੀਤਾ ਸੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਉਲ ਭਿਅੰਗਮ ਸਾਧੇ, ਪੰਚ ਜਣਾ ਸਿਉ ਸੰਗ ਨਾ ਛੁਟਕਿਓ ਅਧਿਕ ਔ ਬੁਧਵਾਦੇ। ਅਸੀਂ ਸਾਰੇ ਕਰਮ ਕਰ ਲਏ, ਕਿਉਂਕਿ ਸਾਨੂੰ ਨਹੀਂ ਪਤਾ ਸਾਡਾ ਵਿਸ਼ਵਾਸ ਹੈ ਕਿ ਅੰਧ ਵਿਸ਼ਵਾਸ ਹੈ। ਕਿਉਂਕਿ ਮੈਂ ਪਹਿਲਾਂ ਵੀ ਕਿਹਾ ਨਾ ਕਿ ਅਸੀਂ ਦੂਸਰਿਆਂ ਦੇ ਫੇਥ ਨੂੰ ਅਸੀਂ ਅੰਧ ਵਿਸ਼ਵਾਸ ਕਹਿੰਦੇ ਹਾਂ, ਆਪਣੇ ਨੂੰ ਅਸੀਂ ਵਿਸ਼ਵਾਸ ਕਹਿੰਦੇ ਹਾਂ, ਕਿਉਂਕਿ ਸਾਡੀ ਜਿਹੜੀ ਪਰਵਰਿਸ਼ ਹੈ ਉਸ ਆਧਾਰ ਤੇ ਹੋਈ ਹੈ। ਸਾਨੂੰ ਹਰ ਗਲਤ ਕੰਮ ਵੀ ਜਿਹੜਾ ਹੈ, ਜਿਹੜਾ ਗੁਰੂ ਜਿਸ ਤੋਂ ਮਨਾ ਵੀ ਕਰਦਾ ਹੈ, ਅਸੀਂ ਉਸ ਨੂੰ ਆਪਣਾ ਯਾਨੀ ਕਿ ਜਾਇਜ਼ ਠਹਿਰਾ ਦਿੰਦੇ ਹਾਂ। ਕਿਉਂਕਿ ਸਾਨੂੰ ਅਸੀਂ ਕਈ ਵਾਰੀ ਕੀ ਹੁੰਦਾ ਕਿ ਬਾਣੀ ਨੂੰ ਪੜ੍ਹਦੇ ਹਾਂ, ਕਈ ਵਾਰੀ ਅਸੀਂ ਉਸਦੇ ਅਰਥ ਜਿਹੜੇ ਹੁੰਦੇ ਆ, ਅਰਥਾਂ ਦੇ ਅਨਰਥ ਸਮਝ ਰਹੇ ਹੁੰਦੇ ਹਾਂ। ਖਾਸ ਕਰਕੇ ਜਿਹੜੇ ਸਾਨੂੰ ਇਹ ਬਾਬੇ ਲੋਕ ਸਮਝਾਉਂਦੇ ਆ, ਜਿਹੜੇ ਬਾਣੀ ਪੜ੍ਹਨ ਦੇ ਨੇੜੇ ਨਹੀਂ ਜਾਣ ਦਿੰਦੇ, ਤੁਸੀਂ ਨਾ ਪੜ੍ਹੋ, ਅਸੀਂ ਤੁਹਾਡੀ ਥਾਂ ਤੇ ਪੜ੍ਹਾਂਗੇ, ਤੁਸੀਂ ਗਲਤੀ ਕਰ ਜਾਓਗੇ, ਜੇ ਬਾਣੀ ਗਲਤ ਪੜ੍ਹੀ ਤਾਂ ਤੁਹਾਨੂੰ ਪਾਪ ਲੱਗੇਗਾ। ਜੇ ਅਸੀਂ ਗਲਤ ਪੜ੍ਹਾਂਗੇ ਤਾਂ ਹੀ ਅਸੀਂ ਠੀਕ ਵੀ ਪੜ੍ਹਾਂਗੇ, ਕਿਉਂਕਿ ਗਲਤ ਪੜ੍ਹਨੇ ਜਾਂ ਠੀਕ ਪੜ੍ਹਨ ਦਾ ਅਸਰ ਤੁਹਾਡੀ ਨੀਅਤ 'ਚ। ਜੇ ਇੱਕ ਬੰਦਾ ਸ਼ੁਰੂ 'ਚ ਉਹਦਾ ਗਲਤ ਉਚਾਰਨ ਕਰ ਰਿਹਾ ਪਰ ਉਹਦੀ ਜਿਹੜੀ ਨੀਅਤ ਹੈ ਉਹ ਰਾਸ ਹੈ, ਤੇ ਉਹ ਗੁਰੂ ਸਾਹਿਬ ਵਾਂਗ ਉਹ ਅਕਾਲ ਪੁਰਖ ਨਹੀਂ ਜਾਣਦਾ ਕਿ ਉਹ ਉਹਦੀ ਨੀਅਤ ਕੀ ਆ। ਉੱਥੇ ਪਾਪ ਕਿੱਥੇ ਲੱਗਣਾ? ਪਾਪ ਤਾਂ ਉੱਥੇ ਲੱਗਣਾ ਜੇ ਸ਼ੁੱਧ ਪਿੱਛਾ ਪੜ੍ਹ ਕੇ ਵੀ ਤੁਹਾਡੀ ਨੀਅਤ ਜਿਹੜੀ ਆ ਗਲਤ, ਤੁਸੀਂ ਉਦੋਂ ਗੈਰ ਹਾਜ਼ਰ ਹੋ। ਪਾਠ ਕਰ ਰਹੇ ਹਾਂ ਅਸੀਂ, ਅਖੰਡ ਪਾਠ ਦੀ ਡਿਊਟੀ ਦੇ ਰਹੇ ਹਾਂ, ਵਿਚਾਰ ਸਾਡੇ ਜਿਹੜਾ ਹੈ ਉਹੀ ਜਿਹੜਾ ਪਰਤਨ ਪਰਤੀ ਨਿੰਦਾ ਪਰੇ ਅਪਵਾਦ, ਖਿਆਲਾਂ ਦੀ ਉਡਾਰੀ ਸਾਡੀ ਜਿਹੜੀ ਆ ਉਹ ਕਿਤੇ ਸੱਤਵੇਂ ਅਸਮਾਨ ਚ, ਉੱਥੋਂ ਗੈਰ ਹਾਜ਼ਰ ਹਾਂ, ਅਸੀਂ ਗੁਰੂ ਦਾ ਨਿਰਾਦਰ ਕਰ ਰਹੇ ਹੁੰਦੇ ਹਾਂ, ਇਹ ਵੀ ਕਰਮ ਬਣ। ਤੇ ਕਈ ਭੁਲੇਖੇ ਸਾਨੂੰ ਪੈ ਜਾਂਦੇ, ਕਈ ਭਰਮ ਸਾਨੂੰ ਪੈ ਜਾਂਦੇ ਆ। ਜਿਸ ਤਰ੍ਹਾਂ ਪਿਛਲੇ ਸਾਲ ਹੀ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ, ਇੱਕ ਬੀਬੀ ਕਹਿੰਦੀ ਹੈ ਜੀ ਮੈਂ ਜਿਸ ਵੇਲੇ ਅੰਤਰ ਧਿਆਨ ਹੁੰਦੀ ਹਾਂ, ਮੈਂ ਵਾਹਗੁਰੂ ਕਰਦੀ ਹਾਂ ਤੇ ਮੇਰੀ ਜੀ ਜਿਹੜੀ ਬਿਰਤੀ ਹੈ ਮੈਂ ਟਾਈਮ ਟਰੈਵਲ ਕਰਦੀ ਹਾਂ। ਹਾਲਾਂਕਿ ਟਾਈਮ ਟਰੈਵਲ ਨਾ ਲੋਕਾਂ ਨੇ ਸੁਣ ਲਿਆ, ਉਸ ਥਿਊਰੀ ਦਾ ਪਤਾ ਹੀ ਨਹੀਂ। ਇੱਕ ਅਜਿਹੀ ਵਿਗਿਆਨਿਕ ਥਿਊਰੀ ਜਿਹੜੀ ਅਸੀਂ ਵਿਗਿਆਨ ਦੇ ਸਟੂਡੈਂਟ ਹੋ ਕੇ ਵੀ ਚੰਗੀ ਤਰ੍ਹਾਂ ਅਸੀਂ ਇਸ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਭਾਈ, ਤੁਸੀਂ ਕਿੱਥੋਂ ਲੱਭ ਲਿਆ ਕਿ ਟਾਈਮ ਟਰੈਵਲ ਕੀ ਹੁੰਦਾ? ਤੇ ਉਹ ਟਾਈਮ ਕਦੇ ਵੀ ਬੈਕਵਰਡ ਟਰੈਵਲ ਨਹੀਂ ਹੁੰਦਾ, ਇਹ ਲਾਜ਼ ਆਫ ਫਿਜ਼ਿਕਸ ਨੇ, ਇਹ ਲਾਜ਼ ਆਫ ਕਾਸਮਾਸ ਨੇ, ਅਸੀਂ ਬਣਾ ਬੈਠਾ। ਕਿਉਂਕਿ ਜਿਹੜੀ ਥਿਊਰੀ ਅਜੇ ਪ੍ਰੈਕਟੀਕਲ ਨਹੀਂ ਹੋਈ ਉਸਨੂੰ ਅਸੀਂ ਕਹਿੰਦੇ ਹਾਂ ਅਸੀਂ ਪ੍ਰੈਕਟੀਕਲ ਕਰ ਲਿਆ। ਕੋਈ ਕਹਿੰਦਾ ਮੈਂ ਸੂਰਜ ਤੇ ਗਿਆ, ਸੂਰਜ ਤੇ ਜੀ ਉੱਥੇ ਵੀ ਲੋਕ ਰਹਿੰਦੇ ਆ, ਸੂਰਜ ਦੀ ਸਤਾ ਤੇ ਹੀ 5000 ਤੋਂ 6000 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੈ, ਜਿੱਥੇ ਤਾਂ ਧਾਤ ਵੀ ਜਿਹੜੀ ਉਹ ਮੈਲਟ ਹੋ ਗਈ ਹੁੰਦੀ ਹੈ, ਜਿੱਥੇ ਗੈਸਾਂ ਵੀ ਜਿਹੜੀਆਂ ਹੁੰਦੀਆਂ ਨੇ ਉਹ ਮੈਲਟ ਹੋ ਕੇ ਲਿਕੁਇਡ ਹੋ ਗਈਆਂ ਹੁੰਦੀਆਂ ਨੇ, ਤੇ ਜਿੱਥੇ ਜਿਸ ਦੇ ਅੰਦਰ ਕੋਰ ਤੇ ਅੰਦਰ ਕੋਰ ਦੇ ਵਿੱਚ ਕਰੋੜਾਂ ਡਿਗਰੀ ਅਰਬਾਂ ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੁੰਦਾ, ਸੋਚਿਆ ਵੀ ਨਹੀਂ ਜਾ ਸਕਦਾ। ਉਸਦੇ ਨੇੜੇ ਤੇੜੇ ਕੋਈ ਖਲਾਈ ਜਿਹੜਾ ਯੰਤਰ ਹੈ ਜਿਸਨੂੰ ਆਪਾਂ ਕਹਿੰਦੇ ਹਾਂ ਅੰਤਰਯਾਨ, ਉਹ ਵੀ ਨਹੀਂ ਜਾ ਸਕਦਾ, ਉਸ ਤੋਂ ਕਰੋੜਾਂ ਕਿਲੋਮੀਟਰ ਦੂਰ ਵੀ ਨਹੀਂ ਜਾ ਸਕਦਾ। ਧਰਤੀ ਤੱਕ ਹੀ 15 ਕਰੋੜ ਕਿਲੋਮੀਟਰ, 150 ਮਿਲੀਅਨ ਕਿਲੋਮੀਟਰ ਧਰਤੀ ਉੱਥੋਂ ਦੂਰ ਹੈ, ਤੇ ਜਿਸ ਵੇਲੇ ਧਰਤੀ ਦਾ ਜਿਹੜਾ ਸਿਰਾ ਉਸਦੇ ਸਾਹਮਣੇ ਹੁੰਦਾ ਹੈ, ਸਾਊਥ ਪੋਲ ਜਾਂ ਨਾਰਥ ਪੋਲ, ਤੇ ਉਸ ਵਕਤ ਜਿਸ ਸਿਰੇ ਤੇ ਇਤਨੀ ਗਰਮੀ ਪੈ ਰਹੀ ਹੁੰਦੀ ਹੈ ਕਿ ਕਈ ਵਾਰੀ ਟੈਂਪਰੇਚਰ ਜੇ ਬਦਲ ਨਾ ਹੋਣ, ਬਾਕੀ ਚੀਜ਼ਾਂ ਨਾ ਹੋਣ, ਤਾਂ ਪੰਜਾਬ ਉੱਥੇ ਬੰਦਾ ਇੱਥੇ ਸਰਵਾਈਵ ਨਹੀਂ ਕਰ ਸਕਦਾ।

0: ਸੋ ਇਹੋ ਜਿਹੇ ਭਰਮ ਜਿਹੜੇ ਆ ਇਹ ਵੀ ਇੱਕ ਭਰਮ ਹੁੰਦੇ, ਕਿਉਂਕਿ ਇਹ ਸਾਰਾ ਕੁਝ ਮਨ ਦੀ ਸਥਿਤੀ ਨਾਲ ਕਈ ਵਾਰੀ ਦਿਮਾਗ ਜਿਹੜਾ ਹੈ ਹਲੂਸੀਨੇਟਿਡ ਹੋ ਜਾਂਦਾ। ਕੋਈ ਵਿਅਕਤੀ ਕੋਈ ਪਰਛਾਵਾਂ ਦੇਖ ਕੇ ਜਦੋਂ ਕਹਿੰਦਾ ਭੂਤ, ਇਹ ਵੀ ਇੱਕ ਭਰਮ। ਆਮ ਜ਼ਿੰਦਗੀ ਦੇ ਵਿੱਚ ਹਨੇਰੇ ਦੇ ਵਿੱਚ ਰੱਸੀ ਨੂੰ ਦੇਖ ਕੇ ਸੱਪ ਸਮਝਣਾ ਵੀ ਇੱਕ ਭਰਮ ਹੈ। ਸੋ ਇਸ ਕਰਕੇ ਭਰਮ, ਅੰਧ ਵਿਸ਼ਵਾਸ ਤੇ ਕਰਮਕਾਂਡ, ਇਹਨਾਂ ਦੇ ਨਾਲ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਸਕਦੀ। ਆਓ ਆਪਾਂ ਇਸੇ ਪੌੜੀ ਦਾ ਵਿਚਾਰ ਕਰਦੇ ਹਾਂ। ਕਰਮੀ ਸਹਿਜ ਨ ਉਪਜੇ, ਰਿਣ ਸਹਿਜੇ ਸਹਿਸਾ ਨ ਜਾਏ। ਧਾਰਮਿਕ ਕਰਮਕਾਂਡ ਦੇ ਨਾਲ ਸਹਿਜ, ਚੌਥਾ ਪਦ ਜਿਸ ਨੂੰ ਕਿਹਾ ਗਿਆ, ਰਮੋ ਤਮੋ ਸਤੋ ਰਮੋ, ਸਤੋ ਰਮੋ ਤੇ ਤਮੋ ਗੁਣ ਤੋਂ ਉੱਪਰ ਦੀ ਅਵਸਥਾ ਹੈ, ਜਿੱਥੇ ਹੌਲੀ ਹੌਲੀ ਅਧਿਆਤਮਕ ਅਵਸਥਾ ਵਿਚਰਦੀ ਹੈ, ਜਿਸ ਦੇ ਵਿੱਚ ਪੰਜ ਗੁਣ ਆ ਜਾਂਦੇ ਆ, ਸੱਤ, ਸੰਤੋਖ, ਦਇਆ, ਧਰਮ, ਧੀਰਜ। ਮਨੁੱਖ ਦੀ ਅਵਸਥਾ ਜਪਜੀ ਸਾਹਿਬ ਦੇ ਵਿੱਚ ਇਹ ਸਾਰਾ ਜਿਹੜਾ ਸੁਮੇਲ ਹੈ, ਜਿਸ ਨੂੰ ਇਸ ਦੀ ਸਾਰੀ ਵਿਆਖਿਆ ਹੈ, ਆਦਿ ਸੱਚ ਤੋਂ ਲੈ ਕੇ ਗਏ ਮਸ਼ਕਤ ਕਾਲ ਤੱਕ, ਉਸ ਅਵਸਥਾ ਨੂੰ ਪ੍ਰੈਕਟੀਕਲੀ ਜਦੋਂ ਕੋਈ ਜੀ ਲੈਂਦਾ ਹੈ, ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤਵੇਦ ਹਥਿਆਰ ਵਾਲੀ ਅਵਸਥਾ ਆ ਜਾਂਦੀ ਹੈ, ਜਿਸ ਨੂੰ ਇਹ ਕਿਹਾ ਜਾਂਦਾ ਸੱਚਖੰਡ ਵਸੇ ਨਿਰੰਕਾਰ। ਅਤਿਮਿਆਤਕ ਅਧਿਆਤਮਕ ਅਵਸਥਾ ਦੇ ਵਿੱਚ ਜਿਹੜਾ ਬੰਦਾ ਉਸ ਅਵਸਥਾ ਤੇ ਪਹੁੰਚ ਜਾਂਦਾ, ਉਸਨੂੰ ਆਪਣੇ ਅੰਦਰ ਰੱਬੀ ਗੁਣਾਂ ਦਾ ਦੀ ਹੋਂਦ ਦੇ ਨਾਲ ਇਹ ਮਹਿਸੂਸ ਹੁੰਦਾ ਕਿ ਉਹ ਨਿਰੰਕਾਰ ਦੇ ਵਿੱਚ, ਇਹ ਨਿਰੰਕਾਰ ਉਹਦੇ ਅੰਦਰ, ਉਹ ਸਹਿਜ ਅਵਸਥਾ ਹੈ। ਪਰ ਇਹ ਕਰਮਕਾਂਡ ਦੇ ਨਾਲ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਜਦੋਂ ਕੋਈ ਸਹਿਜ ਦੇ ਵਿੱਚ ਟਿਕਾਵ ਦੇ ਵਿੱਚ, ਬਾਣੀ ਚ ਵੀ ਆਉਂਦਾ ਨਾ, ਢੁਕਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾ, ਜੇ ਇੱਕ ਪਲ ਵੀ ਉਸਨੂੰ ਦੀਦਾਰ ਹੋ ਜਾਂਦੇ, ਕਿਉਂਕਿ ਉਸਨੂੰ ਸਾਰਾ ਕੁਝ ਸਮਝ ਆ ਜਾਂਦਾ। ਸੋ ਕਰਮੀ ਸਹਿਜ ਨਾ ਉਪਜੇ, ਰਿਣ ਸਹਿਜੇ ਸਹਿਸਾ ਨਾ ਜਾਏ। ਸਹਿਜ ਤੋਂ ਬਿਨਾਂ ਉਹ ਪੈ ਨਹੀਂ ਜਾਂਦਾ, ਉਹ ਬੰਧਨਾਂ ਚੋਂ ਆਜ਼ਾਦ ਨਹੀਂ ਹੁੰਦਾ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਕਿਸੇ ਹੋਰ ਸੰਜਮ ਦੇ ਨਾਲ, ਕਿਸੇ ਹੋਰ ਤਰੀਕੇ ਦੇ ਨਾਲ ਇਹ ਜਿਹੜਾ ਸਹਿਮ ਹੈ, ਜਿਹੜਾ ਇਹ ਡਰ ਹੈ, ਜਿਹੜੇ ਬੰਧਨ ਨੇ, ਡਰ ਦੇ ਕਰਕੇ ਹੀ ਬੰਧਨ ਨੇ, ਜ਼ੰਜੀਰਾਂ ਨੇ ਜਿਹੜੀਆਂ ਕਰਮਕਾਂਡ ਦੀਆਂ, ਕਹਿ ਲਓ ਸਮਾਜਿਕ ਆਪ ਸਹੇੜੇ ਬੰਧਨ ਨੇ, ਜਿਹਨਾਂ ਦੇ ਵਿੱਚ ਮਨੁੱਖ ਜਿਸ ਤਰ੍ਹਾਂ ਬਾਣੀ 'ਚ ਵੀ ਜ਼ਿਕਰ ਆਉਂਦਾ ਮਨ ਮਸਵਾਣੀ ਉਸ ਪੰਕਤੀ ਮੈਨੂੰ ਯਾਦ ਨਹੀਂ ਆ ਰਿਹਾ ਕਿ ਜਿਸ ਮਨ ਸਿਆਹੀ ਹੈ, ਸਾਡੇ ਕਰਮ ਜਿਹੜੇ ਆ ਉਹ ਉਸਨੂੰ ਲਿਖਦੇ ਨੇ, ਤੇ ਇਸ ਤਰ੍ਹਾਂ ਹੀ ਸਾਡਾ ਅਸੀਂ ਇੱਕ ਸਟ੍ਰੀਮ ਆਫ ਕਾਨਸ਼ੀਅਸਨੈਸ ਤੇ ਇੱਕ ਬੰਧਨ ਦੇ ਵਿੱਚ ਜਕੜੇ ਜਾਂਦੇ ਆ, ਫਿਰ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਨਿਕਲ ਨਹੀਂ ਸਕਦੇ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਸੇ ਸ਼ਬਦ ਨੂੰ ਜਦੋਂ ਅਸੀਂ ਪੜ੍ਹੀਏ ਤੇ ਗੁਰੂ ਸਾਹਿਬ ਸਮਝਾ ਦਿੰਦੇ ਆ ਕਿ ਕਿਵੇਂ ਅਸੀਂ ਆਪਣੇ ਆਪ ਹੀ ਇਹਨਾਂ ਬੰਧਨਾਂ ਦੇ ਵਿੱਚ ਕਰਮ ਦੇ ਆਧਾਰ ਤੇ, ਇਹ ਕੋਈ ਅਗਲੇ ਪੂਰਵਲੇ ਜਨਮ ਦਾ ਜ਼ਿਕਰ ਹੈ ਨਹੀਂ ਕਿ ਪਿੱਛੇ ਜਦੋਂ ਆਪਾਂ ਦੂਜਾ ਜਨਮ ਕੋਈ ਲਿਆ ਸੀ, ਬਾਣੀ ਉਸਨੂੰ ਮੰਨਦੀ ਨਹੀਂ ਆਵਾਗਮਨ। ਸੋ ਉਸ ਯਾਨੀ ਕਿ ਅਸੀਂ ਇਸੇ ਹੀ ਜੀਵਨ ਦੇ ਵਿੱਚ ਕਈ ਜਨਮ ਭੋਗਦੇ ਮੁਸਲਸਲ, ਜਿਸਾਂ ਪਰਤਨ ਪਰਤਨ ਪਰਤੀ ਨਿੰਦਾ ਪਾਰੇ ਫਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੁੱਟੇ, ਇਸ ਸਿਲਸਿਲੇ ਦੇ ਵਿੱਚ ਫਸ ਜਾਂਦੇ ਹਾਂ। ਇਹੀ ਇੱਕ ਤੇ ਨਾਲ ਉਸਦੇ ਜਿਹੜੇ ਕਰਮਕਾਂਡ ਅਸੀਂ ਲਪੇਟ ਲੈਂਦੇ ਹਾਂ, ਰਸਮਾਂ ਫੋਕਟ ਰਜਾਲੋ ਐਸੀ ਜਿਤਨੇ ਪਿਆਰਾ ਵਿਸਰੇ, ਨਾਨਕ ਸਾਹਿਬ ਭਲੀ ਪ੍ਰੀਜੇ ਸਾਹਿਬ ਸੇਤੀ ਪਤਰੇ। ਸੋ ਇਸ ਤਰ੍ਹਾਂ ਉਹ ਸੰਜਮ ਕਿਤੇ ਸੰਜਮ ਕਈ ਤਰੀਕਿਆਂ ਕਰਨ ਦੇ ਨਾਲ, ਕਈ ਵਿਧੀਆਂ ਕਰਨ ਦੇ ਨਾਲ ਸੰਜਮ ਰਹੇ, ਕਰਮ ਕਮਾਏ ਕੀਤੇ, ਪਰ ਇਸ ਤਰ੍ਹਾਂ ਸਹਿਸਾ ਜਿਹੜਾ ਹੈ ਉਹ ਨਹੀਂ ਜਾਂਦਾ। ਦੇਖੋ ਪੀਸ ਆਫ ਮਾਇੰਡ ਦੀ ਜਿਸ ਆਪਾਂ ਗੱਲ ਕਰ ਰਹੇ ਹਾਂ, ਬੇਸਿਕਲੀ ਜਿਸਾਂ ਪਹਿਲੀ ਪੌੜੀ ਜੀ ਕਹਿੰਦੇ ਨਾ, ਸੋਚਾ ਸੋਚ ਨਾ ਹੋਵੇ, ਪਵਿੱਤਰ ਹੋਣ ਕਰਨ ਨਾਲ, ਇਸ਼ਨਾਨ ਦੇ ਨਾਲ, ਤੀਰਥਾਂ ਦੇ ਇਸ਼ਨਾਨਾਂ ਨਾਲ ਬੰਦਾ ਸੁੱਚਾ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ, ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਿਣਾ ਵਿਚਾਰ, ਜੇ ਕੋਈ ਇਹ ਕਵੇ ਕਿ ਬਈ ਮੈਂ ਸਮਾਧੀ ਲਾ ਕੇ ਬੈਠ ਜਾ, ਅੰਦਰ ਸ਼ਾਂਤ ਹੋ ਜਾਏ, ਨਹੀਂ ਹੋਏਗਾ। ਉਹ ਉਹੀ ਸਿਲਸਿਲਾ ਸਟ੍ਰੀਮ ਆਫ ਕਾਨਸ਼ੀਅਸਨੈਸ ਦਾ ਚੱਲਦਾ ਰਹੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ, ਜੇ ਸਾਰੀਆਂ ਹੀ ਜਿਸ ਦੀ ਨਿਗਾਹ ਭੁੱਖੀ, ਜਿਹੜਾ ਜਿਹੜਾ ਵਿਕਾਰਾਂ ਦੀ ਭੁੱਖ ਚ ਮਰਿਆ ਹੋਇਆ ਹੈ, ਉਹ ਕਿਤਨੇ ਵੀ ਸੈਟਸ ਮਤਲਬ ਤਰੀਕੇ ਕਰ ਲਵੇ, ਕਿਤਨਾ ਵੀ ਉਸਨੂੰ ਸਾਰੀ ਦੁਨੀਆਂ ਦੀ ਦੌਲਤ ਦੇ ਦਿੱਤੀ ਜਾਏ, ਉਹਦੀ ਭੁੱਖ ਨਹੀਂ ਮਰਦੀ। ਪੁਜ਼ਰ ਨੱਖੀ ਜਿਹੜੀ ਨੰਗੀ ਜਿਹੜੀ ਉਹਦੀ ਜਿਹੜੀ ਉਹਦੀ ਭੁੱਖ ਹੈ, ਵਾਸ਼ਨਾ ਹੈ, ਉਹ ਨਹੀਂ ਖਤਮ ਹੁੰਦੀ। ਤੇ ਉਸ ਤੋਂ ਬਾਅਦ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਕਈ ਤਰੀਕੇ ਕਰਨ ਨਾਲ, ਕਈ ਬੜੇ ਬੜੇ ਵਿਦਵਾਨਕ ਫਿਲਾਸਫੀਆਂ ਸਾਹਮਣੇ ਰੱਖਣ ਦੇ ਨਾਲ ਵੀ ਕੋਈ ਆਧਾਰ ਨਹੀਂ ਹੁੰਦਾ। ਕਿਵ ਸਚਿਆਰਾ ਹੋਈਏ ਕਿ ਉਹ ਕੂੜੇ ਤੁੱਟੇ ਪਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਇਹ ਉਪਦੇਸ਼ ਇਸੇ ਕਰਕੇ ਦੇ। ਸੋ ਇਸੇ ਕਰਕੇ ਨਾ ਜਾਏ ਸਹਿਸਾ ਕਿਤੇ ਸੰਜਮ, ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਤੋਤਾ ਜਾਏ। ਹੁਣ ਇੱਥੇ ਸਵਾਲ ਹੈ, ਕਿਉਂਕਿ ਇਹ ਜਿਹੜਾ ਸਹਿਮ ਹੈ, ਇਹ ਜਿਹੜੇ ਬੰਧਨ ਨੇ, ਇਹ ਜਿਹੜਾ ਮਾਇਆ ਦਾ ਪਸਾਰਾ ਹੈ, ਇਸ ਤੇ ਕਰਕੇ ਹਿਰਦਾ ਜਿਹੜਾ ਹੈ ਉਹ ਅਗਰ ਮਲੀਨ ਹੈ, ਉਹ ਕਿਹੜੇ ਤਰੀਕੇ ਨਾਲ ਇਸ ਨੂੰ ਸਾਫ਼ ਕੀਤਾ ਜਾ ਸਕਦਾ? ਜਿਵੇਂ ਸਵਾਲ ਕਰਦੇ ਨੇ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈ, ਉਹ ਤੋਂ ਭਰੀਏ ਮਤ ਪਾਪਾਂ ਕੇ ਸਨ, ਉਹ ਧੋਤਾ ਨਾਵੇਂ ਕੇ, ਉਸਨੂੰ ਨਾਮ ਦੇ ਰੰਗ ਚ ਰੰਗਿਆ ਹੀ ਧੋਤਾ ਜਾ ਸਕਦਾ। ਮਨ ਧੋਵੋ ਸ਼ਬਦ ਲਾਹੋ, ਹਰ ਸਿਉ ਰਹੋ ਚਿਤ ਲਾਏ। ਮਨ ਨੂੰ ਸ਼ਬਦ ਦੇ ਨਾਲ ਜਦੋਂ ਹਰੀ ਦੇ ਨਾਲ ਜੁੜ ਜਾਵਾਂਗੇ ਨਾ, ਜਿਸ ਤਰ੍ਹਾਂ ਗੁਰਸਾਹਿਬ ਕਹਿ ਰਹੇ ਨੇ ਸਾਨੂੰ, ਜਪਜੀ ਸਾਹਿਬ ਦੇ ਵਿੱਚ ਹੀ ਕਹਿ ਰਹੇ ਨੇ, ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਲਾਂ ਆ ਗਿਆ। ਹੁਣ ਇੱਥੇ ਉਸੇ ਤਰ੍ਹਾਂ ਹੀ ਹਰੀ ਦੇ ਨਾਲ ਜੁੜ ਕੇ, ਉਸਦੇ ਉਪਦੇਸ਼ ਨੂੰ ਧਾਰਨ ਕਰਕੇ, ਜੀਵਨ ਨੂੰ ਸ਼ਬਦ ਲਾਗੋ, ਉਸ ਵਿਚਾਰ ਨਾਲ, ਉਸ ਸ਼ਬਦ ਦੇ ਨਾਲ ਜਿਸ ਦੇ ਬਾਰੇ ਕਹਿੰਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ, ਜੇ ਉਹ ਨਾਲ ਹੀ ਰਹੇਗਾ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਗਾ, ਪਾਏ ਨਾ ਸਾਕੇ ਜਾਂਦੇ, ਤਾਂ ਇਹ ਸਹਿਜਾ ਸਹਿਸਾ ਜਿਹੜਾ ਉਹ ਚਲਾ ਜਾਂਦਾ। ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਹੁੰਦਾ। ਫਿਰ ਵੀ ਇਹ ਕਰਮ ਕਰਨ ਦੇ ਬਾਅਦ ਵੀ ਆਪਣੇ ਆਪ ਤੇ ਉਹ ਵੀ ਹੋਵੇਂ ਹੋਏਗੀ ਨਾ, ਮੈਂ ਇਹ ਕੀਤਾ ਤੇ ਮੇਰਾ ਸਹਿਮ ਚਲਾ ਗਿਆ, ਉਹ ਵੀ ਫਿਰ ਗੁਰੂ ਦੀ ਕਿਰਪਾ ਨਾਲ, ਕਾਲ ਪੁਰਖ ਦੀ ਮਿਹਰ ਨਾਲ ਹੀ ਇਹ ਜਿਹੜਾ, ਕਿਉਂਕਿ ਫਲ ਤੇ ਉਹਨੇ ਦੇਣਾ, ਇਹ ਸਹਿਮ ਜਿਹੜਾ ਹੈ ਇਹੀ ਇੱਕ ਮੁਕਤੀ ਦਾ ਸਾਧਨ ਹੈ। ਸੰਸਾਰ ਵਿੱਚ ਜੀਵ ਤਿਆ ਮਰ ਰਹੀ ਹੈ, ਇਹੀ ਉਹ ਸਾਧਨ ਹੈ ਜਿਸ ਨੂੰ ਗੁਰੂ ਸਾਹਿਬ ਕਹਿੰਦੇ ਆ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚੇ ਹੋਵੇ, ਉਸ ਅਵਸਥਾ ਤੱਕ ਪਹੁੰਚਣ ਦੀ ਇਹੀ ਇੱਕ ਗਾਰੰਟੀ ਹੈ, ਇਹੀ ਇੱਕ ਤਰੀਕਾ ਹੈ ਜੋ ਗੁਰਮਤ ਨੇ ਦੱਸਿਆ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਸੀ ਵਹਿਮ, ਕਰਮਕਾਂਡ ਤੇ ਜਿਹੜਾ ਆਪਾਂ ਅੰਧ ਵਿਸ਼ਵਾਸ ਦੀ ਗੱਲ, ਆਓ ਇਸ ਨੂੰ ਇੱਥੇ ਹੀ ਸਮੇਟਦੇ ਹਾਂ ਅੱਜ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120-4150-109th Avenue नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM
2: गुरमुख विचों आप गुवाए
0: लाजमी नहीं।
2: गुरमुख जान जड़ा है जिन्हें गुरु नु मुखी मान लिया, जो गुरु द्वारा अपना जीवन जींदा है वो अपने सब तो पहला आपा भाव नु गुवांदा है।
3: बिल्कुल,
2: जिन्ना चर तुहाडे विच मैं हैगी आपा भाव अहंकार हैगा उन्ना चर तुसी गुरमुख नहीं हो सकदे।
3: बिल्कुल,
2: ए तोक गुरु ग्रंथ साहिब जी दे पन्ना नंबर 125 ते अंकत है
3: जी।
2: भाव गुरमुख आपा भाव त्यागदा ते मनमुख आपा भाव जनाउंदा है
3: जी।
2: गुरमुख वैर विरोध गुवावे, गुरमुख सगली गंत मिटावे। गुरमुख ता अपने नाल जिहड़ा वैर विरोध आ गवा दिंदा है, भावें उहदे किसे नाल विचार मिलदे आ जां नहीं मिलदे
3: जी,
2: पर उह अपने अंदर नफरत नहीं रखदा
3: जी,
2: उह अपने अंदर वैर नहीं रखदा दूजे दे नाल।
3: बिल्कुल,
2: जिस तरह वेख्या जांदा है ना अपने एक दूजे नाल विचार ना मिलन ते वैर रखना ते दूर दी गल, मरन मारन तक भी जांदे आ।
3: बिल्कुल, इस विच कोई शक नहीं है।
2: ਤੇ ਗੁਰਮੁਖ ਸਗਲੀ ਗੰਤ ਮਿਟਾਵੇ
3: ਜੀ,
2: ਜਿਹੜਾ ਗੁਰੂ ਦਾ ਰਸਤੇ ਚੱਲਣ ਵਾਲਾ ਸਿੱਖ ਆ ਉਹ ਆਪਣੇ ਅੰਦਰੋਂ ਗੰਤ ਭਾਵ ਮਨ ਦੇ ਖੋਟੇ ਸੰਕਲਪ ਕੁਟਲ ਨੀਤੀਆਂ ਨੂੰ ਮਿਟਾ ਦਿੰਦਾ ਹੈ
3: ਜੀ।
2: ਉਹ ਅੰਦਰ ਮਤਲਬ ਗਿਣਤੀ ਨਹੀਂ ਰੱਖਦਾ ਵੀ ਇਹਨੇ ਮੇਰੇ ਨਾਲ ਕਿਸੇ ਵੇਲੇ ਮਾੜਾ ਕੀਤਾ ਸੀ ਤੇ ਮੈਂ ਇਹਦੇ ਨਾਲ ਕਰਨਾ ਹੀ ਕਰਨਾ ਹੈ।
3: ਬਿਲਕੁਲ,
2: ਇਹ ਗੱਲ ਉਹ ਮਨ ਦੇ ਵਿੱਚੋਂ ਕੱਢ ਦਿੰਦਾ, ਉਹ ਗੁਰਮੁਖ ਆ
3: ਜੀ।
2: ਤੇ ਜਿਹੜਾ ਮਨਮੁਖ ਆ ਉਹ ਮਾੜਾ ਮੋਟ ਵੀ ਜੇ ਕੋਈ ਗੱਲ ਹੋਈ ਹੋਵੇ ਉਸ ਨੂੰ ਪੱਥਰ ਤੇ ਲਕੀਰ ਸਮਝ ਲੈਂਦਾ।
3: ਬਿਲਕੁਲ,
2: ਉਹਦੇ ਅੰਦਰੋਂ ਉਹ ਗੱਲ ਮਿਟਦੀ ਨਹੀਂ ਹੈਗੀ
3: ਜੀ।
2: ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ
3: ਜੀ।
2: ਇਹ ਗੁਰਮੁਖ ਦੀਆਂ ਜਿਹੜੀ ਕੁਆਲਿਟੀ ਆ ਗੁਰਬਾਣੀ ਨੇ ਉਹ ਬਿਆਨ ਕੀਤੀ ਆ
3: ਜੀ।
2: ਜਿਹੜਾ ਗੁਰਮੁਖ ਆ ਉਹ ਗੁਰਮੁਖ ਜਾਣਦੇ ਉਹ ਕਦੇ ਬੁੱਢੇ ਨਹੀਂ ਹੁੰਦੇ।
3: ਬਿਲਕੁਲ,
2: मन करके शरीर करके तो सारिया ने बुढ़े होना ही है।
3: जी जी।
2: बाल जवानी अल बिरध फुन तीन अवस्था जान
3: जी।
2: ये तीन अवस्था हरेक इंसान ते आउंदियां।
3: पाओ वो मानसिक रोग ते कमजोर नहीं होंदे, मानसिक लेवल ते कमजोर।
2: हाँ, वो मानसिक तौर ते मतलब जवान होंदे आ, बुढ़े नहीं
3: जी।
2: गुरमुख बुढ़े कदे नाही जिन्हां अंतर सुरत ज्ञान
3: जी।
2: 1418 अंक ते अंक ते आ
3: जी।
2: गुरमुख ज्ञान बल करके वकार रहत हन
3: जी,
2: जो कदे हौसला नहीं हारदे अते कर्म जोगी रहिंदे हन, सदा चढ़दी कला विच रहिंदे हन
3: जी।
2: ओ कदे मन करके बुढ़े नहीं हुंदे, इस दे उल्ट जिहड़े आलसी आ, हिम्मतहीन आ, ओ मनमुख जवान होण ते भी कर्म जोगी बुढ़िया तो बदतर दिसदे हन
3: जी।
2: सो गुरु साहब दा फरमान है, देंदे थामो दिता चंगा, मनमुख ऐसा जानी है
3: जी।
2: पन्ना नंबर 138
3: जी।
2: जो व्यक्ति दाते नालों दाता नूं चंगा जानदा है, देंदे नालों दिता चंगा, मनमुख ऐसा जानिए, ओ असल विच मनमुख है
3: जी।
2: दात प्यारी विसरिया दा तारा
3: जी,
2: जिहड़ा दाता नाल प्यार करन लग पिया ते दतार नूं विसारता
3: जी।
2: गुर पूरे गुर का हुक्म ना मन्ने, ओ मनमुख ज्ञान मुठा बिखमाया
3: जी।
2: पन्ना नंबर 303 ते है, जो पूरे गुरु दा हुक्म नहीं मनदा, ओ मनमुख अज्ञानी माया दे जहर विच मुठा होया है, गलतान होया पिया है, ग्रस्तिया पिया है
3: जी।
2: सिखां दा पूरा गुरु शब्द गुरु ग्रंथ साहिब है
3: जी।
2: मनमुख अज्ञानी साध संत डेरेदार शब्द गुरु ग्रंथ साहिब नूं छड के हुक्म अपने वड़े वडेरे संतां दा मनदे, इस करके ओ गुरमुख सिख नहीं सगों मनमुख ही कहे जा सकदे हन
3: जी।
2: उन्हां नूं गुरमुख सिख नहीं आख्या जा सकदा। मनमुख मूलों भुलिया विच लब लोभ अहंकार, झगड़ा करदियां अंदन गुजरे शब्द ना करें विचार
3: जी।
2: मन नानक मन मुखा नालों टुटी पली, जिन्ना दूजे जिन्ना माया मोह प्यार
3: जी।
2: गुरु ग्रंथ साहिब जी दा पन्ना नंबर 316 ते अंकित आ
3: जी।
2: लोभ लालच ते अहंकार विच गलतान हो के मनमुख मूल नूं भुल जांदा है
3: जी।
2: मनमुख मूलों भुलिया विच लब लोभ अहंकार, करते नूं भुल के केवल किरतम नूं मनन वाले दा रात दिन झगड़ा करदिया आन दिन गुजरे
3: जी।
2: रात दिन झगड़ा करदिया उहदा लंघ जांदा है
3: जी।
2: शब्द ना करे विचार, इह शब्द दी विचार करदा ही नहीं है
3: जी।
2: इह उस नाल शब्द दी गल करो तां उह दूजा तुहानूं समझदा वी तुसीं तां सिद्धे सारे बंदे आ, मूर्ख हैगे
3: जी।
2: करते नूं भुल के केवल किरतम नूं मनन वाले दा रात दिन एवें ही निकलदा है
3: जी।
2: गुरु जी फरमान करदे आ कि जिहे मनमुखां नालों तां भाई टुट्टी चंगी आ
3: जी।
2: मनमुखां नालों टुट्टी भली जिन्हां दूजे पाए प्यार
3: जी।
2: एवें ही अज धुरकी बाणी रूपी शब्द गुरु ग्रंथ साहिब नूं छड के भेखी सिख खौती दसम ग्रंथ अतें डेरावादी साधां नूं मानता दे रिहा है ते जेहे मनमुख भेखी सिखां नालों तां दूर रहना ही चंगा है
3: जी।
2: कबीर साकत संग न कीजिए, दूरे जाइए भाग, बासन कारों परसिए तौ कुछ लागे दाग। ये जेड़ा कहिंदा भांडा है ना, जां जेड़ा तवा हैगा उहदे नाल ਉਹਦੇ ਲਾਗੋਂ ਲੰਘ ਜਾਈਏ ਤੇ ਮਾੜਾ ਮੋੜ ਕੋਈ ਨਾ ਕੋਈ ਖਹਿ ਲੱਗ ਜੇ ਤੇ ਦਾਗ ਪੈ ਹੀ ਜਾਂਦਾ
3: ਜੀ।
2: ਇਸੇ ਤਰ੍ਹਾਂ ਜਿਹੜੇ ਮਨਮੁੱਖ ਆ, ਤੁਸੀਂ ਉਹਨਾਂ ਦੇ ਕੋਲੋਂ ਵੀ ਲੰਘਦੇ ਆ ਤੇ ਤਾਂ ਵੀ ਕੋਈ ਨਾ ਕੋਈ ਅਸਰ ਉਹਨਾਂ ਦਾ ਹੋ ਜਾਂਦਾ ਹੈ
3: ਜੀ।
2: ਮਤਲਬ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੀ ਸੰਗਤ ਤੋਂ ਦੂਰ ਰਹੋ।
3: ਬਿਲਕੁਲ।
2: ਸੇ ਮਨਮੁੱਖ ਜੋ ਸ਼ਬਦ ਨਾ ਪਛਾਣੇ
3: ਜੀ,
2: ਅਸਲ ਵਿੱਚ ਮਨਮੁੱਖ ਉਹ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਪਛਾਣਦੇ ਹੀ ਨਹੀਂ
3: ਜੀ।
2: ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਭੈ ਕੀ ਸਾਰ ਨਾ ਜਾਣੇ। ਤੇ ਗੁਰੂ ਦਾ ਜਿਹੜਾ ਅਦਬ ਸਤਿਕਾਰ ਆ, ਉਹਦੀ ਸਾਰ ਨਹੀਂ ਜਾਣਦੇ
3: ਜੀ।
2: ਗੁਰੂ ਦਾ ਭੈ ਜਿਹੜਾ ਹੈ, ਗੁਰੂ ਦਾ ਅਦਬ ਆ, ਗੁਰੂ ਦਾ ਅਦਬ ਜਿਹੜਾ ਗੁਰੂ ਦਾ ਕਿਹਾ ਮੰਨਣਾ ਹੈ
3: ਜੀ।
2: ਬਾਹਰਲਾ ਓੜ ਪੋੜ ਜਿਹੜਾ ਹੈ ਉਹ ਆਪਣੀ ਥਾਂ ਤੇ ਆ, ਉਹ ਕੰਪਲੀਟ ਰੂਪ ਵਿੱਚ ਗੁਰੂ ਦਾ ਸਤਿਕਾਰ ਨਹੀਂ ਹੈ
3: ਜੀ।
2: ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1054 ਤੇ ਅੰਕਿਤ ਹੈ
3: ਜੀ।
2: ਮਨਮੁਖ ਵੇਮੁਖ ਉਹ ਨੇ ਜੋ ਗੁਰੂ ਦੇ ਸ਼ਬਦ ਨੂੰ ਸਮਝਦੇ ਹੀ ਨਹੀਂ
3: ਜੀ,
2: ਅਤੇ ਗੁਰੂ ਦੇ ਅਦਬ ਦੀ ਸਾਰ ਭਾਵ ਅਸਲੀਅਤਾਂ ਨੂੰ ਜਾਣਦੇ ਹੀ ਨਹੀਂ। ਹੁਣ ਜਰਾ ਸੋਚੋ, ਸਿੱਖਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਆ, ਅਤੇ ਜੋ ਸਿੱਖ ਹੋ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਹੀ ਨਹੀਂ ਚਾਹੁੰਦੇ
3: ਜੀ,
2: ਅਤੇ ਗੁਰੂ ਦੇ ਅਦਬ ਨੂੰ ਛੱਡ ਕੇ ਬਰਾਬਰ ਹੋਰ ਗ੍ਰੰਥਾਂ ਨੂੰ ਪ੍ਰਕਾਸ਼ਦੇ ਤੇ ਪੂਜਦੇ ਆ
3: ਜੀ,
2: ਜਾਂ ਆਪਣੇ ਸਾਰਾ ਸੰਤਾਂ ਦੀਆਂ ਫੋਟੋਆਂ ਜਾਂ ਸਾਰਿਆਂ ਨੂੰ ਬਰਾਬਰ ਗਦੇਲੇ ਲਾ ਕੇ ਬਿਠਾਉਂਦੇ ਆ
3: ਜੀ,
2: ਜੋ ਨਸ਼ੇ ਸੇਵਨ ਅਤੇ ਘਟੀਆ ਕਿਸਮ ਦੀਆਂ ਕਾਮ ਕਲੋਲਾਂ ਦੇ ਕੂੜ ਵਿਦੇਸ਼ਾਂ ਨਾਲ ਵੀ ਭਰੇ ਪਏ ਆ
3: ਜੀ,
2: ਤੇ ਉਹਨਾਂ ਨੂੰ ਤੁਸੀਂ ਗੁਰਮੁਖ ਨਹੀਂ ਕਹਿ ਸਕਦੇ, ਉਹ ਮਨਮੁੱਖਾਂ ਦੀ ਗਿਣਤੀ ਵਿੱਚ ਆਉਂਦੇ ਆ
3: ਜੀ।
2: ਮਨਮੁੱਖ ਦੂਜੇ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ। ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦੇ
3: ਜੀ।
2: ਭਾਈ ਗੁਰਦਾਸ ਜੀ ਨੇ ਵੀ ਪੰਜਵੀਂ ਵਾਰ ਦੀ 20ਵੀਂ ਪੌੜੀ ਦੇ ਵਿੱਚ ਇਹ ਗੱਲ ਕੀਤੀ ਆ
3: ਜੀ ਜੀ।
2: ਉਹ ਲਿਖਦੇ ਆ, ਮਨਮੁੱਖ ਦੂਜੇ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ, ਕਿ ਮਨਮੁੱਖ ਸੱਚ ਨੂੰ ਛੱਡ ਕੇ ਮਾਇਆ ਦੇ ਝੂਠੇ ਭਾਅ ਵਿੱਚ ਲੱਗ ਕੇ ਭੰਬਲ ਭੂਸਿਆਂ ਭਾਵ ਨਿਰਾਰਥ ਕਰਮ ਕਾਂਡਾਂ ਵਿੱਚ ਪੈ ਕੇ ਭਟਕਦੇ ਹੀ ਰਹਿੰਦੇ ਆ। ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦੇ। ਪਰ ਗੁਰਮੁਖ ਜਿਹੜੇ ਆ ਉਹ ਸੱਚੇ ਪਾਤਸ਼ਾਹ ਸਤਿਗੁਰੂ ਦੇ ਸਿੱਧੇ ਰਾਹ ਤੇ ਚੱਲਦੇ ਆ
3: ਜੀ,
2: ਭਾਵ ਗੁਰੂ ਦੇ ਮਾਰਗ ਤੇ ਚੱਲਦੇ ਆ। ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ, ਉਹ ਸੱਚੇ ਮਾਰਗ ਤੇ ਚੱਲਦੇ ਆ ਤੇ ਸੱਚਾ ਮਾਰਗ ਆ। ਹੁਣ ਗੱਲ ਅੱਜ ਕੱਲ ਬੜੇ ਦੂਜਾ ਅਖਬਾਰਾਂ ਵਿੱਚ ਆ ਰਹੀ ਆ ਕਿ ਪੰਥ ਕਿਹਨੂੰ ਨੀ ਮੰਨਦਾ, ਪੰਥ ਇਹਨੂੰ ਮੰਨਦਾ, ਜਨਾ ਖਣਾ ਹੀ ਪੰਥ ਬਣਿਆ ਫਿਰਦਾ
3: ਜੀ।
2: ਲੋਕ ਇਹ ਨੀ, ਜਿਹੜੇ ਚਾਰ ਇਕੱਠੇ ਹੋ ਜਾਂਦੇ ਆ ਆਪਣੀ ਵਿਚਾਰਧਾਰਾ ਦੇ, ਉਹਨਾਂ ਨੂੰ ਉਹ ਪੰਥ ਮੰਨ ਲੈਂਦੇ ਆ
3: ਜੀ,
2: ਜਦਕਿ ਪੰਥ ਦਾ ਅਰਥ ਹੈ ਮਾਰਗ ਰਸਤਾ
3: ਜੀ।
2: ਤੇ ਪੰਥ ਤਾਂ ਗੁਰੂ ਦਾ ਰਸਤਾ, ਤਾਂ ਸਿੱਖ ਦਾ ਰਸਤਾ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਆ
3: ਬਿਲਕੁਲ।
2: ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਸਤੇ ਤੇ ਗਿਆਨ ਤੇ ਚੱਲਦੇ ਆ ਉਹ ਗੁਰੂ ਪੰਥੀ ਹੋ ਸਕਦੇ ਆ
3: ਬਿਲਕੁਲ,
2: ਉਹ ਖੁਦ ਪੰਥ ਨਹੀਂ ਹੈਗੇ। ਪੰਥ ਤੇ ਤਾਂ ਚੱਲਣਾ ਹੈ
3: ਜੀ,
2: ਰਾਹ ਤਾਂ ਮਤਲਬ ਦੋ ਰਾਹ, ਇੱਕ ਗੁਰਮੁਖਾਂ ਦਾ ਰਾਹ ਤੇ ਇੱਕ ਮਨਮੁੱਖਾਂ ਦਾ ਹੈ
3: ਜੀ,
2: ਤੇ ਗੁਰਮੁਖ ਨੇ ਤਾਂ ਗੁਰੂ ਦੇ ਰਾਹ ਤੇ ਚੱਲਣਾ ਹੈ। ਇਵੇਂ ਹੀ ਸੱਚੇ ਸਿੱਖ ਭੇਖੀ ਸਾਰਾ ਅਖੌਤੀ ਜਹੇਦਾਰਾਂ ਅਤੇ ਚਾਲਬਾਜ਼ ਲੀਡਰਾਂ ਦੇ ਪਾਏ ਭੰਬਲ ਭੂਸਿਆਂ ਦੇ ਵਿੱਚ ਪੈ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ ਨਾਨਕ ਸ਼ਾਹੀ ਕੈਲੰਡਰ ਦਾ ਪੰਥਕ ਰਾਹ ਨਹੀਂ ਛੱਡਦੇ
3: ਜੀ।
2: ਤੇ ਇਸ ਦੇ ਉਲਟ ਮਨਮੁੱਖ ਸਿੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ, ਸਿੱਖ ਰਹਿਤ ਮਰਯਾਦਾ ਅਤੇ ਨਾਨਕ ਸ਼ਾਹੀ ਕੈਲੰਡਰ ਜੋ ਸਿੱਖ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਹਨ
3: ਜੀ,
2: ਨੂੰ ਛੱਡ ਕੇ ਖੌਤੀ ਦਸਮ ਗ੍ਰੰਥ, ਸੰਪਰਦਾਇ ਮਰਯਾਦਾ ਅਤੇ ਬਿਕਰਮਸ਼ਾਹੀ ਬ੍ਰਾਹਮਣੀ ਕੈਲੰਡਰ ਦੇ ਕੁਰਾਏ ਪੈ ਕੇ ਸ਼ਬਦ ਗੁਰੂ ਪੰਥ ਦੇ ਮਾਰਗ ਤੋਂ ਭਟਕ ਜਾਂਦੇ ਆ
3: ਜੀ।
2: ਆਪਾਂ ਉਹਨਾਂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਰੱਖਦੇ, ਨਾ ਸਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਕੋਈ ਵਿਰੋਧ ਆ, ਪਰ ਜਿਹੜੀ ਸੱਚੀ ਗੱਲ ਉਹ ਸੱਚੀ ਆ
3: ਜੀ।
2: ਹਾਂ, ਉਹਨਾਂ ਨੂੰ ਵੀ ਗੁਰੂ ਦੀ ਸਮਝ ਆ ਜਾਵੇ, ਗੁਰੂ ਦੇ ਨਾਲ ਜੁੜ ਜਾਣ, ਗੁਰਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ, ਉਸ ਇਤਿਹਾਸ ਨੂੰ ਫਾਲੋ ਕਰਨ ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵੀ ਸਹੀ ਆ, ਤੇ ਉਹ ਵੀ ਸਾਡੇ ਮਿੱਤਰ ਆ, ਭਰਾ ਨੇ, ਉਹਨਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ
3: ਜੀ।
2: ਇਹ ਤਾਂ ਇਉਂ ਹੈ ਜਿਵੇਂ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਦੇ ਮਗਰ ਭਟਕਦੀ ਫਿਰੇ
3: ਜੀ,
2: ਲੋਕ ਉਸ ਨੂੰ ਵੱਧ ਚੱਲਣ, ਵਿਵਚਾਰਨ ਅਤੇ ਦੁਹਾਗਣ ਵੀ ਕਹਿੰਦੇ ਆ
3: ਜੀ।
2: ਇਹ ਭਾਈ ਗੁਰਦਾਸ ਜੀ ਲਿਖ ਰਹੇ ਐਡੀ ਵੱਡੀ ਗੱਲ
3: ਜੀ।
2: ਉਹ ਲਿਖਦੇ ਆ, ਪੁੱਛਤ ਸੁਹਾਗਣ ਕਰਮ ਦੁਹਾਗਣ ਕੇ ਹਿਰਦੇ ਵਿਵਚਾਰ ਕਤ ਸੇਜਾ ਬੁਲਾਈਏ
3: ਜੀ।
2: ਪੁੱਛਤ ਪੁੱਛਣ ਨੂੰ ਤਾਂ ਦੱਸਦੀ ਮੈਂ ਬਹੁਤ ਵੱਡੀ ਸੁਹਾਗਣ ਆ
3: ਜੀ,
2: ਮੈਂ ਪਤੀਵਰਤਾ ਗੱਲਾਂ ਬਾਤਾਂ ਨਾਲ ਇਹ ਗੱਲਾਂ ਕਰਦੀ ਆ
3: ਜੀ।
2: ਕਰਮ ਦੁਹਾਗਣ ਕੇ, ਪਰ ਜਿਹੜੇ ਉਹਦੇ ਕਰਮ ਨੇ, ਉਹਦੀ ਨੀਤੀ ਨੀਤ ਜਿਹੜੀ ਹੈਗੀ ਆ, ਉਹ ਦੁਹਾਗਣਾਂ ਵਾਲੀ ਆ
3: ਜੀ।
2: ਹਿਰਦੇ ਵਿਵਚਾਰ ਉਹਦੇ ਹਿਰਦੇ ਦੇ ਵਿੱਚ ਪ੍ਰਾਏ ਮਰਤ ਦੇ ਪ੍ਰਤੀ ਖਿੱਚਿਆ। ਕਤ ਸੇਜਾ ਬੁਲਾਈਏ, ਤਾਂ ਉਹਦਾ ਜਿਹੜਾ ਅਸਲ ਪਤੀ ਆ ਉਹਨੂੰ ਕਿਵੇਂ ਆਪਣੀ ਨਾਲ ਰਲਾ ਲਵੇਗਾ, ਆਪਣੇ ਕੋਲ ਉਹਨੂੰ ਆਪਣਾ ਪਿਆਰ ਦੇਵੇਗਾ
3: ਜੀ।
2: ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕੋਈ ਹੋਰ ਗ੍ਰੰਥਾਂ ਪੰਥਾਂ ਦੇ ਸਾਰਿਆਂ ਦੇ ਮਗਰ ਲੱਗਾ ਫਿਰੇ ਤੇ ਗੁਰੂ ਸਾਹਿਬ ਉਹਦੇ ਨਾਲ ਪਿਆਰ ਥੋੜਾ ਕਰਨਗੇ
3: ਜੀ? ਬਿਲਕੁਲ ਨਹੀਂ।
2: ਗੁਰੂ ਨੇ ਤਾਂ ਜਿਹੜਾ ਸਾਨੂੰ ਮਾਰਗ ਦੱਸਿਆ ਹੈ, ਉਸ ਮਾਰਗ ਤੇ ਸਿੱਖ ਨੇ ਚੱਲਣਾ ਹੈ
3: ਜੀ।
2: ਗੁਰ ਕਿਹਾ ਸਾਕਾਰ ਕਮਾਵੋ, ਗੁਰੂ ਨੇ ਜੋ ਸਾਨੂੰ ਕਿਹਾ ਹੈ ਉਸ ਕਾਰ ਨੂੰ ਸਿੱਖ ਨੇ ਕਰਨਾ ਹੈ। ਇਵੇਂ ਹੀ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਨਾਂ ਮਗਰ ਲੱਗਾ ਫਿਰਦਾ ਹੈ, ਉਹ ਉਸ ਔਰਤ ਵਰਗਾ ਹੀ ਸਮਝਿਆ ਜਾਂ ਕਿਹਾ ਜਾ ਸਕਦਾ ਹੈ ਜੋ ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਦੇ ਮਗਰ ਤੁਰੀ ਫਿਰਦੀ ਹੈ
3: ਜੀ।
2: ਭਾਵ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀ, ਇਸੇ ਤਰ੍ਹਾਂ ਉਹ ਔਰਤ ਨੂੰ ਛੱਡ ਕੇ ਹੋਰਨਾਂ ਦੇ ਮਗਰ ਤੁਰਿਆ ਫਿਰਦਾ, ਦੋਨੋਂ ਸੇਮ ਹੀ ਆ
3: ਜੀ।
2: ਇਕੱਲੀ ਔਰਤ ਵਾਸਤੇ ਗੱਲ ਨਹੀਂ ਹੈ,
3: ਨਹੀਂ ਇਹ ਤੇ ਵਾਇਸ,
2: ਕਿਉਂਕਿ ਗੁਰਮਤਿ ਦਾ ਉਪਦੇਸ਼ ਦੋਨਾਂ ਵਾਸਤੇ ਸਾਂਝਾ ਹੈ।
3: ਜਿਹੜਾ ਉਪਦੇਸ਼ ਹੈ ਉਹ ਵਾਇਸ ਵਰਸਾ ਹੁੰਦਾ ਹੈ, ਜਿਸ ਇੱਕ ਨੂੰ ਸੰਬੋਧਨ ਕਰਕੇ ਦੂਜੇ ਤੇ ਵੀ ਲਾਗੂ ਹੁੰਦਾ ਹੈ।
2: ਹਾਂਜੀ ਹਾਂਜੀ ਹਾਂਜੀ, ਕਿਉਂਕਿ ਸਿੱਖ ਧਰਮ ਦੇ ਵਿੱਚ ਔਰਤ ਤੇ ਮਰਦ ਬਰਾਬਰ ਆ
3: ਜੀ,
2: ਤੇ ਉਹਨਾਂ ਨੂੰ ਉਪਦੇਸ਼ ਵੀ ਗੁਰੂ ਸਾਹਿਬ ਨੇ ਬਰਾਬਰ ਹੀ ਦਿੱਤਾ ਹੈ।
3: ਬਿਲਕੁਲ।
2: ਤੇ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦੀ
3: ਜੀ।
2: ਕੁੱਲਾ ਭੱਲਾ ਤੇ ਭਗੀਰਥ ਤਿੰਨ ਗੁਰਸਿੱਖ
3: ਜੀ
2: ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਏ
3: ਜੀ,
2: ਤੇ ਕਹਿਣ ਲੱਗੇ, ਗੁਰੂ ਜੀ ਸਾਡਾ ਜਨਮ ਮਰਨ ਕੱਟੋ
3: ਜੀ।
2: ਤਾਂ ਗੁਰੂ ਜੀ ਬੋਲੇ, ਗੁਰਮੁਖਾਂ ਦੇ ਕਰਮ ਕਰਿਆ ਕਰੋ ਭਾਈ, ਗੁਰਮੁਖਾਂ ਦੇ ਕਰਮ ਕਰਿਆ ਕਰੋ
3: ਜੀ,
2: ਤੇ ਮਨਮੁਖਾਂ ਦੇ ਜਿਹੜੇ ਕੁਕਰਮ ਆ ਉਹਨਾਂ ਦਾ ਤਿਆਗ ਕਰੋ
3: ਜੀ।
2: ਤਾਂ ਸਿੱਖਾਂ ਨੇ ਪੁੱਛਿਆ ਕਿ ਹੇ ਗੁਰੂ ਜੀ, ਗੁਰਮੁਖਾਂ ਤੇ ਮਨਮੁਖਾਂ ਦੇ ਕਰਮ ਕੀ ਹਨ? ਤਾਂ ਗੁਰੂ ਸਾਹਿਬ ਦਾ ਬਚਨ ਹੋਇਆ ਕਿ ਗੁਰਮੁਖ ਅਤੇ ਮਨਮੁਖ ਤਿੰਨ ਪ੍ਰਕਾਰ ਦੇ ਹਨ
3: ਜੀ।
2: ਇੱਕ ਗੁਰਮੁਖ ਹਨ, ਦੂਜਾ ਗੁਰਮੁਖ ਤਰ ਤੇ ਤੀਜਾ ਗੁਰਮੁਖ ਤਮ ਹਨ
3: ਜੀ।
2: ਇੱਕ ਗੁਰਮੁਖ, ਦੂਜਾ ਗੁਰਮੁਖ ਤਰ ਤੇ ਤੀਜਾ ਗੁਰਮੁਖ ਤਮ
3: ਜੀ।
2: ਇਹ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਾਰਤੰਡ ਦੇ ਵਿੱਚ ਲਿਖਿਆ ਹੋਇਆ
3: ਜੀ ਜੀ।
2: ਗੁਰਮੁਖ ਉਹ ਜੋ ਭਲੇ ਸਾਥ ਭਲੇ ਔਰ ਬੁਰੇ ਸਾਥ ਬੁਰੇ
3: ਜੀ।
2: ਗੁਰਮੁਖ ਤਰ ਉਹ ਹਨ ਜਿਨ੍ਹਾਂ ਨੇ ਖੋਟੇ ਕਰਮਾਂ ਵੱਲ ਪਿੱਠ ਦਿੱਤੀ ਹੋਈ ਆ ਤੇ ਗੁਰਾਂ ਦੇ ਬਚਨਾਂ ਵੱਲ ਮੁੱਖ ਕੀਤਾ ਹੋਇਆ
3: ਜੀ।
2: ਤੇ ਜੋ ਇੱਕ ਵੀ ਉਹਨਾਂ ਨਾਲ ਚੰਗਿਆਈ ਕਰਦਾ ਤਾਂ ਉਹ ਆਪਣੇ ਵੱਲੋਂ ਉਸ ਨਾਲ ਸਦੀਵ ਚੰਗਿਆਈ ਹੀ ਕਰਦੇ ਆ
3: ਜੀ।
2: ਉਸ ਦੀ ਭਲਿਆਈ ਵਸਾਰਦੇ ਨਹੀਂ ਤੇ ਆਪਣੀ ਭਲਿਆਈ ਜਿਹੜੇ ਆ ਉਹ ਚਿਤਾਰਦੇ ਨਹੀਂ
3: ਜੀ।
2: ਬੁਰੇ ਕਰਮ ਉਹਨਾਂ ਨੇ ਤਿਆਗ ਦਿੱਤੇ ਆ ਤੇ ਭਲੇ ਕਰਮ ਉਹਨਾਂ ਨੇ ਅੰਗੀਕਾਰ ਕਰ ਲਿਆ
3: ਜੀ।
2: ਜਿਸ ਦਾ ਕੰਮ ਉਹਨਾਂ ਤੀਕ ਆਮਦਾ ਹੈ ਤਾਂ ਸਭ ਨਾਲ ਭਲਿਆਈ ਹੀ ਕਰਦੇ ਆ, ਕਿਸੇ ਦਾ ਬੁਰਾ ਨਹੀਂ ਚਿਤਵਦੇ
3: ਜੀ।
2: ਤੇ ਗੁਰਮੁਖ ਤਮ ਉਹ ਹਨ ਜੋ ਗਿਆਨ ਸੁਪੰਨ ਤਾਂ ਹਨ, ਸਭਸ ਨਾਲ ਭਲਾ ਹੀ ਕਰਦੇ ਹਨ
3: ਜੀ।
2: ਜੇ ਕੋਈ ਉਹਨਾਂ ਨੂੰ ਨਾ ਉਹਨਾਂ ਨਾਲ ਬੁਰਾ ਵੀ ਕਰੇ ਉਸ ਨਾਲ ਵੀ ਉਹ ਭਲਾ ਹੀ ਕਰਦੇ ਆ
3: ਜੀ।
2: ਇਹ ਤਾਂ ਸੀ ਗੁਰਮੁਖ ਦੇ ਲੱਛਣ ਜਿਹੜੇ ਗੁਰੂ ਸਾਹਿਬ ਨੇ ਦੱਸੇ ਆ
3: ਜੀ।
2: ਤੇ ਸਿੱਖਾਂ ਨੇ ਮਨਮੁਖਾਂ ਦੇ ਲੱਛਣ ਦੱਸਣ ਵਾਸਤੇ ਕਿਹਾ ਤਾਂ ਗੁਰੂ ਸਾਹਿਬ ਜੀ ਦੱਸਦੇ ਹਨ, ਮਨਮੁਖ ਉਹ ਨੇ ਜੋ ਸਦਾ ਵਿਕਾਰ ਹੀ ਕਰਦੇ ਰਹਿੰਦੇ ਆ
3: ਜੀ।
2: ਜੋ ਕੋਈ ਵੀ ਉਹਨਾਂ ਨਾਲ ਭਲਿਆਈ ਕਰੇ ਉਹਨੂੰ ਤਾਂ ਵਸਾਰ ਦਿੰਦੇ ਆ ਤੇ ਬੁਰਿਆਈ ਕਦੇ ਵਸਾਰਦੇ ਨਹੀਂ
3: ਜੀ।
2: ਤੇ ਮਨਮੁਖ ਤਰ ਉਹ ਨੇ ਜੋ ਕੋਈ ਭਲਾ ਬੁਰਾ ਹੋਵੇ ਸਭ ਨਾਲ ਬੁਰਿਆਈ ਹੀ ਕਰਦੇ ਭਾਵੇਂ ਭਲਾ ਵੀ ਕਿਉਂ ਨਾ ਹੋਵੇ। ਤੇ ਮਨਮੁਖ ਤਮ ਉਹ ਹਨ ਜੋ ਭਲੇ ਨਾਲ ਵੀ ਬੁਰਿਆਈ ਕਰਦੇ ਆ, ਜੇ ਅਗਲਾ ਫਿਰ ਭਲਿਆਈ ਕਰੇ ਤਾਂ ਉਹਦੇ ਨਾਲ ਫਿਰ ਬੁਰਿਆਈ ਹੀ ਕਰਦੇ ਆ। ਉਹਨਾਂ ਨੂੰ ਸ਼ਬਦ ਬਾਣੀ ਦੀ ਰਤਾ ਵੀ ਸਮਝ ਨਹੀਂ, ਸਗੋਂ ਕਹਿੰਦੇ ਆ ਸ਼ਬਦ ਦਾ ਸੁਣਨਾ ਤੇ ਭਲਿਆਈ ਕਰਨੀ ਸਾਨੂੰ ਫਲੀ ਭੂਤ ਨਹੀਂ ਹੁੰਦੀ ਤੇ ਬੁਰਿਆਈ ਸਾਡੇ ਸਾਨੂੰ ਫਲਦੀ ਹੈ
3: ਜੀ।
2: ਸੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸਿੱਖਾਂ ਪ੍ਰਤੀ ਉਪਦੇਸ਼, ਇਸ ਉਪਦੇਸ਼ ਨੂੰ ਇਤਿਹਾਸ ਦੇ ਵਿੱਚ ਕਵਿਤਾ ਦੇ ਰੂਪ ਦੇ ਵਿੱਚ ਵੀ ਬਿਆਨ ਕੀਤਾ ਹੋਇਆ ਹੈ
3: ਜੀ।
2: ਸ੍ਰੀ ਮੁਖ ਤੇ ਸੁਭ ਜੁਗਤ ਪਖਾਨੀ, ਹੀਰਾ ਫਟਕ ਦੋਇ ਏਕ ਸਮਾਨੀ
3: ਜੀ।
2: ਇਹ ਜਿਹੜਾ ਹੀਰਾ ਤੇ ਫਟਕ ਆ ਬਲੌਰ ਆ, ਦੋਨੋਂ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ
3: ਜੀ।
2: ਹੀਰਾ ਨਿਜ ਪ੍ਰਕਾਸ਼ ਦਿਖਾਵੇ, ਹੀਰਾ ਜਿਹੜਾ ਆਪਣਾ ਪ੍ਰਕਾਸ਼ ਦਿਖਾਉਂਦਾ, ਸਰਬ ਰੰਗ ਕੇ ਉੱਪਰ ਛਾਵੇ। ਫਟਕ ਪ੍ਰਕਾਸ਼ ਪਰੇ ਨੇ ਕਾਹੂ, ਅੰਤਰ ਇਤੋ ਦੋਨੋਂ ਕੇ ਮਾਹੂ
3: ਜੀ।
2: ਤਿਮ ਗੁਰਮੁਖ ਕੀ ਕਰੋ ਪਛਾਣ, ਜਿਸ ਸੰਗਤ ਮੈਂ ਕਰੇ ਬਖਿਆਣ
3: ਜੀ।
2: ਤਿਸ ਕੋ ਤੇਜ ਸਭਨ ਪਰ ਛਾਵੇ, ਕਿਉਂਕਿ ਸਦਾ ਸੋ ਸੱਚ ਕੁਮਾਵੇ। ਜਿਮ ਚੰਦਨ ਬਾਵਨ ਤਰ ਸ਼ੀਤਲ, ਚੌਂ ਦਿਸ ਮੈਂ ਇਹ ਲਪਟੇ ਹੀ ਤਲ। ਜਿਸ ਤਰ੍ਹਾਂ ਚੰਦਨ ਆ ਚਾਰੋਂ ਔਰ ਉਹਦੇ ਨਾਲ ਇਹ ਅਰਥ ਇੱਥੇ ਸੱਪ ਨੇ, ਸੱਪ ਤਾਂ ਲਪਟੇ ਆ ਚੱਟਦੇ ਆ ਤੇ ਚੰਦਨ ਉਹਨਾਂ ਨੂੰ ਵੀ ਠੰਡ ਦਿੰਦਾ ਹੈ, ਉਹਨਾਂ ਦੀ ਜ਼ਹਿਰ ਨੂੰ ਵਿਸਾਰ ਦਿੰਦਾ ਹੈ। ਤੋ ਨਾ ਸੀਤ ਤਜ ਬਿਖ ਕੋ ਲੇਤ, ਚੰਦਨ ਜਿਹੜਾ ਉਹ ਆਪਣੀ ਸੀਤਲਤਾਈ ਨੂੰ ਛੱਡ ਕੇ ਉਹਨਾਂ ਦਾ ਜ਼ਹਿਰ ਗ੍ਰਹਿਣ ਨਹੀਂ ਕਰਦਾ।
3: ਬਿਲਕੁਲ,
2: ਸਰਪਣ ਕੋ ਸ਼ੀਤਲ ਕਰ ਦੇਤ, ਉਹ ਤਾਂ ਉਲਟਾ ਸੱਪਾਂ ਨੂੰ ਵੀ ਠੰਡਾ ਕਰ ਦਿੰਦਾ ਹੈ
3: ਜੀ।
2: ਤਿਮ ਗੁਰਮੁਖ ਜੇ ਤਸੇ ਕੁਸੰਗ, ਇਸੇ ਤਰ੍ਹਾਂ ਜੇ ਕੋਈ ਗੁਰਮੁਖ ਕੁਸੰਗਤ ਵਿੱਚ ਵੀ ਚਲੇ ਜਾਵੇ, ਤੈਂ ਵੀ ਦੇਤ ਆਪਣਾ ਰੰਗ, ਉੱਥੇ ਵੀ ਉਹ ਆਪਣਾ ਪਿਆਰ ਵੰਡਦਾ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਤਿਹਾਸ ਦੇ ਵਿੱਚ ਵੀ ਜਿਹੜਾ ਸਾਖੀਆਂ ਆਉਂਦੀਆਂ
3: ਜੀ,
2: ਉਹਨਾਂ ਨੂੰ ਮਤਲਬ ਕਥਾਵਾਚਕਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਅੱਗੇ ਬਿਆਨ ਕਰ ਦਿੰਦੇ ਆ।
3: ਬਿਲਕੁਲ,
2: ਤੇ ਇਹ ਉਦਾਹਰਨਾਂ ਦਿੱਤੀਆਂ ਵੀ ਜਿਸ ਤਰ੍ਹਾਂ ਚੰਦਨ ਆਪਣੀ ਸ਼ੀਤਲਤਾ ਨਹੀਂ ਛੱਡਦਾ
3: ਜੀ,
2: ਇਸੇ ਤਰ੍ਹਾਂ ਗੁਰਮੁਖ ਜਿਹੜਾ ਹੈ ਉਹ ਆਪਣਾ ਸੁਭਾਅ ਨਹੀਂ ਛੱਡਦਾ, ਭਾਵੇਂ ਹੰਕਾਰੀ ਜ਼ਹਿਰੀਲੇ ਲੋਕ ਵੀ ਕਿਉਂ ਨਾ ਉਹਦੇ ਆਲੇ ਦੁਆਲੇ ਆ ਜਾਣ
3: ਜੀ।
2: ਭਾਵੇਂ ਉਹਨੂੰ ਕਿੰਨਾ ਕੋਈ ਬੁਰਾ ਭਲਾ ਕਹੇ, ਤਾਂ ਵੀ ਉਹ ਗੁਰਮੁਖਤਾਈ ਦਾ ਤਿਆਗ ਨਹੀਂ ਕਰਦਾ
3: ਜੀ।
2: ਸੋ ਇਸ ਵੇਲੇ ਸਿੱਖ ਪੰਥ ਕੋਲ ਜੋ ਆਪਣੀ ਵਿਲੱਖਣਤਾ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਿਆਦਾ ਅਤੇ ਨਾਨਕ ਸ਼ਾਹੀ ਕੈਲੰਡਰ ਆ
3: ਜੀ,
2: ਜਿਹੜਾ ਵੀ ਸਿੱਖ ਇਹਨਾਂ ਨੂੰ ਛੱਡ ਕੇ ਹੋਰ ਗ੍ਰੰਥਾਂ ਸੰਤਾਂ ਸੰਪਰਦਾਇ ਮਰਿਆਦਾਵਾਂ ਅਤੇ ਵਿਕਰਮ ਸ਼ਾਹੀ ਕੈਲੰਡਰ ਜਾਂ ਹੋਰ ਜੰਤਰੀਆਂ ਨੂੰ ਮਾਨਤਾ ਦਿੰਦਾ ਹੈ
3: ਜੀ,
2: ਉਹ ਗੁਰੂ ਪੰਥ ਤੋਂ ਜਿਹੜਾ ਹੈ ਉਹ ਰਹਿਤ ਮਰਿਆਦਾ ਕਰਕੇ ਬੇਮੁਖ ਆ
3: ਜੀ,
2: ਰਸਤੇ ਕਰਕੇ ਮਾਰਗ ਕਰਕੇ ਬੇਮੁਖ ਆ
3: ਜੀ।
2: ਅੱਜ ਗੁਰਮੁਖਾਂ ਦੀ ਪੰਥਕ ਕੌਮ ਡੇਰਾਵਾਦੀ ਮਨਮੁਖਾਂ ਬਾਦਲ ਤੇ ਧਮੱਕੜ ਧੁੰਮਾਂ ਆਦਿਕ ਜਿਹੜੇ ਮੇਨ ਨਾਮ ਹੈਗੇ ਆ
3: ਜੀ,
2: ਇਹਨਾਂ ਦੇ ਮਗਰ ਲੱਗ ਕੇ ਮਨਮੁਖ ਬਣਦੀ ਜਾ ਰਹੀ ਹੈ
3: ਜੀ।
2: ਪਰ ਬਣ ਉਹ ਰਹੇ ਜਿਹੜੇ ਲਾਲਚੀ ਆ
3: ਜੀ,
2: ਜਾਂ ਜਿਹੜੇ ਅਗਿਆਨੀ ਆ, ਜਾਂ ਜਿਹੜੇ ਆਪਣੇ ਮਾਰਗ ਤੋਂ ਭਟਕੇ ਹੋਏ ਆ
3: ਜੀ।
2: ਸੋ ਸਿੱਖ ਨੂੰ ਭਟਕਣ ਦੀ ਲੋੜ ਨਹੀਂ, ਸਿੱਖ ਨੂੰ ਇਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ। ਸਿੱਖ ਦਾ ਅਸਲੀ ਗਿਆਨ ਸੋਮਾ, ਅਸਲੀ ਗੁਰੂ, ਅਸਲੀ ਆਗੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹੈ
3: ਜੀ।
2: ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜਨ ਵਾਸਤੇ ਹੀ ਆ ਬੇਅਦਬੀ ਦਾ ਰੌਲਾ ਪਾ ਕੇ ਸਿੱਖਾਂ ਨੂੰ ਡਰਾਇਆ ਜਾ ਰਿਹਾ
3: ਜੀ।
2: ਤੇ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਹੈ, ਘਰ ਵਿੱਚ ਰੱਖਦਾ ਹੈ, ਜਾਂ ਤੁਰੇ ਫਿਰੇ ਜਾਂਦਿਆਂ ਵੀ ਆਪਣੇ ਨਾਲ ਸਫ਼ਰ ਵਿੱਚ ਵੀ ਬੁੱਕਾਂ ਜਾਂ ਗੁਟਕਾ ਜਾਂ ਗੁਰੂ ਦੀ ਕੋਈ ਸਟੀਕ ਨਾਲ ਰੱਖਦਾ ਹੈ, ਉਹ ਗੁਰਮੁਖ ਹੀ ਆ, ਉਹਨੂੰ ਮਨਮੁਖ ਨਹੀਂ ਤੁਸੀਂ ਕਹਿ ਸਕਦੇ।
3: ਬਿਲਕੁਲ,
2: ਕਿਉਂਕਿ ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ, ਜਦ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ, ਘੋੜਿਆਂ ਦੀਆਂ ਕਾਠੀਆਂ ਸਿੰਘਾਂ ਦੇ ਘਰ ਹੁੰਦੇ ਸੀ, ਤਾਂ ਉਹ ਗੁਰਬਾਣੀ ਦੀਆਂ ਪੋਥੀਆਂ ਆਪਣੇ ਨਾਲ ਰੱਖਦੇ ਹੁੰਦੇ ਸੀ।
3: ਬਿਲਕੁਲ,
2: ਇੱਥੋਂ ਤੱਕ ਕਿ ਗੁਰੂ ਗ੍ਰੰਥ ਦੀਆਂ ਜਿਹੜੀਆਂ ਸਫਰੀ ਬੀੜਾਂ ਵੀ ਉਹਨਾਂ ਕੋਲ ਹੁੰਦੀਆਂ ਸੀ।
3: ਬਿਲਕੁਲ ਹੁੰਦੀਆਂ ਸੀ।
2: ਤੇ ਭਾਈ ਗੁਰਦਾਸ ਜੀ ਤਾਂ ਲਿਖਦੇ ਤਾਂ ਹੀ ਕਿ ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੇ
3: ਜੀ।
2: ਸੋ ਭਾਈ ਸਿੱਖਾਂ ਨੇ ਗੁਰਮੁਖ ਗਾਡੀ ਰਾਹ ਤੇ ਚੱਲਣਾ ਹੈ, ਤੇ ਨਾ ਕਿ ਮਨਮੁਖ ਪੱਗ ਡੰਡੀਆਂ ਦੇ ਔਜੜੇ ਕੁਰਾਏ ਪੈਣਾ
3: ਜੀ।
2: ਗੁਰਮੁਖ ਅਕਾਲ ਤਖ਼ਤ ਦੇ ਗੁਰਮਤੀ ਸਿਧਾਂਤ ਨੂੰ ਮਾਨਤਾ ਦਿੰਦਾ ਹੈ। ਮੈਂ ਗੁਰਮਤੀ ਸਿਧਾਂਤ ਦੀ ਗੱਲ ਕੀਤੀ ਆ, ਅਕਾਲ ਤਖ਼ਤ ਦੇ ਸੰਪਰਦਾਇ ਸਿਧਾਂਤ ਵੀ ਪ੍ਰਚਾਰੇ ਜਾਂਦੇ ਆ।
3: ਬਿਲਕੁਲ,
2: ਕਿਉਂਕਿ ਜਿਹੋ ਜਿਹਾ ਉੱਥੇ ਜਹੇਦਾਰ ਆ ਜਾਂਦਾ ਹੈ, ਉਹੋ ਜਿਹਾ ਹੀ ਉਹ ਪ੍ਰਚਾਰ ਕਰਦਾ ਹੈ। ਅਤੇ ਮਨਮੁੱਖ ਬਿਲਡਿੰਗ ਨੂੰ ਹੀ ਅਕਾਲ ਤਖ਼ਤ ਸਮਝ ਕੇ ਗੁਰਮਤ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਾ ਰਹਿੰਦਾ ਹੈ
3: ਜੀ।
2: ਗੁਰਮੁਖ ਅਕਾਲ ਦਾ ਪੁਜਾਰੀ ਆ, ਅਤੇ ਮਨਮੁੱਖ ਖੌਤੀ ਸਾਰਾ ਸੰਤਾਂ ਅਤੇ ਉਹਨਾਂ ਦੀਆਂ ਫੋਟੋਆਂ ਦਾ
3: ਜੀ।
2: ਇਹ ਗੱਲ ਥੋੜੇ ਦਿਨ ਹੋ ਗਿਆ, ਕੋਈ ਪ੍ਰੋਫੈਸਰ, ਮੈਂ ਸ਼ਾਇਦ ਤੁਹਾਨੂੰ ਵੀ ਉਹ ਸੈਂਡ ਕੀਤੀ ਹੋਈ ਆ
3: ਜੀ ਜੀ,
2: ਤੇ ਮੈਂ ਨਾ ਭੁੱਲ ਗਿਆ ਉਹਨਾਂ ਦਾ, ਹਲੇ ਵਿਸਰ ਗਿਆ ਮੇਰੇ ਤੋਂ। ਦਵਿੰਦਰ ਸਿੰਘ, ਉਹਨਾਂ ਨੇ ਬਹੁਤ ਹੀ ਬਾਕਮਾਲ ਗੱਲਾਂ ਕੀਤੀਆਂ ਹੈਗੀਆਂ
3: ਜੀ।
2: ਉਹਨਾਂ ਨੇ ਅਕਾਲ ਤਖ਼ਤ ਦੀ ਗੱਲ ਕਰਦਿਆਂ ਵੀ ਅਕਾਲ ਦਾ ਤਖ਼ਤ ਨੂੰ ਮਤਲਬ ਦੱਸਿਆ ਹੈਗਾ ਵੀ ਦੁਨਿਆਵੀ ਬੰਦਾ ਅਕਾਲ ਤਖ਼ਤ ਦਾ ਮੁਖੀ ਨਹੀਂ ਹੋ ਸਕਦਾ
3: ਜੀ।
2: ਜਿਹੜਾ ਸਾਰੀ ਦੁਨੀਆਂ ਦਾ ਹੀ ਤਖ਼ਤ ਆ, ਤੇ ਜੇ ਤੁਸੀਂ ਸਾਰੀ ਦੁਨੀਆਂ ਤੇ ਅਕਾਲ ਤਖ਼ਤ ਦਾ ਜਿਹੜਾ ਅਕਾਲ ਪੁਰਖ ਆ ਉਹਦਾ ਹੁਕਮ ਤਾਂ ਸਾਰੀ ਦੁਨੀਆਂ ਤੇ ਚੱਲਦਾ ਨਾ, ਨਾ ਕਿ ਇਕੱਲੇ ਸਿੱਖਾਂ ਦੇ ਉੱਪਰ ਜਾਂ ਇਕੱਲੇ ਪੰਜਾਬ ਦੇ ਵਿੱਚ ਚੱਲਦਾ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਸਿਧਾਂਤਾਂ ਦੀ ਮਾਨਤਾ ਕਰਦਾ ਹੈ
3: ਜੀ।
2: ਗੁਰਮੁਖ ਅਕਾਲ ਦਾ ਪੁਜਾਰੀ ਹੈ, ਤੇ ਮਨਮੁੱਖ ਅਖੌਤੀ ਡੇਰੇਦਾਰਾਂ ਤੇ ਉਹਨਾਂ ਦੀਆਂ ਫੋਟੋਆਂ ਦਾ ਪੁਜਾਰੀ ਹੁੰਦਾ ਹੈ
3: ਜੀ।
2: ਗੁਰਮੁਖ ਸਿੱਖ ਗੁਰੂ ਪੰਥ ਨੂੰ ਸੁਪਰੀਮ ਮੰਨਦਾ ਹੈ, ਅਤੇ ਮਨਮੁੱਖ ਦੇਹ ਧਾਰੀ ਸਾਰਾਂ ਤੇ ਗ੍ਰੰਥਾਂ ਨੂੰ ਸੁਪਰੀਮ ਕਹਿੰਦਾ
3: ਜੀ।
2: ਗੁਰਮੁਖ ਆਪ ਬਾਣੀ ਪੜ੍ਹਦਾ, ਵਿਚਾਰਦਾ ਤੇ ਧਾਰਦਾ ਹੈ, ਪਰ ਮਨਮੁੱਖ ਠੇਕੇ ਤੇ ਪਾਠ ਕਰਾਉਣੇ ਹੀ ਧਰਮ ਕਰਮ ਸਮਝਦਾ ਰਹਿੰਦਾ ਹੈ। ਗੁਰਮੁਖ ਕਿਰਤੀ ਹੁੰਦਾ ਹੈ, ਅਤੇ ਮਨਮੁੱਖ ਵਿਹਲੜ ਦੂਜਿਆਂ ਦੀ ਕਿਰਤ ਕਮਾਈ ਤੇ ਪਲਣ ਵੱਲ ਜ਼ਿਆਦਾ ਧਿਆਨ ਦਿੰਦਾ ਹੈ
3: ਜੀ।
2: ਗੁਰਸਿੱਖ ਜਿਹੜਾ ਗੁਰਮੁਖ ਹੈ ਉਹ ਕਿਰਤੀ ਹੁੰਦਾ, ਉਹ ਕਿਸੇ ਤੋਂ ਕਿਸੇ ਅੱਗੇ ਹੱਥ ਨਹੀਂ ਅੜਦਾ। ਗੁਰਮੁਖ ਗ੍ਰਹਿਸਥ ਮਾਰਗ ਦੀ ਪਾਲਣਾ ਕਰਦਾ ਹੈ, ਅਤੇ ਮਨਮੁੱਖ ਗ੍ਰਹਿਸਥ ਦਾ ਤਿਆਗ ਕਰਕੇ ਉੱਧਰ ਭਟਕਦਾ ਰਹਿੰਦਾ
3: ਜੀ।
2: ਹੁਣ ਤੁਸੀਂ ਦੇਖ ਲਓ ਕਿੰਨੇ ਡੇਰੇਦਾਰ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਣ ਵਾਲੇ ਗ੍ਰਹਿਸਥ ਮਾਰਗ ਦਾ ਤਿਆਗ ਕਰਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਰਹੇ ਆ
3: ਜੀ,
2: ਜਦਕਿ ਰੱਬੀ ਭਗਤ ਤੇ ਗੁਰੂ ਸਾਹਿਬਾਨ ਜਿਹੜੇ ਨੇ ਉਹ ਗ੍ਰਹਿਸਥੀ ਸੀ ਹੈਗੇ
3: ਜੀ।
2: ਤੇ ਕੀ ਇਹ ਅੱਜ ਦੇ ਚੋਲਾ ਧਾਰੀ ਸਾਧ ਜਿਹੜੇ ਗੁਰੂਆਂ ਤੋਂ ਉੱਪਰੇ ਗਏ, ਜਦਕਿ ਗੁਰਬਾਣੀ ਕਹਿੰਦੀ ਆ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਬ੍ਰਹਮ ਗਿਆਨੀ ਤਾਂ ਸਦਾ ਹੀ ਜੀਵਤ ਆ, ਤੇ ਸਰੀਰ ਧਾਰੀ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਆ ਤਾਂ ਆਉਂਦੇ ਜਾਂਦੇ ਰਹਿੰਦੇ, ਮਰਦੇ ਰਹਿੰਦੇ ਆ। ਗੁਰਮੁਖ ਸਾਰੀ ਕਾਇਨਾਤ ਨੂੰ ਰੱਬ ਦੀ ਸਾਜੀ ਕਰਕੇ ਪਿਆਰ ਕਰਦਾ
3: ਜੀ।
2: ਗੁਰਮੁਖ ਕੁਦਰਤ ਦੇ ਨਾਲ ਪਿਆਰ ਕਰਦਾ ਹੈ
3: ਜੀ ਜੀ,
2: ਅਤੇ ਮਨਮੁੱਖ ਸ੍ਰਿਸ਼ਟੀ ਨੂੰ ਖੌਤੀ ਦੇਵੀ ਦੇਵਤਿਆਂ ਦੀ ਪਦਾਇਸ਼ ਮੰਨ ਕੇ ਕੇਵਲ ਆਪਣਿਆਂ ਨੂੰ ਹੀ ਪਿਆਰ।
1: ਸਕ੍ਰਿਊ ਫਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਫਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700-403-439-7700।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798 0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
2: ਜਿਹੜਾ ਉਜੜ ਮਾਰਗ ਹੈਗੇ ਉਹਨਾਂ ਨੂੰ ਛੱਡ ਦਿੰਦਾ ਹੈ। ਇਹ ਵੀ ਪੰਨਾ ਨੰਬਰ 919 ਤੇ ਅੰਕਿਤ ਹੈ ਆਨੰਦ ਸਾਹਿਬ ਦੇ ਵਿੱਚ। ਇਸ ਦੇ ਉਲਟ ਬੇਮੁਖ ਜੇ ਕੋ ਗੁਰਕੇ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਨਿਤਨੇਮ ਕਰਨ ਵਾਲੇ ਰੋਜ਼ ਨਿਤਨੇਮ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਆ ਤੇ ਫਿਰ ਵੀ ਗੁਰੂ ਨੂੰ ਛੱਡ ਕੇ ਬੇਮੁਖਾਂ ਵਾਲੇ ਰਸਤੇ ਚ ਚੱਲ ਪੈਂਦੇ ਆ, ਕਿਉਂਕਿ ਉਹਨਾਂ ਨੇ ਸਿਰਫ ਤੋਤਾ ਰਟਨ ਕੀਤਾ ਹੁੰਦਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨੂੰ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਜੀ। ਇੱਥੇ ਵਿਵੇਕੀਆਂ ਦਾ ਅਰਥ ਹੈ ਗਿਆਨੀਆਂ ਜੀ, ਜਿਨ ਵਿਚਾਰਵਾਨਾਂ ਨੂੰ ਜਾ ਕੇ ਪੁੱਛੋ, ਉਹ ਫਿਰ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਭਾਵ ਜਿਹੜੇ ਵਹਿਮ ਭਰਮ ਆ, ਕਰਮ ਕਾਂਡ ਆ, ਥੋਥੇ, ਉਹਨਾਂ ਤੋਂ ਉਹ ਮੁਕਤ ਨਹੀਂ ਹੋ ਸਕਦਾ
3: ਜੀ।
2: ਮੁਕਤ ਹੋਣਾ ਜਿਹੜਾ ਹੈ, ਉਹ ਇਹਨਾਂ ਕਰਮ ਕਾਂਡਾਂ ਮੋਹ ਮਾਇਆ ਤੋਂ ਉੱਪਰ ਉੱਠਣਾ ਹੀ ਮੁਕਤ ਹੋਣਾ ਹੈ
3: ਜੀ।
2: ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਮੁਕਤ ਬੱਪੜੀ ਵੀ ਗਿਆਨੀ ਤਿਆਗੇ
3: ਜੀ।
2: ਜਿਹੜੀ ਆ ਕਥਿਤ ਮੁਕਤੀ ਮੰਨੀ ਹੋਈ ਹੈ ਨਾ, ਘਰ ਬਾਰ ਦਾ ਸੰਸਾਰ ਦਾ ਤਿਆਗ ਕਰਕੇ ਮੁਕਤੀ ਮਿਲਦੀ ਆ, ਉਹਨੂੰ ਗੁਰਮੁਖ ਤਿਆਗ ਦਿੰਦਾ
3: ਜੀ।
2: ਸੋ ਗੁਰਮੁਖ ਸਨਮੁਖ ਸਿੱਖ ਸਦਾ ਗੁਰੂ ਆਸਰੇ ਰਹਿੰਦਾ
3: ਜੀ।
2: ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਪਿੱਛੇ ਉਹ ਲੱਗਦਾ ਹੀ ਨਹੀਂ। ਪਰ ਮਨਮੁੱਖ ਵੇਮੁੱਖ ਸੱਚੇ ਸਤਿਗੁਰੂ ਨੂੰ ਛੱਡ ਕੇ ਕੱਚਿਆਂ ਦੇ ਮਗਰ ਲੱਗ ਆਪਣਾ ਕੀਮਤੀ ਜੀਵਨ ਬਰਬਾਦ ਕਰਦਾ ਰਹਿੰਦਾ ਹੈ
3: ਜੀ।
2: ਇਹ ਹੋਰਨਾਂ ਨੂੰ ਵੀ ਕਿਰਾਏ ਪਾ ਲੈਂਦਾ ਹੈ।
3: ਬਿਲਕੁਲ,
2: ਗੁਰੂ ਜੀ ਫਰਮਾਨ ਕਰਦੇ ਆ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ
3: ਜੀ।
2: ਜਿਹੜੇ ਸੱਜਣ ਸੰਤ ਪੱਕੇ ਆ, ਭਾਵ ਜਿਨ੍ਹਾਂ ਦਾ ਪੱਕਾ ਦ੍ਰਿੜ ਵਿਸ਼ਵਾਸ ਆ, ਸੱਚ ਦੇ ਨਾਲ ਜੁੜੇ ਹੋਏ ਆ
3: ਜੀ।
2: ਤੇ ਕੱਚੇ ਉਹ ਨੇ ਜਿਹੜਾ ਸੱਚ ਨੂੰ ਛੱਡ ਕੇ ਝੂਠ ਦੇ ਨਾਲ ਜੁੜੇ ਹੁੰਦੇ ਆ
3: ਜੀ।
2: ਅੱਜ ਸਾਨੂੰ ਪੱਕੇ ਗੁਰਮੁਖਾਂ ਦੇ ਕੱਚੇ ਮਨਮੁਖਾਂ ਦੀ ਪਛਾਣ ਕਰਨੀ ਚਾਹੀਦੀ ਆ। ਗੁਰਮੁਖ ਸਦਾ ਗੁਰੂ ਦੀ ਗੱਲ ਕਰਦੇ ਆ ਅਤੇ ਮਨਮੁੱਖ ਹਮੇਸ਼ਾ ਹੀ ਭੇਖੀ ਸਾਰਾ ਸੰਤਾਂ ਜਾਂ ਆਪਣੇ ਹੰਕਾਰੀ ਆਗੂਆਂ ਦੀਆਂ ਕਥਾ ਕਹਾਣੀਆਂ ਹੀ ਸੁਣਾਉਂਦੇ ਰਹਿੰਦੇ ਆ
3: ਜੀ।
2: ਗੁਰਮੁਖ ਗੁਰੂ ਪੰਥੀ ਅਤੇ ਮਨਮੁੱਖ ਸਾਕਤ ਪੰਥੀ ਹੁੰਦੇ ਆ
3: ਜੀ।
2: ਸਾਕਤਾਂ ਬਾਰੇ ਗੁਰੂ ਦਾ ਹੁਕਮ ਆ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ, ਵਾਸਨ ਕਾਰੋਂ ਪਰਸੀਏ ਤੋ ਕੁਛ ਲਾਗੇ ਦਾਗ
3: ਜੀ।
2: ਆਪਾਂ ਇਹਦੀ ਪਹਿਲਾਂ ਵਿਆਖਿਆ ਕਰ ਚੁੱਕੇ ਹਾਂ ਇਸ ਪੰਕਤੀ ਦੀ
3: ਜੀ,
2: ਤੇ ਜਿੰਨਾ ਮਰਜ਼ੀ ਬਚ ਲਓ ਤੁਸੀਂ, ਜਦੋਂ ਤੁਸੀਂ ਕਾਲਖ ਦੇ ਲਾਗੋ ਲੰਘੋਗੇ ਤਾਂ ਤੁਹਾਨੂੰ ਦਾਗ ਲੱਗ ਹੀ ਜਾਏਗਾ
3: ਜੀ।
2: ਸੋ ਗੁਰਮੁਖ ਸਿੱਖ ਸ਼ਬਦ ਗੁਰੂ ਗ੍ਰੰਥ ਤੋਂ ਸਦਾ ਅਗਵਾਈ ਲੈਂਦਾ ਤੇ ਮਨਮੁਖ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਮਗਰ ਹੀ ਲੱਗਿਆ ਰਹਿੰਦਾ ਹੈ
3: ਜੀ।
2: ਸੋ ਗੁਰਮੁਖ ਸ਼ਬਦ ਗੁਰੂ ਗ੍ਰੰਥ ਦੇ ਹਰੇਕ ਸ਼ਬਦ ਨੂੰ ਗੁਰੂ ਦਾ ਹੁਕਮ ਸਮਝਦਾ ਤੇ ਸਤਿਕਾਰਦਾ ਹੈ, ਪਰ ਮਨਮੁਖ ਅਖੌਤੀ ਜਹਿਦਾਰਾਂ ਦੇ ਕਿਸੇ ਵਿਰੁੱਧ ਈਰਖਾ ਵਸ ਲਿਖੇ ਚਾਰ ਅੱਖਰਾਂ ਨੂੰ ਹੀ ਹੁਕਮਨਾਮਾ ਕਹਿ ਕੇ ਸਤਿਕਾਰੀ ਜਾਂਦਾ ਹੈ
3: ਜੀ।
2: ਗੁਰੂ ਪੰਥੀਏ ਗੁਰਮੁਖ ਅਤੇ ਅਮਰ, ਇੱਥੇ ਆਪਾਂ ਗੱਲ ਕਰਦੇ ਹਾਂ ਜਿਹੜੇ ਵੀ ਧੜੇ ਦਾ ਉੱਥੇ ਜਹਿਦਾਰ ਆ ਜਾਂਦਾ ਹੈ ਨਾ
3: ਜੀ,
2: ਉਹਦੀ ਗੱਲ ਨੂੰ ਹੀ ਹੁਕਮਨਾਮਾ ਸਮਝ ਕੇ ਮੰਨੀ ਜਾਂਦਾ ਹੈ।
3: ਬਿਲਕੁਲ,
2: ਜਦਕਿ ਹੁਕਮਨਾਮਾ ਸਿੱਖ ਵਾਸਤੇ ਉਹ ਲਾਗੂ ਹੁੰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਦੇ ਅਧੀਨ ਦਿੱਤਾ ਗਿਆ ਹੋਵੇ
3: ਜੀ,
2: ਦੇ ਅਨੁਸਾਰ ਹੋਵੇ।
3: ਬਿਲਕੁਲ।
2: ਸੋ ਗੁਰੂ ਪੰਥੀਏ ਗੁਰਮੁਖ ਤੇ ਉਲਟ ਚੱਲਣ ਵਾਲੇ ਹੀ ਚੁਫੇਰ ਗੜੀਏ ਮਨਮੁਖ ਕਹਿ ਜਾ ਸਕਦੇ ਆ
3: ਜੀ।
2: ਇਹ ਜਿਹੜੇ ਆਪਾਂ ਸ਼ਬਦਾਂ ਦੀ ਵਿਚਾਰ ਕੀਤੀ ਆ ਜਾਂ ਇਹ ਲੱਖਣ ਜਿਹੜੇ ਗੁਰਮੁਖਾਂ ਤੇ ਮਨਮੁਖਾਂ ਦੇ ਦੱਸੇ ਆ, ਇਹਨਾਂ ਲੱਖਣਾਂ ਨੂੰ ਵਾਚ ਕਰ ਸਾਨੂੰ ਗੁਰਮੁਖਾਂ ਅਤੇ ਮਨਮੁਖਾਂ ਦਾ ਫਰਕ ਸਮਝ ਕੇ ਗੁਰੂ ਮਾਰਗ ਪੰਥ ਤੇ ਹੀ ਚੱਲਣਾ ਚਾਹੀਦਾ ਹੈ
3: ਜੀ,
2: ਅਤੇ ਮਨਮੁਖੀ ਡੇਰੇਦਾਰ ਰਸਤੇ ਤਿਆਗ ਦੇਣੇ ਚਾਹੀਦੇ ਹਨ। ਇਹ ਇਸ ਦੇ ਵਿੱਚ ਹੀ ਸਾਡਾ ਤੇ ਹੋਰਨਾਂ ਦਾ ਭਲਾ ਹੈ
3: ਜੀ।
2: ਗੁਰਮੁਖਾਂ ਤੇ ਮਨਮੁਖਾਂ ਦੇ ਰਸਤੇ ਇਸੇ ਕਰਕੇ ਹੀ ਵੱਖਰੇ ਵੱਖਰੇ ਆ। ਗੁਰਮੁਖ ਹਮੇਸ਼ਾ ਗੁਰੂ ਦੇ ਰਸਤੇ ਤੇ ਚੱਲਦੇ ਆ ਤੇ ਮਨਮੁਖ ਹਮੇਸ਼ਾ ਆਪਣੇ ਮਨ ਅਤੇ ਦੇਹਧਾਰੀ ਸਾਰਾ ਸੰਤਾਂ ਅਤੇ ਪੋਲੀਟੀਕਲ ਲੀਡਰਾਂ ਦੇ ਮਗਰ ਲੱਗੇ ਰਹਿੰਦੇ ਆ
3: ਜੀ।
2: ਕੱਲ ਅਸੀਂ ਨਾ ਗੁਰਦੁਆਰਾ ਸਾਹਿਬ ਆਪਣਾ ਲੋਢਾ ਹੀ ਗਏ ਹੋਏ ਸੀ
3: ਜੀ,
2: ਉੱਥੇ ਅਸੀਂ ਗੁਰਮੁਖ ਸਟਾਲ ਲਗਾਈ ਸੀ
3: ਜੀ,
2: ਤੇ ਉੱਥੇ ਜਿਹੜੇ ਮਤਲਬ ਟਕਸਾਲ ਦੇ ਅੱਜ ਕੱਲ੍ਹ ਕਈ ਧੜੇ ਬਣੇ ਹੋਏ ਆ।
3: ਬਿਲਕੁਲ ਬਣੇ ਹੋਏ ਜੀ।
2: ਤੇ ਉਹਨਾਂ ਦੇ ਵਿੱਚੋਂ ਇੱਕ ਬਾਬਾ ਰਾਮ ਸਿੰਘ ਜੀ ਹੈਗੇ ਜਿਹੜੇ ਸੰਤ ਕਰਤਾਰ ਸਿੰਘ ਦੇ ਭਤੀਜੇ ਆ।
3: ਹਾਂਜੀ, ਉਹਨਾਂ ਨੇ ਉਹ ਵੀ ਆਪਣੀ ਟਕਸਾਲ,
2: ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਮਾਨਤਾ ਦਿੱਤੀ ਸੀ ਜਦੋਂ ਬਾਬਾ ਠਾਕਰ ਸਿੰਘ ਜਿਹੜੇ ਚੜ੍ਹਾਈ ਕਰ ਗਏ ਸੀ
3: ਜੀ,
2: ਤਾਂ ਉਹ ਆਏ ਹੋਏ ਸੀ ਤੇ ਉਹਨਾਂ ਨੇ ਗੁਰਬਾਣੀ ਦੀ ਕਥਾ ਕੀਤੀ ਉੱਥੇ
3: ਜੀ,
2: ਤੇ ਉਹ ਸਾਡੇ ਨਾਲ ਬੜੇ ਦੂਜਾ ਮਿਸ਼ਨਰੀਆਂ ਨਾਲ ਤੇ ਦੂਜਿਆਂ ਜਿਹੜੇ ਉੱਥੇ ਗ੍ਰੰਥੀ ਸਿੰਘ ਉਹ ਵੀ ਮਿਸ਼ਨਰੀ ਹੈ
3: ਜੀ,
2: ਤੇ ਸਾਡੇ ਨਾਲ ਬੜੇ ਖੁਸ਼ ਹੋ ਕੇ ਉਹਨਾਂ ਨੇ ਤਸਵੀਰਾਂ ਵੀ ਲਵਾਈਆਂ ਤੇ ਸਾਡੀਆਂ ਆਪਸ ਵਿੱਚ ਵਿਚਾਰ ਗੱਲਾਂ ਵੀ ਹੋਈਆਂ, ਤੇ ਮਤਲਬ ਬੜੇ ਹਸਮੁੱਖ ਬੰਦੇ ਸੀ, ਬੜੇ ਸਾਧ ਮਰਾਦੇ ਸੀ, ਕੋਈ ਉਹਨਾਂ ਦੇ ਵਿੱਚ ਕੋਈ ਫੂੰ ਫਾਂ ਜਾਂ ਹੰਕਾਰ ਨਹੀਂ ਦਿਸਿਆ
3: ਜੀ।
2: ਤੇ ਜਿਹੜੇ ਦੂਜੇ ਪਾਸੇ ਤੋਂ ਮੈਰ ਗਏ ਜਿਹੜੇ ਪੋਲੀਟੀਕਲ ਲੋਕਾਂ ਨੇ ਮਗਰ ਲੱਗ ਕੇ, ਤੇ ਉਹਨਾਂ ਨੇ ਤਾਂ ਦੂਜਾ ਬਾਬਾ ਜਰਨੈਲ ਸਿੰਘ ਦਾ ਰਸਤਾ ਵੀ ਜਿਹੜਾ ਉਹਨੂੰ ਬ੍ਰਾਹਮਣਵਾਦੀ ਰਸਤਾ ਬਣਾਤਾ ਹੈ।
3: ਉਹ ਤਾਂ ਪੈਨੀਟ੍ਰੇਸ਼ਨ ਹੈ ਜੀ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਥਰਡ ਏਜੰਸੀ ਨੇ ਭੇਜਿਆ ਹੋਇਆ ਦੀਪ ਸਿੰਘ।
2: ਹਾਂ ਜੀ, ਤੇ ਮੇਰੇ ਗਾਇਨ ਤੋਂ ਭਾਵ ਹੈ ਵੀ ਗੁਰਮੁਖ ਕੋਈ ਵੀ ਹੋ ਸਕਦੇ ਆ, ਗੁਰਮੁਖਾਂ ਦੀ ਸੰਗਤ ਕਰਾਂਗੇ ਤਾਂ ਆਪਾਂ ਨੂੰ ਦੂਜਾ ਆਪਣਾ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮਿਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ।
3: ਬਿਲਕੁਲ।
2: ਪਰ ਹੁਣ ਕਈਆਂ ਨੇ ਜਿਨ੍ਹਾਂ ਨੇ ਈਰਖਾ ਆਪਣੇ ਮਨ 'ਚ ਰੱਖਣੀ ਆ, ਉਹਨਾਂ ਨੇ ਸਾਡੀ ਉਹ ਪਿਕਚਰ ਜਿਹੜੀ ਆ ਉਹ ਦੇਖ ਕੇ ਕਹਿਣਾ ਦੇਖੋ ਇਹ ਵੀ ਹੁਣ ਸੰਪਰਦਾਇਆਂ ਦੇ ਨਾਲ ਤੁਰੇ ਫਿਰਦੇ ਆ।
3: ਨਹੀਂ ਦੇਖੋ, ਸੰਪਰਦਾ ਹੋਵੇ ਜਾਂ ਕੋਈ ਇਹ ਹੋਵੇ, ਗੱਲ ਤਾਂ ਸਿਧਾਂਤ ਦੀ ਆ।
2: ਹਾਂਜੀ ਹਾਂਜੀ,
3: ਆਪਾਂ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਮੇਰੇ ਨਾਲ ਜੇਲ੍ਹ 'ਚ ਰਹੇ ਨੇ, ਆਪਾਂ 6 ਮਹੀਨੇ ਤੋਂ ਵੱਧ ਸਮਾਂ ਇਕੱਠੇ ਰਹੇ ਹਾਂ।
2: ਹਾਂਜੀ ਹਾਂਜੀ,
3: ਉਹ ਤਾਂ ਮਤਲਬ ਜਥੇਦਾਰ ਅਕਾਲ ਤਖ਼ਤ ਵੀ ਮਤਲਬ ਐਕਟਿੰਗ ਜਥੇਦਾਰ ਰਹੇ ਨੇ, ਆਪਣੇ ਮੋਹਕਮ ਸਿੰਘ ਮੇਰੇ ਨਾਲ ਮੇਰੇ ਜੇਲ੍ਹ ਮੇਟ ਰਹੇ ਨੇ, ਆਪਾਂ ਪਾਣੀ ਟਕਸਾਲ 'ਚ ਵੀ ਜਾਂਦੇ ਰਹੇ ਹਾਂ, ਅਤੇ ਮਿਸ਼ਨਰੀ ਲੋਕਾਂ ਨਾਲ ਵੀ ਆਪਾਂ ਰੱਖਿਆ, ਹਾਲਾਂਕਿ ਨਾ ਮੈਂ ਮਿਸ਼ਨਰੀ ਹਾਂ ਨਾ ਮੈਂ, ਕਿਉਂਕਿ ਮੇਰਾ ਤਾਂ ਕਿਸੇ ਇਸ ਨਾਲ ਲਿੰਕ ਹੀ ਨਹੀਂ ਆ, ਪਰ ਆਪਾਂ ਦੋਨਾਂ ਦੇ ਨਾਲ, ਕਿਉਂਕਿ ਗੱਲ ਇਹ ਆ ਕਿ ਜਿੱਥੇ ਤੁਸੀਂ ਗੁਰੂ ਦਾ ਸਿੱਖ ਬਣਨਾ ਹੈ, ਕਿਸੇ ਜਥੇਬੰਦੀ ਦਾ ਕਿਸੇ ਸੰਪਰਦਾ ਦਾ ਸਿੱਖ ਨਹੀਂ ਬਣਨਾ।
2: ਇਹ ਗੱਲਾਂ ਜਿਹੜੀਆਂ ਹੈ ਇਹ ਆਪ ਮੁਹਾਰੇ ਨਹੀਂ ਹੋ ਰਹੀਆਂ, ਇਹ ਇਹ ਪ੍ਰਗਟ ਹੁੰਦੀਆਂ। ਅੱਜ ਅਸੀਂ ਨਾ ਦੂਜਾ ਫੋਨ ਦੀ ਕੰਪਨੀ ਦੇ ਸਾਨੂੰ ਫੋਨ ਬਾਰੇ ਪਲੈਨ ਬਾਰੇ ਗੱਲ ਕਰਨੀ, ਉੱਥੇ ਗਏ ਹੋਏ ਸੀ
3: ਜੀ।
2: ਉੱਥੇ ਕੁਝ ਮੁੱਲ ਆਪਣੇ ਪੰਜਾਬੀ ਵੀ ਆਏ, ਉਹਨਾਂ ਨੇ ਗੋਲ ਦਸਤਾਰ ਵੀ ਸਜਾਈ ਹੋਈ ਸੀ
3: ਜੀ,
2: ਤੇ ਉਹ ਸਾਨੂੰ ਦੱਸ ਰਹੇ ਸੀ ਵੀ ਇਹ ਇੰਨੇ ਕੱਟੜ ਹੋ ਗਏ ਆ, ਇਹਨਾਂ ਨੇ ਬੜੇ ਬੜੇ ਜਿਹੜੇ ਸਰਬ ਲੋਹੇ ਕੜੇ ਪਾਈ ਫਿਰਦੇ, ਬਾਣੇ ਪਾਈ ਫਿਰਦੇ ਆ
3: ਜੀ,
2: ਤੇ ਕਹਿੰਦੇ ਵੀ ਇਹ ਗਾਲ ਤੋਂ ਘੱਟ ਗੱਲ ਨੀ ਕਰਦੇ, ਬਹੁਤ ਜ਼ਿਆਦਾ ਸਾਰਿਆਂ ਦੀ ਗੱਲ ਨੀ ਕਰ ਰਹੇ
3: ਜੀ।
2: ਤੇ ਜੇ ਤੁਸੀਂ ਬਾਣੇ ਪਾ ਕੇ ਕਕਾਰ ਧਾਰਨ ਕਰਕੇ ਲੋਕਾਂ ਨੂੰ ਗਾਲਾਂ ਹੀ ਕੱਢਣੀਆਂ ਹੈਗੀਆਂ, ਤੇ ਤੁਸੀਂ ਫਿਰ ਗੁਰਮੁਖ ਕਿਸ ਤਰ੍ਹਾਂ ਹੋ ਸਕਦੇ ਆ?
3: ਜਿਸ ਦੀ ਗੱਲ ਦੇ ਵਿੱਚ ਗਾਲ ਏ,
2: ਜਿਸ
3: ਨੂੰ ਬੰਦੇ ਦਾ ਸਤਿਕਾਰ ਨਹੀਂ ਏ, ਉਹ ਗੁਰਸਿੱਖੀ ਤਾਂ ਇਨਸਾਨੀਅਤ ਦਾ ਧਰਮ ਹੈ, ਤੇ ਜਿਹੜਾ ਵਿਅਕਤੀ ਇਨਸਾਨ ਨਹੀਂ ਆ ਬੇਸਿਕਲੀ, ਉਹਨੂੰ ਇਨਸਾਨੀਅਤ ਦੇ ਗੁਣ ਨਹੀਂ ਹੈ। ਵਿਅਕਤੀ ਨਾ ਤੇ ਚੰਗਾ ਮੁਸਲਮਾਨ ਹੋ ਸਕਦਾ, ਨਾ ਚੰਗਾ ਹਿੰਦੂ ਹੋ ਸਕਦਾ, ਨਾ ਚੰਗਾ ਸਿੱਖ ਹੋ ਸਕਦਾ।
2: ਹੁਣ ਜਿਹੜੇ ਉੱਥੋਂ ਦੇ ਗ੍ਰੰਥੀ ਸਿੰਘ ਨੇ ਕਥਾ ਵਾਚਕ ਭਾਈ ਗੁਰਮੀਤ ਸਿੰਘ ਪੱਟੀ ਵਾਲੇ
3: ਜੀ,
2: ਉਹਨਾਂ ਨੇ ਕਥਾ ਕਰਦਿਆਂ ਕਰਦਿਆਂ ਗੱਲ ਕਹਿ ਦਿੱਤੀ ਵੀ ਜਿਹੜਾ ਪ੍ਰਸ਼ਾਦ ਕੌਲੀ ਵਿੱਚ ਕੱਢ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖਦੇ ਹਾਂ
3: ਜੀ,
2: ਉਹ ਗ੍ਰੰਥੀ ਸਿੰਘ ਵਾਸਤੇ ਹੁੰਦਾ, ਨਾ ਕਿ ਗੁਰੂ ਗ੍ਰੰਥ ਸਾਹਿਬ ਛਕਦੇ ਆ।
3: ਬਿਲਕੁਲ, ਉਹ ਜਿਹੜਾ
2: ਤੇ ਉਹਦੇ ਮਗਰ ਟੁੱਟ ਕੇ ਪੈ ਗਏ, ਉਹਨਾਂ ਨੂੰ ਨਾਸ ਪਤਾ ਨੀ ਕਿਹੜੇ ਕਿਹੜੇ ਸ਼ਬਦ ਉਹਦੇ ਵਾਸਤੇ ਉਹਨਾਂ ਨੂੰ ਗਾਲਾਂ ਕੱਢੀਆਂ ਨਾ ਲੋਕਾਂ ਨੇ।
3: ਆਪਾਂ ਇੱਥੋਂ ਫਿਰ ਇਸ ਗੱਲ ਦਾ ਦੀ ਪ੍ਰੋੜਤਾ ਕਰਦੇ ਹਾਂ ਕਿ ਜਿਹੜਾ ਗ੍ਰੰਥੀ ਸਿੰਘ ਤਾਬਿਆ 'ਚ ਬੈਠਾ ਹੁੰਦਾ, ਜਿੰਨਾ ਚਿਰ ਪ੍ਰਸ਼ਾਦ ਜਦੋਂ ਵਰਤਦਾ ਸੰਗਤ ਉਸਦਾ ਸੇਵਨ ਕਰ ਸਕਦੀ ਆ, ਉਹ ਨਹੀਂ ਕਰਦਾ, ਇਸ ਕਰਕੇ ਉਹ ਉਹਦਾ ਹਿੱਸਾ ਹੁੰਦਾ ਹੈ। ਜਦੋਂ ਬਾਅਦ ਦੇ ਵਿੱਚ ਉਹ ਸਮਾਪਤੀ ਕਰਕੇ ਜਾਂ ਉੱਠਦਾ ਹੈ ਉਸਨੇ, ਉਸ ਵੇਲੇ ਉਹ ਆਪਣਾ ਹਿੱਸਾ ਜਿਹੜਾ ਉੱਥੋਂ ਲੈ ਲੈਂਦਾ ਹੈ।
2: ਮਤਲਬ ਤੁਸੀਂ ਦੇਖ ਲਓ, ਇਹਨਾਂ ਲੋਕਾਂ ਨੂੰ ਗਿਆਨ ਹੈ ਹੀ ਨਹੀਂ ਹੈ,
3: ਨਹੀਂ ਉਹਨਾਂ ਨੂੰ
2: ਨਾ ਇਹਨਾਂ ਨੇ ਸਿੱਖ ਰਹਿਤ ਮਰਯਾਦਾ ਪੜ੍ਹੀ ਤੇ ਨਾ ਗੁਰਬਾਣੀ ਦੀ ਵਿਚਾਰ ਸੁਣਦੇ ਆ।
3: ਜੇ ਉਹ ਗ੍ਰੰਥੀ ਸਿੰਘ ਨਹੀਂ ਛਕਦਾ, ਕੀ ਉਹ ਉੱਥੇ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਸਵੇਰੇ ਆ ਕੇ ਕੀ ਉਹ ਗੁਰੂ ਗ੍ਰੰਥ ਸਾਹਿਬ ਛਕ ਲੈਣਗੇ?
2: ਉਹ ਤਾਂ ਫਿਰ ਚੂਹੇ ਨੇ ਬਿੱਲੀ ਖਾ ਜੂਗੀ ਜਾਂ ਚੂਹੇ ਖਾ ਜਾਣਗੇ।
3: ਨਹੀਂ ਦੇਖੋ, ਦੋ ਤਰ੍ਹਾਂ ਦੀ ਅਵਸਥਾ ਹੁੰਦੀ ਹੈ। ਮੈਂ ਛੋਟੀ ਜਿਹੀ ਦੋ ਤੁਸੀਂ ਇਸ ਗੱਲ ਨੂੰ ਕੀਤਾ, ਮੈਂ ਇਸ ਗੱਲ 'ਤੇ ਵੀ ਇੱਕ ਟਾਪਿਕ ਵੀ ਕਰਾਂਗਾ, ਪਰ ਦੋ ਗੱਲਾਂ ਨੇ। ਜਦੋਂ ਗੁਰੂ ਸਾਹਿਬ ਸਰੀਰਕ ਰੂਪ ਦੇ ਵਿੱਚ ਸਨ,
2: ਹਾਂਜੀ ਹਾਂਜੀ,
3: ਲੋਕ ਉਹਨਾਂ ਨੂੰ ਸ਼ਹਿਦ ਵੀ ਆ ਕੇ ਭੇਟ ਕਰਦੇ ਸੀ, ਲੋਕ ਉਹਨਾਂ ਨੂੰ ਹੋਰ ਕਈ ਕੀਮਤੀ ਪਦਾਰਥ ਜਿਹੜੇ ਖਾਣ ਛਕਣ ਜੋਗੇ ਹੁੰਦੇ ਸੀ, ਵਸਤਰ ਵੀ ਭੇਟ ਕਰਦੇ ਸੀ,
2: ਜਿਹੜੇ
3: ਉਹ ਪਦਾਰਥ ਹੁੰਦੇ ਸੀ ਉਹ ਗੁਰੂ ਸਾਹਿਬ ਵੀ ਛਕਦੇ ਸਨ, ਉਹ ਸੰਗਤ ਨੂੰ ਵੀ ਛਕਾਇਆ ਜਾਂਦਾ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਆ ਕੇ ਕਹੋ ਕਿ ਬਈ ਮੈਂ ਸ਼ਹਿਦ ਲਿਆਂਦਾ ਅਤੇ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਰੱਖਿਆ, ਕਿਆ ਗੁਰੂ ਗ੍ਰੰਥ ਸਾਹਿਬ ਉਸਨੂੰ ਛਕਣਗੇ? ਉਹ ਛਕਣਾ ਤਾਂ ਉੱਥੇ ਸੇਵਾ ਕਰਨ ਵਾਲਿਆਂ ਨੇ ਹੀ ਆ ਜਾਂ ਸੰਗਤ ਨੇ ਹੀ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਸ ਸਰੀਰ ਦੇ ਵਿੱਚ ਜਿਸ ਮਤਲਬ ਗ੍ਰੰਥ ਦੇ ਰੂਪ ਦੇ ਵਿੱਚ ਉਹ ਮੌਜੂਦ ਨੇ, ਉਹ ਕੋਈ ਦੁਨਿਆਵੀ ਪਦਾਰਥ ਨਹੀਂ ਛਕ ਸਕਦੇ। ਉਹਨਾਂ ਦੀ ਸੰਭਾਲ, ਉਹਨਾਂ ਦੀ ਵਿਚਾਰਧਾਰਾ ਨੂੰ ਹੀ ਜਿਹੜਾ ਛਕਣਾ ਹੈ ਉਹ ਸੰਗਤ ਨੇ ਛਕਣਾ ਹੈ ਉਹ।
2: ਪਰ ਇਹ ਹੁਣ ਦੇਖੋ, ਨਾ ਤਾਂ ਗੁਰੂ ਦਾ ਹੁਕਮ ਮੰਨਦੇ ਆ ਤੇ ਨਾ ਗੁਰੂ ਪੰਥ ਦਾ, ਨਾ ਰਹਿਤ ਮਰਯਾਦਾ ਦਾ। ਇਹਨਾਂ ਨੇ ਗੱਲ ਫੜ ਲਈ ਆ ਕਿ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਧਾਰੇ ਗੁਰੂ ਦਾ ਦਰਜਾ, ਜਿੰਦਾ ਜਾਗਦਾ ਗੁਰੂ ਦਾ ਦਰਜਾ। ਸਰਕਾਰ ਕੌਣ ਹੁੰਦੀ ਗੁਰੂ ਨੂੰ ਜਿੰਦਾ ਜਾਗਦਾ ਦਰਜਾ ਦੇਣ ਵਾਲੀ?
3: ਮੈਂ ਤਾਂ ਨਾ ਉਸ ਕਾਨੂੰਨ ਦੇ ਹੱਕ ਵਿੱਚ ਹਾਂ ਤੇ ਨਾ ਮੈਂ ਉਸ। ਅੱਜ ਤੱਕ ਜਿਹੜੇ ਲੋਕ ਅੱਜ ਇਹ ਗੱਲ ਕਰ ਰਹੇ ਆ, ਕੱਲ ਤੱਕ ਉਹ ਹਵਾਲਾ ਦਿੰਦੇ ਸੀ ਜੀ ਸੁਪਰੀਮ ਕੋਰਟ ਨੇ ਕਿਹਾ,
2: ਹਾਂਜੀ ਹਾਂਜੀ,
3: ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਏ, ਲਿਵਿੰਗ ਗੁਰੂ।
2: ਹਾਂਜੀ ਹਾਂਜੀ,
3: ਭਾਈ ਸੁਪਰੀਮ ਕੋਰਟ ਦਾ ਕੀ ਹੱਕ ਏ ਇੱਥੇ? ਸਾਨੂੰ ਕਿਸੇ ਕੋਰਟ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਆ? ਗੁਰੂ ਗ੍ਰੰਥ
2: ਲੈਣ ਦੀ ਲੋੜ ਹੀ ਕੋਈ ਨਹੀਂ, ਅਸੀਂ ਸੁਪਰੀਮ ਕੋਰਟ ਦੇ ਸਿੱਖ ਥੋੜੇ ਆ।
3: ਅਸੀਂ ਉਸ ਵੇਲੇ ਜਿਹੜੀ ਗੱਲ ਸਾਨੂੰ ਫਿੱਟ ਪੈਂਦੀ ਆ ਉਸ ਵੇਲੇ ਅਸੀਂ ਉਸ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਜਿਹੜੀ ਬਾਅਦ ਦੇ ਵਿੱਚ ਸਾਨੂੰ ਉਹਦਾ ਨੁਕਸਾਨ ਹੁੰਦਾ ਫਿਰ ਅਸੀਂ ਉਸ ਵੇਲੇ ਉਹਦਾ
2: ਨਹੀਂ। ਫਿਰ ਦੂਜੇ ਧਰਮਾਂ ਦੇ ਲੋਕ ਕਹਿਣਗੇ ਨੀ, ਜੇ ਤੁਹਾਡਾ ਗੁਰੂ ਜਿੰਦਾ ਦੇਹ ਧਾਰੀ ਆ ਤੇ ਫਿਰ ਉਹਦੇ ਵਾਸਤੇ ਲੈਟਰੀਨਾਂ ਵੀ ਬਣਾਓ ਉਹਨੇ, ਕਿਉਂਕਿ ਉਹਨੇ ਸਰੀਰਕ ਕਿਰਿਆਵਾਂ ਵੀ ਕਰਨੀਆਂ।
3: ਦੇਖੋ, ਜਿਸ ਵੇਲੇ ਅਸੀਂ ਇਸੇ ਵਿਚਾਰ ਨੂੰ ਲੈ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੁੰਦੀ ਆ 2015 ਦੇ ਵਿੱਚ, ਤੇ ਅਗਲਿਆਂ ਨੇ ਇਹੀ ਗੱਲ ਤਾਂ ਉਛਾਲੀ, ਕਿਉਂਕਿ ਅਸੀਂ ਭੁੱਲ ਗਏ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ 10 ਗੁਰੂ ਸਾਹਿਬਾਨ ਦੀ ਜਾਂ 35 ਮਹਾਂਪੁਰਸ਼ਾਂ ਦੀ ਆਤਮਾ ਹੈ।
2: ਅਸੀਂ
3: ਸਰੀਰ ਜਿਹੜਾ ਦੋਹਰਾ ਅਸੀਂ ਪੜ੍ਹਦੇ ਵੀ ਹੈਗੇ ਹਾਂ ਨਾ, ਉਹ ਦੋਹਰਾ ਸੀ ਜਿਹੜਾ ਭਾਈ ਪ੍ਰਹਿਲਾਦ ਸਿੰਘ ਦੀ ਜਿਹੜੀ ਓਰਿਜਨਲ ਰਚਨਾ ਸੀ ਉੱਥੇ ਸੀ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਉੱਥੇ ਗਿਆਨੀ ਗਿਆਨ ਸਿੰਘ ਨੇ ਉਸਨੂੰ ਕਰਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ।
2: ਇੱਥੋਂ ਭੁਲੇਖਾ ਪਿਆ ਬਹੁਤ ਵੱਡਾ,
3: ਇੱਕਦਮ ਜਿਹੜਾ ਸਿਧਾਂਤਕ ਜੰਪ ਕਰ ਦਿੱਤਾ।
2: ਹਾਂਜੀ ਹਾਂਜੀ,
3: ਜਿਹੜਾ ਅੱਜ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਰਨ ਬਣ ਗਿਆ।
2: ਸੋ ਸਾਨੂੰ ਸਾਰਿਆਂ ਨੂੰ ਪੰਥਕਾਂ ਨੂੰ, ਪੰਥਕ ਜਥੇਬੰਦੀਆਂ ਨੂੰ, ਪ੍ਰਚਾਰਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ, ਜੇ ਅਸੀਂ ਗੁਰੂ ਪਾ

0: ਚੱਲਣਾ ਚਾਹੀਦਾ ਤੇ ਮਨਮੁਖ ਰਸਤੇ ਜਿਹੜੇ ਤਿਆਗਣੇ ਚਾਹੀਦੇ ਆ, ਕਿਉਂਕਿ ਮਨ ਜਿਹੜਾ ਉਹ ਸਦਾ ਹੀ ਪੁੱਠੇ ਪਾਸੇ ਨੂੰ ਚੱਲਦਾ ਹੈ। ਤੇ ਗੁਰੂ ਦਾ ਜਿਹੜਾ ਸਿੱਖ ਆ ਉਸ ਨੂੰ ਕੁੱਟ ਕੁੱਟ ਮਨ ਕਸਵੱਟੀ ਲਾਵੇ
1: ਜੀ,
0: ਉਸ ਨੂੰ ਗੁਰੂ ਸ਼ਬਦ ਦੇ ਨਾਲ ਥਾਪੜੇ ਦੇ ਦੇ ਕੇ ਕੁੱਟ ਕੁੱਟ ਕੇ ਗੁਰੂ ਵੱਲ ਲਿਆਉਂਦਾ ਹੈ।
1: ਜੀ
0: ਸੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋਗੇ ਤੇ ਤੁਸੀਂ ਵੀ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹੋਗੇ। ਹੋਈਆਂ ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਪ ਸਭ ਸੰਗਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਵਾਈ ਜਾਂਦੀ ਹੈ। ਅੱਜ ਵੀ ਇਹ ਸਮਾਂ ਪ੍ਰਾਪਤ ਹੋਇਆ, ਆਓ ਸਮੇਂ ਨੂੰ ਸਫਲਾ ਕਰੀਏ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਉਚਾਰਨ

ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਲਿਬਾਸ ਪਾ ਕਰਕੇ ਕੋਈ ਸੰਤ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਸੰਤ ਦੇ ਕੋਲ, ਗੁਰਮੁਖ ਦੇ ਕੋਲ ਇੱਕ ਗੁਣ ਹੈ ਬੜਾ ਵੱਡਾ। ਕੀ ਗੁਣ ਹੈ? ਉਹਦੇ ਕੋਲ ਇਹ ਗੁਣ ਹੈ ਕਿ ਉਹਦਾ ਅਕਾਲ ਪੁਰਖ ਤੇ ਐਸਾ ਭਰੋਸਾ ਹੁੰਦਾ ਕਿ ਦੁਨੀਆਂ ਵਿੱਚ ਭਾਵੇਂ ਧਾਰਮਿਕ ਤੇ ਭਾਵੇਂ ਰਾਜਸਿਕ ਤਾਕਤ ਜਿਤਨੀ ਮਰਜ਼ੀ ਮਹਾਨ ਹੋਵੇ, ਪਰ ਗੁਰਮੁਖ ਨਾਮ ਜਪਣ ਵਾਲਾ ਕੇਵਲ ਅਕਾਲ ਪੁਰਖ ਦੇ ਚਰਨਾਂ ਵਿੱਚ ਝੁਕਦਾ। ਅਕਾਲ ਪੁਰਖ ਵਾਹਿਗੁਰੂ ਦੀ ਤਾਕਤ ਤੋਂ ਬਿਨਾਂ ਕਿਸੇ ਹੋਰ ਦੀ ਆਨ ਨਹੀਂ ਮੰਨਦਾ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੇ ਪ੍ਰਥਾਏ ਬਚਨ ਕੀਤੇ ਕਿ ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੈ ਆਨ ਕੀ ਸੱਚੇ ਬਿਨ ਪਾਤਸ਼ਾਹੇ। ਪਾਣੀਪਤ ਦੀ ਧਰਤੀ ਦੇ ਉੱਤੇ ਇੱਕ ਪੀਰ ਰਿਹਾ ਕਰਦਾ ਸੀ। ਉਸ ਪੀਰ ਦਾ ਨਾਮ ਸੀ ਸ਼ੇਖ ਸ਼ਾਹ ਸ਼ਰਫ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਜਿਸ ਸਮੇਂ ਮੱਕੇ ਮਦੀਨੇ ਵੱਲ ਜਾ ਰਹੇ ਸਨ, ਮੱਕੇ ਮਦੀਨੇ ਕਾਬੇ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਐਨੂਲਸ ਸ਼ਹਿਰ ਵੱਸਦਾ। ਮਹਾਰਾਜ ਉਧਰ ਨੂੰ ਲੰਘ ਰਹੇ, ਭਾਈ ਮਰਦਾਨਾ ਨਾਲ ਜਾ ਰਿਹਾ ਤੇ ਪੀਰ ਸ਼ੇਖ ਸ਼ਾਹ ਸ਼ਰਫ ਊਂਠਾਂ ਤੇ ਸਵਾਰ ਹੋ ਕੇ ਆਪਣੇ ਸੇਵਕਾਂ ਨਾਲ ਜਾ ਰਿਹਾ। ਪੀਰਾਂ ਦਾ ਜੋ ਮੁਖਤਾਰ ਹੈ ਸ਼ੇਖ ਸ਼ਾਹ ਸ਼ਰਫ, ਉਹਦੇ ਊਂਠ ਦੇ ਸਾਹਮਣੇ ਕੋਈ ਚੱਲ ਨਹੀਂ ਸਕਦਾ। ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਉਨ ਪੀਰਾਂ ਦੇ ਟੋਲੇ ਤੋਂ ਅੱਗੇ ਹੋ ਕੇ ਚੱਲਣ ਲੱਗ ਪਏ। ਪੀਰ ਦੀ ਨਿਗਾਹ ਪਈ ਸੇਵਾਦਾਰ ਨੂੰ ਭੇਜਿਆ, ਪੁੱਛ ਕੇ ਉਹ ਕੌਣ ਨੇ। ਜਿਸ ਸਮੇਂ ਪੀਰ ਦਾ ਸੇਵਕ ਗੁਰੂ ਨਾਨਕ ਸਾਹਿਬ ਕੋਲ ਆਇਆ, ਆ ਕੇ ਸਲਾਮ ਕੀਤੀ। ਮਹਾਰਾਜ ਨੇ ਸਲਾਮ ਦਾ ਜਵਾਬ ਨਾ ਦਿੱਤਾ। ਕਹਿੰਦਾ ਜੀ ਕੀ ਗੱਲ, ਸਲਾਮ ਦਾ ਜਵਾਬ ਨਹੀਂ ਦੇਣਾ ਆਉਂਦਾ? ਮਹਾਰਾਜ ਕਹਿੰਦੇ ਜਵਾਬ ਵੀ ਦੇਣਾ ਆਉਂਦਾ ਤੇ ਸਲਾਮ ਵੀ ਕਰਨੀ ਆਉਂਦੀ ਹੈ, ਪਰ ਸਾਡੀ ਸਲਾਮ ਦੁਨਿਆਵੀ ਤਾਕਤ ਨੂੰ ਨਹੀਂ ਅਗੰਮੀ ਤਾਕਤ ਨੂੰ ਹੈ। ਮਹਾਰਾਜ ਨੇ ਸ਼ਬਦ ਵਰਤੇ, ਅਲੇਖ ਕਹੋ ਸਲਾਮ ਹੈ ਪੀਰ ਕੇ ਦਸਤਵੇਸ਼। ਸਾਡੀ ਸਲਾਮ ਹੈ ਜਿਹੜਾ ਅਲੇਖ ਹੈ, ਜਿਵੇਂ ਜਾਪ ਸਾਹਿਬ ਚ ਪੜ੍ਹਦੇ ਅਲੇਖ ਹੈ ਅਭੇਖ ਹੈ, ਅਲੇਖ ਨੂੰ ਸਲਾਮ ਹੈ। ਉਹ ਪੀਰ ਦਾ ਚੇਲਾ ਪੀਰ ਕੋਲ ਗਿਆ, ਕਹਿੰਦਾ ਤੁਹਾਨੂੰ ਆਪ ਹੀ ਪੁੱਛਣਾ ਪੈਣਾ। ਪੀਰ ਖੁਦ ਆਇਆ, ਸਲਾਮ ਕੀਤੀ। ਮਹਾਰਾਜ ਨੇ ਫਿਰ ਕਿਹਾ ਅਲੇਖ ਕੋ ਸਲਾਮ ਹੈ, ਇਹ ਹੈ ਸੰਤਨ ਅਵਰ ਨ ਕਾਹੂ ਜਾਨੀ, ਬਾਹਰੀ ਪਰਪੰਚ ਵੇਖ ਕੇ ਰੱਬ ਤੋਂ ਭਰੋਸਾ, ਗੁਰੂ ਤੋਂ ਭਰੋਸਾ ਨਹੀਂ ਤੋੜਨਾ। ਜਿਹਦਾ ਸਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਝੁਕਿਆ ਹੋਵੇ, ਉਹ ਮੁੜ ਕੇ ਪਖੰਡੀਆਂ ਦੇ ਬੂਹਿਆਂ ਤੇ ਜਾ ਕੇ ਸਿਰ ਨਹੀਂ ਝੁਕਾਉਂਦਾ। ਖਾਲਸਾ ਜੀ, ਧੰਨ ਗੁਰੂ ਨਾਨਕ ਸਾਹਿਬ ਨੂੰ ਪੀਰ ਨੇ ਕਿਹਾ, ਕਹਿੰਦਾ ਇੱਕ ਸਵਾਲ ਹੈ। ਮਹਾਰਾਜ ਨੇ ਪੁੱਛਿਆ ਕੀ? ਕਹਿੰਦਾ ਜੇ ਅਲੇਖ ਨੂੰ ਸਲਾਮ ਕਰਦੇ ਹੋ ਫਿਰ ਇੱਕ ਸਵਾਲ ਦਾ ਜਵਾਬ ਦਿਓ। ਪੁੱਛਿਆ ਜੀ ਕੀ? ਉਹਨੇ ਸਵਾਲ ਕੀਤਾ, ਐ ਕੁਦਾ ਅਸਤ ਗਰ ਖੁਦਾ ਖੁਦ ਖਵਾਹਦ ਵਲੇ ਪੈਦਾ ਨਵੇਂ ਸ਼ਬਦ। ਸਾਰੀ ਦੁਨੀਆ ਕਹਿੰਦੀ ਹੈ ਰੱਬ ਸਭ ਕੁਝ ਕਰ ਸਕਦਾ, ਮੈਨੂੰ ਇਹ ਦੱਸੋ ਐਸਾ ਕਿਹੜਾ ਕੰਮ ਹੈ ਜਿਹੜਾ ਰੱਬ ਵੀ ਨਹੀਂ ਕਰ ਸਕਦਾ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਕੰਮ ਹੈ ਜਿਹੜਾ ਰੱਬ ਨਹੀਂ ਕਰ ਸਕਦਾ। ਪੁੱਛਿਆ ਕੀ? ਮਹਾਰਾਜ ਕਹਿੰਦੇ ਅਗਰ ਖੁਦਾ ਖੁਦ ਖਵਾਹਦ ਖੁਦਾਇੰਦ ਦੀ ਗਰ ਵਲੇ ਪੈਦਾ ਨਵੇਂ ਸ਼ਬਦ। ਪੀਰ ਸਾਈ, ਰੱਬ ਅਕਾਲ ਪੁਰਖ ਇੱਕ ਹੈ, ਉਹ ਇੱਕ ਓੰਕਾਰ ਹੋ ਕੇ ਵਰਤ ਰਿਹਾ। ਰੱਬ ਸਦਾ ਇੱਕ ਹੈ, ਪਹਿਲਾਂ ਵੀ ਇੱਕ ਸੀ, ਅੱਜ ਵੀ ਇੱਕ ਹੈ, ਅੱਗੇ ਵੀ ਇੱਕ ਹੀ ਰਹੇਗਾ। ਰੱਬ ਚਾਹ ਕੇ ਵੀ ਦੂਸਰਾ ਰੱਬ ਨਹੀਂ ਪੈਦਾ ਕਰ ਸਕਦਾ। ਇਸ ਲਈ ਇਨਸਾਨ ਨੂੰ ਇੱਕੋ ਤਾਕਤ ਤੇ ਭਰੋਸਾ

0: जीवन बतीत करदे आ सारिआं दे जीवन विच कोई ना कोई चिंता कोई ना कोई विपता आई रहिंदी है। जिहदे पक्ष दे विच रब ना खड़दा होवे उहनूं ते चिंता करनी चाहीदी है दुखां तों कलेशां तों माड़ियां ताकतां तों। पर जिन्हां दे पक्ष दे विच खुद कलगीधर पातशाह गुरु गोबिंद सिंह जी होण सतगुरु दा थापड़ा होवे उहनां नूं फिर सदा बेपरवाह रहना चाहीदा। मार जांदे जिहड़े गुरमुख नाम जपदे फिर जिन्हां दा पक्ष रब करदा है ਉਹ ਸਦਾ ਬੇਪਰਵਾਹ ਰਹਿੰਦੇ ਆ। ਸੰਸਾਰ ਦੀ ਪਰਵਾਹ ਸੰਸਾਰ ਦੀ ਫਿਕਰ ਨਹੀਂ ਕਰਦੇ। ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ। ਕਹਿੰਦੇ ਜਿਹੜੇ ਰੱਬ ਦੇ ਨਾਲ ਜੁੜਦੇ ਆ ਤੇ ਜਿਨ੍ਹਾਂ ਦੇ ਪੱਖ ਵਿੱਚ ਰੱਬ ਖੜ ਜਾਂਦਾ ਉਹ ਫਿਰ ਭਗਤ ਨਾਮ ਦੇਵ ਦੀ ਤਰ੍ਹਾਂ ਬੇਪਰਵਾਹ ਹੋ ਜਾਂਦੇ ਆ, ਭਗਤ ਕਬੀਰ ਸਾਹਿਬ ਦੀ ਤਰ੍ਹਾਂ ਭਗਤ ਰਵਿਦਾਸ ਜੀ ਦੀ ਤਰ੍ਹਾਂ ਬੇਪਰਵਾਹ ਹੋ ਜਾਂਦੇ ਹਨ। ਵਿਸ਼ਰਾਮ ਦੇ ਕਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ।
1: ਪੂਜ ਸਮਾਨਾ ਠਾਕੁਰ ਤੇਰੋ ਅਵਰ ਨਗਾਹੂ ਤਾਨੀ।
0: ਜਿਤਨੇ ਵੀ ਸੰਸਾਰ ਤੇ ਜੀਵ ਜੰਤੂ ਨੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਆ, ਪਰ ਗੁਰਬਾਣੀ ਕਹਿੰਦੀ ਹੈ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋ ਰੇ। ਸਿੱਖ ਨੂੰ ਭਰੋਸਾ ਰੱਖਣਾ ਚਾਹੀਦਾ। ਕਈ ਵਾਰੀ ਦੁੱਖ ਆ ਜਾਂਦਾ ਘਬਰਾ ਜਾਂਦੇ ਹਾਂ ਕਿ ਦੁੱਖ ਬੜਾ ਵੱਡਾ ਹੈ। ਪਿਆਰਿਓ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਿਆ ਕਰੋ ਕਿ ਪਖੰਡੀਆਂ ਦੇ ਬੂਹੇ ਤੇ ਜਾਣ ਤੋਂ ਪਹਿਲਾਂ ਮਨ ਵਿੱਚ ਇਹ ਭਰੋਸਾ ਹੋਵੇ ਕੀ ਹੋਇਆ ਜੇ ਵੱਡਾ ਦੁੱਖ ਹੈ, ਜਿੱਡਾ ਮਰਜ਼ੀ ਵੱਡਾ ਦੁੱਖ ਹੋਵੇ ਪਰ ਮੇਰੇ ਗੁਰੂ ਦਾ ਥਾਪੜਾ ਸਭ ਤੋਂ ਵੱਡਾ ਹੈ ਤੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਵੱਡੇ ਤੋਂ ਵੱਡਾ ਦੁੱਖ ਵਾਲ ਵਿੰਗਾ ਨਹੀਂ ਕਰ ਸਕਦਾ।
1: ਐਸੋ ਅਮਰ ਮਿਲਿਓ ਭਗਤਨ ਕੋ ਰਾਜ ਰਹੇ ਰੰਗ ਗਿਆਨੀ।
0: ਜਿਹੜਾ ਠਾਕੁਰ ਜਿਹੜਾ ਅਕਾਲ ਪੁਰਖ ਸਭ ਤੋਂ ਉੱਚਾ ਹੈ ਤੇ ਜਿਸ ਠਾਕੁਰ ਜੈਸਾ ਦੁਨੀਆਂ ਤੇ ਦੂਸਰਾ ਕੋਈ ਨਹੀਂ, ਐਸਾ ਠਾਕੁਰ ਭਗਤਾਂ ਨੂੰ ਮਿਲ ਚੁੱਕਿਆ ਹੈ ਤੇ ਐਸਾ ਠਾਕੁਰ ਮਿਲਣ ਦੇ ਨਾਲ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕਹਿੰਦੇ ਜਦੋਂ ਐਸਾ ਠਾਕੁਰ ਐਸਾ ਸੁਆਮੀ ਮਿਲਦਾ ਕਹਿੰਦੇ ਭਗਤ ਸਦਾ ਨਾਮ ਦੇ ਰੰਗ ਵਿੱਚ ਰਹਿੰਦੇ ਨੇ ਤੇ ਆਪ

0: ਜਿਹੜੇ ਬਾਣੀ ਪੜ੍ਹਦੇ ਗੁਰੂ ਦੇ ਬਣ ਜਾਂਦੇ ਸਦਾ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਭੈ ਨਹੀਂ ਰਹਿੰਦਾ, ਨਾ ਕਿਸੇ ਦਾ ਭੈ ਸਹਿੰਦੇ ਆ, ਨਾ ਕਿਸੇ ਨੂੰ ਭੈ ਦਿੰਦੇ ਆ, ਤੇ ਨਿਰਭਉ ਹੋ ਕੇ ਸਦਾ ਇੱਕ ਓਅੰਕਾਰ ਦੇ ਵਿੱਚ ਸੁਰਤ ਜੋੜਦੇ ਆ। ਔਰ ਜਦੋਂ ਇੱਕ ਓਅੰਕਾਰ ਵਿੱਚ ਸੁਰਤ ਜੋੜਦੇ ਨੇ, ਉਹਨਾਂ ਦਾ ਮਨ ਸਦਾ ਗੁਰੂ ਦੇ ਚਰਨਾਂ ਵਿੱਚ ਬੰਨਿਆ ਜਾਂਦਾ ਹੈ। ਇੱਥੇ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ ਨੂੰ ਸੰਕੋਚਦੇ ਹਾਂ। ਵਿਚਾਰਾਂ ਤੇ ਅਗਾਧ ਬੋਧ ਨੇ ਖਾਲਸਾ ਜੀ, ਪਰ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ੇਸ਼ ਕਰਕੇ ਵੀ ਬੇਨਤੀ ਕਰਨੀ ਹੈ। ਜੋ ਸਤਿਗੁਰੂ ਨੇ ਪਹਿਲਾਂ ਸ਼ਬਦ ਵਰਤਿਆ, ਸੰਤਨ ਅਵਰ ਨ ਕਾਹੂ ਜਾਨੀ, ਇਸੇ ਪੰਕਤੀ ਨੂੰ ਆਧਾਰ ਬਣਾ ਕੇ ਅੱਜ ਉਸ ਮਰਜੀਵੜੇ ਯੋਧੇ ਨੂੰ ਯਾਦ ਕਰੀਏ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਖਾਲਸਾ ਜੀ, ਜਿਹੜੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋ ਜਾਂਦੇ ਨੇ, ਉਹ ਸਦਾ ਨਿਰਭਉ ਰਹਿੰਦੇ। ਦੁਨੀਆਂ ਤੇ ਉਹਨਾਂ ਦਾ ਸਰੀਰ ਭਾਵੇਂ ਇੱਕ ਵਾਰ ਨਾ ਵੀ ਰਵੇ, ਪਰ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ, ਉਹਨਾਂ ਦੀ ਕੀਤੀਆਂ ਕਮਾਈਆਂ ਦਾ ਧਿਆਨ ਧਰ ਕੇ ਖਾਲਸਾ ਸਦਾ ਅਰਦਾਸ ਦੇ ਵਿੱਚ ਬੋਲਦਾ ਹੈ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿੰਨਾ ਦਾ ਧਿਆਨ ਧਰ ਕੇ ਖਾਲਸਾ ਪੰਥ ਬੁੱਢਾ ਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ, ਜਿਨ੍ਹਾਂ ਦੇ ਨਾਮ ਦੇ ਨਾਲ ਪੰਥ ਨੇ ਸੁਲਤਾਨ ਉਲ ਕੌਮ ਦਾ ਖਿਤਾਬ ਲਾਇਆ, ਜਿਨ੍ਹਾਂ ਦੇ ਨਾਮ ਦੇ ਨਾਲ ਜਿਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਬੰਦੀ ਛੋੜ ਸ਼ਬਦ ਵਰਤਿਆ ਜਾਂਦਾ, ਇਸ ਤਰ੍ਹਾਂ ਪੰਥ ਦੇ ਵਿੱਚ ਕੇਵਲ ਤੇ ਕੇਵਲ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਆ, ਜਿਨ੍ਹਾਂ ਦੇ ਨਾਮ ਨਾਲ ਬੰਦੀ ਛੋੜ ਖਿਤਾਬ ਵੀ ਲਾਇਆ ਗਿਆ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਨਾਮ ਦੇ ਨਾਲ ਪੰਥ ਪਾਤਸ਼ਾਹ ਦਾ ਖਿਤਾਬ ਵੀ ਲਾਇਆ ਗਿਆ। ਕਿਉਂ? ਦੇਖੋ, ਗੁਰਸਿੱਖ ਹੋਏ ਦੇਵਾ ਸਿੰਘ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਣ ਵਾਲੇ, ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ, ਇਹਨਾਂ ਦੇ ਘਰ ਵਿੱਚ ਤਿੰਨ ਪੁੱਤਰ ਜਨਮੇ, ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ। ਸਭ ਤੋਂ ਛੋਟੇ ਪੁੱਤਰ ਬਦਰ ਸਿੰਘ ਦਾ ਵਿਆਹ ਹੋਇਆ ਸਿੱਖਾਂ ਦੇ ਘਰ ਦੇ ਵਿੱਚ, ਸਿੱਖਾਂ ਦੀ ਲੜਕੀ ਜੀਵਨ ਕੌਰ ਦੇ ਨਾਲ। ਕਹਿੰਦੇ ਦੋਨੋਂ ਜਾਣੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਸੇਵਾ ਕਰਿਆ ਕਰਦੇ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਇਹਨਾਂ ਦੋਨਾਂ ਨੇ ਇੱਕ ਵਾਰੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਚਾਹੁੰਦੇ ਹਾਂ ਸਾਡੇ ਘਰ ਦੇ ਵਿੱਚ ਆਪ ਜੀ ਕਿਰਪਾ ਕਰੋ, ਇੱਕ ਐਸੀ ਰੂਹ ਭੇਜੋ ਜਿਹੜੇ ਆਪ ਜੀ ਦੇ ਪੰਥ ਦੀ ਸੇਵਾ ਕਰ ਸਕੇ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿੱਚ ਤੀਰ ਸੀ, ਮਹਾਰਾਜ ਨੇ ਉਹ ਤੀਰ ਬੀਬੀ ਜੀਵਨ ਕੌਰ ਤੇ ਸਰਦਾਰ ਬਦਰ ਸਿੰਘ ਦੇ ਮਸਤਕ ਤੇ ਸੁਹਾ ਕੇ ਬਚਨ ਕੀਤਾ, ਤਿੰਨ ਵਾਰ ਸ਼ਬਦ ਉਚਾਰਨ ਕੀਤੇ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਵਰਤੇ, ਭਾਵੇਂ ਕਲਗੀਧਰ ਜੀ ਸਵਾਮੀ ਜੰਗਾਂ ਜੁਦਾਂ ਕਰਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਬਚਨ ਸੱਚ ਹੋਏ। ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਇਸ ਅਗੰਮੀ ਰੂਹ ਦਾ ਆਗਾਜ਼ ਹੋਇਆ, ਤੇ ਕਹਿੰਦੇ ਨੇ ਦੋਨੋਂ ਜਾਣੇ ਗੁਰਸਿੱਖ, ਸਿੱਖੀ ਰਹਿਤ ਨਿਭਾਉਣ ਵਾਲੇ, ਔਰ ਮਾਤਾ ਜਿਉਣ ਕੌਰ ਬਹੁਤ ਜ਼ਿਆਦਾ ਬਾਣੀ ਪੜ੍ਹਨ ਵਾਲੇ। ਖਾਲਸਾ ਜੀ, ਇਹ ਮਾਂ ਦੇ ਹੱਥ ਵਿੱਚ ਹੁੰਦਾ ਹੈ, ਇੱਕ ਬੀਬੀ ਦੇ ਹੱਥ ਵਿੱਚ ਹੁੰਦਾ, ਉਹ ਚਾਹੇ ਆਪਣੇ ਬੱਚੇ ਨੂੰ ਸੰਤ ਬਣਾ ਲਵੇ, ਸਿਪਾਹੀ ਬਣਾ ਲਵੇ, ਇੱਕ ਬੀਬੀ ਚਾਹੇ ਤੇ ਆਪਣੇ ਬੱਚੇ ਨੂੰ ਭਾਵੇਂ ਚੋਰ ਬਣਾ ਲਵੇ। ਮਾਂ ਦੀ ਸਿੱਖਿਆ ਕੰਮ ਕੀਤੀ। ਕਹਿੰਦੇ ਜਦੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਆਯੂ ਥੋੜੀ ਜਿਹੀ ਜ਼ਬਾਨ ਦੀ ਸ਼ਬਦਾਂ ਦੀ ਪਕੜ ਵਿੱਚ ਆਉਣ ਲੱਗੀ ਹੈ, ਕਹਿੰਦੇ ਆਪਣੇ ਬੱਚੇ ਨੂੰ ਮਾਤਾ ਪਿਤਾ ਕਹਿਣਾ ਨਹੀਂ ਸਿਖਾਇਆ, ਸਭ ਤੋਂ ਪਹਿਲਾਂ ਮਾਤਾ ਜਿਉਣ ਕੌਰ ਨੇ ਆਪਣੇ ਬੱਚੇ ਨੂੰ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਬ੍ਰਹਮ ਵਾਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਮੂਲ ਮੰਤਰ ਬ੍ਰਹਮ ਵਾਕ ਪੜ੍ਹਨਾ ਸਿਖਾਇਆ। सिंह साहब बाबा जस्सा सिंघालू वालिया ने सब तो पहला मूल मंत्र कंठ किया। आयु वड्डी हुई, 5-6 साल की आयु दे विच माता जीवन कौर ने जथेदार बाबा जस्सा सिंह आलू वालिया नूं जपजी साहब जबानी कंठ करवा दिता सी। इतिहास कहिंदा है, भाई रतन सिंह जी पंगू लिखदे आ प्राचीन पंथ प्रकाश दे विच, कहिंदे बीबी जीवन कौर ऐसी सिक्खी रहत नभाउण वाली सी कि दतारे दे नाल अमृत वेले आसा की वार दा कीर्तन करिया करदे सन और अपने बच्चे नूं भी कीर्तन करना सिखाया। कहिंदे हमेशा गात्रे दे विच गुरबाणी दी पोथी रखिया करदे सी। जदों मावां अपने खजाने विच गात्रे विच गुरबाणी दी पोथी रखणगियां फिर खालसा जी जिन्ना मावां दे खजानियां दे विच झोलियां विच गुरबाणी दी पोथी हुंदी है उन्हां दे बच्चे फिर सिंह साहब बाबा जस्सा सिंह आलूवालिया वर्गे बणदे। ते जे अज दे हालात वेखीए जिन्ना मावां दे हत्थां विच 24-24 घंटे फोन चलदा ते फिर ए गल कहिंदे भी बच्चे आग्याकारी नहीं हुंदे। बेनती है जे औलादां चंगीआं चाहीदियां फिर मां प्यो भी चंगे बन के विखाईए, सिक्खी दी रहत ते चलण वाले बणीए। खालसा जी समा आया, बाबा जस्सा सिंह आलूवालिया जी दे पिता जी चढ़ाई कर गए, उस उपरंत इन्हां दे मामा जी आए ते लाहौर तों बाबा जस्सा सिंह जी नूं ते माता जीवन कौर नूं दिल्ली माता सुंदरी जी पास लैके आ गए। माता सुंदरी जी दे पास जदों आए कहिंदे उस समय भी माता जीवन कौर ने आसा की वार दा कीर्तन किया। जिवें रागी सिंह आसा की वार लाउंदे साइड ते बह के सिंह सलोक पढ़दा ना, कहिंदे 7 साल दी उम्र सी बाबा जस्सा सिंह आलूवालिया दी, अपनी माता दे नाल एक पासे बह करके आसा की वार दे सलोक पढ़दे आ। जदों सलोक पढ़े माता सुंदरी दी निगाह बाबा जस्सा सिंह आलूवालिया जी ते पै गई। बाबा जस्सा सिंह आलूवालिया जी नूं अपने निकट बुलाया, गोद विच बिठा लिया। गोद विच बिठा के कहिंदे लाल जी तुसां साडे कोल रहना, तुहानूं सिक्खी रहत दृढ़ करवावांगे, गुरबाणी दी सिखलाई दवांगे। 18 साल तक दी उम्र बाबा जस्सा सिंह आलूवालिया जी ने माता सुंदरी जी दे पास रह करके गुरमत सिखी, गुरमत दृढ़ कीती। हुण समा आया, कहिंदे माता सुंदरी जी ने एक चिट्ठी लिखी, खालसा पंथ बुढ़ा दल दे तीसरे जथेदार सिंह साहब जथेदार नवाब बाबा कपूर सिंह जी नूं। उन्हां समयां विच खालसा पंथ अमृतसर साहब दी धरती ते विचरदिया। इतिहास कहिंदा बाबा जस्सा सिंह आलूवालिया जी दे मामा जी नूं कहा कि इस भजंगी नूं पंथ दे जथेदार नवाब कपूर सिंह जी दे सपुरद कर दिओ, इन्हां तों पंथ दी सेवा लैणी। जदों चलण लगे कहिंदे माता जी ने चौबां दे दित्तियां चांदी दियां ते इक गुरज दे दित्ती। अज भी खालसा पंथ बुढ़ा दल दे खजाने विच उस गुरज दे ते चांदी दियां चौबां दे दर्शन कर सकदे। कहिंदे जदों चौबां दित्तियां मामा जी कहण लगे, वाघ सिंह जी कहिंदे माता जी असीं ते गरीब जे सिख आं, नमाणे जे सिख आं, चांदी दियां चौबां पकड़ के चौबदार राजिआं दी ताबिआं ते चलिआ करदे ने, असीं ते नमाणे जे सिख आं। ते माता सुंदरी जी ने बचन किया कि साहिबे कमाल गुरु गोबिंद सिंह दे बोल सन कि गुरु का लाल होवेगा। वाघ सिंह असीं बचन करदे आं गुरु दे भरोसे दे उत्ते, ए आम बच्चा नहीं है, इहदे ते कलगी धर दा थापड़ा है, रहमत है, इन्हां ने पंथ दी सेवा करनी है ते गुरु नानक दे चरणा ते भरोसा रखियो। आ चांदी दियां चौबां जेड़ियां दित्तियां इस बच्चे जस्सा सिंह आलूवालिया दी ताबिआ विच चौबदार चलिया करनगे, पंथ इन्हां नूं पातशाह बना के दिखावेगा। खालसा जी बाबा जस्सा सिंह आलूवालिया फिर अमृतसर दी धरती ते आए। ते जिस तरह प्राचीन पंथ प्रकाश उस तरह नवीन पंथ प्रकाश विच ज्ञानी ज्ञान सिंह लिखदे आ, उस समय श्री हरिमंदर साहिब बैठे लावें गुर ध्यान, नवाब बाबा कपूर सिंह जी हरिमंदर साहब बह के गुरु चरणा दे विच ध्यान लाउंदे आ। गुर बचनन पर देवे हैं ध्यान, ते गुरु दे बचना नूं बड़ी एकाग्रता दे नाल सुनदे आ। अकाल बुंगे रहे तख्त पाहे, नवाब बाबा कपूर सिंह जी अकाल बुंगे दे उत्ते भाव श्री अकाल तख्त साहिब ते हाजर हो करके पंथ की अगवाई करते हैं। पंथ की अगवाई किस तरह करते आ, लाए दीवान गुरमते पकाहे। कहिंदे इत्थे सिंह साहब नवाब बाबा कपूर सिंह जी अकाल बुंगे ते बैठ करके खालसा जी गुरमते पकाउंदे आ। फिर गुरमते क्यों पकाउंदे आ? ज्ञानी ज्ञान सिंह जी लिखदे आ, सो तो बुढ़ा दल विदतायो पांच तरन थो पकवायो। नवाब बाबा कपूर सिंह जी खुद बुढ़ा दल दे मुखी बन के अकाल तख्त साहिब ते रह के पंथ की अगवाई करदे, पंज तरने दल पंजे सरोवरां ते उतारा करदे, आसे पासे जाके अगराई करके अकाल तख्त साहिब दे मीरी पीरी दे निशाना को लिया के सारी रसद वसद जथेदार दे सामने हाजर कर दिंदे। और नवाब बाबा कपूर सिंह जी का भी प्रताप ऐसा सी, पंथ सब तिस ही का हुक्म मानै, सो भी सबको समकर जानै। सारा पंथ जथेदार की अगवाई कबूलदा, क्यों? क्योंकि जथेदार भी किसी नाल वितखरा नहीं सी करदा, हर एक गुरु नानक नाम लेवा सिख नू सम करके बराबर करके जानदे सन। खालसा जी बाबा जस्सा सिंह आलूवालिया जी जदों आए हाजिर होए माता जिउण कौर ते मामा जी दे नाल, उन्हां ने बाबा जस्सा सिंह जी दी बांह सिंह साहब नवाब बाबा कपूर सिंह जी नू पकड़ा दित्ती। जथेदार नवाब बाबा कपूर सिंह जी ने बाबा जस्सा सिंह जी नू सब तो पहला घोड़िया नू दाणा पाउण दी सेवा लाई गई। ते साखी प्रचलित है कि सिंह साहब बाबा जस्सा सिंह जी जदों दल विच रह करके घोड़िया नू दाणा वरतौण दी सेवा करदे, उस समय बाबा जी दिल्ली विच रह के आए सी, इस करके पंजाबी दी जगह हिंदी दे शब्द ज्यादा वरते जांदे सी। कहिंदे एक दिन बाबा जस्सा सिंह जी नवाब कपूर सिंह जी को लाके कहिंदे, मेरे तो यह सेवा नहीं होनी, दाणा नहीं वरताया जाना। पुछया क्यों? कहिंदे जी सिंह मैनू मखौल करदे आ, मेरा नाम नहीं लेंदे, मैनू हमको तुमको कहिंदे भी हमको तुमको इधर आओ, हमको तुमको इधर आओ, मेरा इस तरह नाम पका दिता। ते नवाब बाबा कपूर सिंह जी, सेवा का की महत्व है? नवाब कपूर सिंह जी कहन लगे, जस्सा सिंह गुस्सा ना करया कर, ए खालसा पंथ गुरु दी बख्शिशां लई बैठा, ए ता घोड़िया दी लिद चक्कण वाले नू नवाबियां दे दिंदा है, तू नमाणा होके पंथ दी सेवा कर, पंथ तेनू एक दिन पातशाह भी बनावेगा, ए सेवा दे विचों महात्म मिलेगा। खालसा जी समा आया, सिंह साहब नवाब कपूर सिंह जी तो बाद खालसा पंथ दे जथेदार सिंह साहब बाबा जस्सा सिंह आलूवालिया बने। पंथ प्रकाश कहिंदा, जिस समय नवाब कपूर सिंह जी ने बाबा जस्सा सिंह आलूवालिया जी नू जथेदार बनाया, उस समय होर भी मुख्तियारे सिंह दल विच सन, जिस तरह भूमा सिंह जी, बाबा नौद सिंह जी, बाबा गुरबख्श सिंह जी, निहंग सिंह शहीद जिन्हां दा अकाल तख्त साहब दे पिछले पासे बुंगा है, शहीद बाबा दीप सिंह जी, ए सारे गुरसिख, भाई साहब भाई मनी सिंह जी, ए भी उस समय पंथ दे विच सन। भूमा सिंह, जस्सा सिंह आलू, नौद सिंह, चढ़ सिंह बसालू, चढ़ सिंह एक गुरसिख होया, उन्होंने भी वड्डे घल्लू घरे विच तेग वाही सी। भूमा सिंह, जस्सा सिंह बसालू, नौद सिंह, चढ़ सिंह बसालू, कहिंदे ए सारे गुरसिख किथे रहिंदे ने? इतिहादक सिंह नामी ग्रामी, बुढ़ा दल में रहे मुदामी। ज्ञानी ज्ञान सिंह लिखदे, सारे नामी ग्रामी सिंह इत्थे खालसा पंथ बुढ़ा दल दे विच रह के सेवा करदे। हुण जदों सिंह साहिब बाबा जस्सा सिंह आलूवालिया जी दे हाथ दे विच पंथ दी कमान आई, उस समय पंथ दे हालात बड़े नाजुक सन। उस समय हकूमत वल्लों ए फतवे जारी किते होए सन, नानक की कहू पढ़े ना बाणी, ग्रंथ पोथियां लुकोए छपानी। कहिंदे कोई भी गुरु नानक दी बाणी ना पढ़े, जेड़ा भी सतगुरु दी बाणी दा जाप करेगा ओ ता की ओदा परिवार जिउंदा साड़ के मार दिता जावेगा। ए ऐलान कर दिते कि जिन्नियां भी घरां विच पोथियां ग्रंथ ने सारे लुका दिते जान, सिखां नू मारन दा इको एक तरीका बाणी तो तोड़ दिता जावे। पर उदों भी बाबा जस्सा सिंह आलूवालिया जी अगवाई करदे रहे। फिर कहिंदे ने इस तरह दे हालात भी आए कि जे को लेवै गुर का नाम, पंजाब दी धरती दे उत्ते गुड़ कहण ते पाबंदी ला दित्ती गई सी कि जे कोई गुड़ भी कवे ते गलती नाल जे गुरु निकल गया मुख दे उच्चों, उजाड़ करो सब तिस ही को ग्राम, ਉਹਦਾ ਸਾਰੇ ਦਾ ਸਾਰਾ ਪਿੰਡ ਹੀ ਉਜਾੜ ਦਿੱਤਾ ਜਾਵੇਗਾ। ਪਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਮੀਰੀ ਪੀਰੀ ਦੇ ਨਿਸ਼ਾਨਾਂ ਦੇ ਕੋਲ ਖੜ ਕੇ ਇਹ ਬਚਨ ਕੀਤਾ ਸੀ ਕਿ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਲੱਖ ਤੇ ਜ਼ਿਗਰ ਪੰਥ ਤੋਂ ਕੁਰਬਾਨ ਕਰ ਦਿੱਤੇ ਆ। ਅੱਜ ਪੰਥ ਨੂੰ ਸਿਰਾਂ ਦੀ ਲੋੜ ਹੈ ਤੇ ਕੋਈ ਵੀ ਘਰਾਂ ਵਿੱਚ ਲੁਕ ਕੇ ਨਾ ਬੈਠਿਓ, ਗੁਰੂ ਨਾਨਕ ਦੀ ਬਾਣੀ ਗੱਜ ਕੇ ਪੜ੍ਹੋ। ਜੇ ਬਾਣੀ ਪੜ੍ਹਦੇ ਪ੍ਰਾਣ ਨਿਕਲ ਵੀ ਗਏ, ਸੱਚਖੰਡ ਵਿੱਚ ਜਾ ਕੇ ਬਾਜਾਂ ਵਾਲੇ ਦੀ ਗੋਦ ਪ੍ਰਾਪਤ ਹੋਵੇਗੀ। ਉਸ ਸਮੇਂ ਫਿਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਵਹੀਰ ਦੀ ਅਗਵਾਈ ਕਰਦੇ ਵੱਖ ਵੱਖ ਤਰ੍ਹਾਂ ਦੇ ਹਮਲੇ ਹੋਏ। ਬੀਤੇ ਦਿਨੀ ਛੋਟਾ ਘੱਲੂਘਾਰਾ ਦਿਹਾੜਾ ਮਨਾਇਆ ਗਿਆ। ਕਾਨੂੰਵਾਨ ਦੀ ਛੰਭ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ। ਬਜ਼ੁਰਗ, ਬੀਬੀਆਂ, ਬੱਚੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ। ਇਤਿਹਾਸ ਕਹਿੰਦਾ ਕਿਸੇ ਨੇ 10,000, ਕਿਸੇ ਨੇ 15,000 ਛੋਟੇ ਘੱਲੂਘਾਰੇ ਵਾਲੇ ਦਿਨ ਇੱਕ ਦਿਨ ਦੇ ਵਿੱਚ ਸਰੋਤ ਕਹਿੰਦੇ 30,000 ਤੋਂ 40,000 ਗੁਰੂ ਕਾ ਸਿੱਖ, ਸਿੱਖਣੀਆਂ, ਬੱਚੇ, ਬਜ਼ੁਰਗ ਸ਼ਹੀਦ ਹੋ ਗਏ ਸਨ। ਫਿਰ ਵੱਡਾ ਘੱਲੂਘਾਰਾ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ। ਉਸ ਸਮੇਂ ਵੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਅਗਵਾਈ ਕਰਦੇ ਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਪੰਥ ਅਹਿਮਦ ਸ਼ਾਹ ਅਬਦਾਲੀ ਨੂੰ ਭਾਜੜਾ ਪਾਉਂਦਾ। ਭਾਈ ਬੁਲਾਕਾ ਸਿੰਘ ਵਰਗੇ ਹਮਲੇ ਦਾ ਜਵਾਬ ਦਿੰਦੇ ਆ, ਕਹਿੰਦੇ ਛੋਟੇ ਘੱਲੂਘਾਰੇ ਵਿੱਚ 30,000 ਤੋਂ 40,000 ਤੇ ਵੱਡੇ ਘੱਲੂਘਾਰੇ ਵਿੱਚ 80,000 ਤੋਂ ਲੈ ਕੇ 1,00,000 ਤੱਕ ਗੁਰੂ ਕਾ ਖਾਲਸਾ ਪੰਥ ਇੱਕ ਦਿਨ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀ ਗਿਆ। ਪਰ ਜਿਸ ਯੋਧੇ ਦਾ ਅੱਜ ਦਿਨ ਮਨਾ ਰਹੇ ਹਾਂ ਉਹ ਯੋਧਾ ਡੋਲਿਆ ਨਹੀਂ, 80,000 ਲਾਸ਼ਾਂ ਦੇ ਢੇਰ ਦੇ ਵਿੱਚ ਖੜੇ ਹੋ ਕਰਕੇ ਹੱਥ ਵਿੱਚ ਤੇਗ ਪਕੜ ਕਰਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਚਨ ਕੀਤੇ, ਤਤ ਖਾਲਸਾ ਬਚ ਗਏ, ਰਹੋ ਸੋ ਫੂਟ ਗਵਾਏ ਕਿ ਖਾਲਸਾ ਜੀ ਘਬਰਾਉਣਾ ਨਹੀਂ। ਅਹਿਮਦ ਸ਼ਾਹ ਅਬਦਾਲੀ ਸਾਹਮਣੇ ਨਜ਼ਰ ਆ ਰਿਹਾ, ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕਰਕੇ ਪਾਪੀ ਨੂੰ ਭਾਜੜਾ ਪਾ ਦਿਓ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ 80,000 ਲਾਸ਼ਾਂ ਦੇ ਢੇਰ ਵਿੱਚ ਵੀ ਜਥੇਦਾਰ ਨਹੀਂ ਘਬਰਾ ਰਿਹਾ, ਕਹਿੰਦੇ ਪਟਿਆਲੇ ਵਾਲਿਆਂ ਨੂੰ ਕਹਿ ਕਰਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਸੰਧੀ ਦੀ ਪੇਸ਼ ਰੱਖੀ। ਸਰਹੰਦ ਦੀ ਧਰਤੀ ਦੇ ਉੱਤੇ ਤਨਾਤ ਲੱਗੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਗਏ ਇੱਕ ਪਾਸੇ, ਅਬਦਾਲੀ ਕਹਿੰਦੇ ਸੰਧੀ ਕਰਨ ਵਾਸਤੇ ਜਦੋਂ ਪੇਸ਼ ਰੱਖੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਾਹਮਣੇ ਥਾਲਾਂ ਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਕੇ ਰੱਖੀਆਂ। ਅਬਦਾਲੀ ਨੇ ਸੋਚਿਆ ਲਾਲਚ ਵਿੱਚ ਆ ਜਾਣਗੇ। ਸ਼ਰਤ ਰੱਖੀ ਕੀ? ਕਹਿੰਦਾ ਜੀ ਜਦੋਂ ਮੈਂ ਭਾਰਤ ਨੂੰ ਲੁੱਟਣ ਜਾਵਾਂ, ਹੈਰਾਨੀ ਦੀ ਗੱਲ ਹੈ ਅੱਜ ਭਾਰਤ ਦੇ ਸਿਲੇਬਸ ਦੇ ਵਿੱਚ ਹਿਟਲਰ ਦਾ, ਔਰੰਗਜ਼ੇਬ ਦਾ, ਬਾਬਰ ਦਾ, ਸ਼ੇਰ ਸ਼ਾਹ ਸੂਰੀ ਦਾ, ਰੋਮੀਓ ਜੂਲੀਅਟ ਦਾ, ਹੀਰ ਰਾਂਝੇ ਦਾ ਇਤਿਹਾਸ ਪੜ੍ਹਾਇਆ ਜਾਂਦਾ, ਪਰ ਜਿਸ ਭਾਰਤ ਦੀ ਧਰਤੀ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲਾਂ ਤੋਂ ਬਚਾਇਆ, ਅਬਦਾਲੀ ਤੋਂ ਬਚਾਇਆ, ਉਸ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਸਿਲੇਬਸ ਦੇ ਵਿੱਚ ਨਹੀਂ ਦਰਜ ਕੀਤਾ ਗਿਆ। ਜਿਸ ਭਾਰਤ ਦੀ ਧਰਤੀ ਤੇ ਇੱਕ ਦਿਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ 22,000 ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਨੰਗਿਆ ਕਰਕੇ ਵੇਚਣ ਲਿਜਾਂਦਾ ਹੋਵੇ, ਉਸ ਅਬਦਾਲੀ ਦਾ ਮੂੰਹ ਭੰਨਿਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ 22,000 ਬੱਚੀਆਂ ਨੂੰ ਛਡਵਾ ਕਰਕੇ ਘਰਾਂ ਵਿੱਚ ਤੋਰਿਆ। ਉਸ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ, ਪਰ ਬਾਲੀਵੁੱਡ ਦੇ ਵਿੱਚ ਪਾਣੀਪਤ ਮੂਵੀ ਬਣਾ ਕਰਕੇ ਅਹਿਮਦ ਸ਼ਾਹ ਅਬਦਾਲੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਲਾਣਤ ਦੀ ਗੱਲ ਹੈ, ਜਿਹੜਾ ਅਬਦਾਲੀ ਭਾਰਤ ਦੀ ਇੱਜ਼ਤ ਰੋਲਦਾ ਰਿਹਾ ਉਹਦੇ ਤੇ ਫਿਲਮਾਂ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ, ਪਰ ਸਕੂਲ ਦੀਆਂ ਕਿਤਾਬਾਂ ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਬਾਰੇ ਨਹੀਂ ਦੱਸਿਆ ਜਾਂਦਾ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਸੋਨੇ ਦੀਆਂ ਮੋਹਰਾਂ ਵੇਖ ਕੇ ਲਲਚਾਏ ਨਹੀਂ, ਖੜੇ ਹੋਏ ਤੇ ਬਾਬਾ ਜੱਸਾ ਸਿੰਘ ਕਹਿੰਦੇ ਅਬਦਾਲੀ ਤੇਰੇ ਨਾਲ ਕੋਈ ਸਮਝੌਤਾ ਨਹੀਂ। ਕਹਿੰਦਾ ਜੀ ਕਿਉਂ ਸਮਝੌਤਾ ਕੋਈ ਕਿਉਂ ਨਹੀਂ, ਖਾਲਸਾ ਦਰ ਆਇਆਂ ਦੀ ਪੁਕਾਰ ਕਿਉਂ ਨਹੀਂ ਸੁਣਦਾ? ਕਹਿੰਦੇ ਸਮਝੌਤਾ ਉੱਥੇ ਹੁੰਦਾ ਜਿੱਥੇ ਅਸੂਲ ਮਿਲਦੇ ਹੋਣ, ਤੇਰੇ ਅਸੂਲ ਨੇ ਬੱਚੀਆਂ ਨੂੰ ਨੰਗਿਆਂ ਕਰਕੇ ਬਾਜ਼ਾਰਾਂ ਵਿੱਚ ਵੇਚਣਾ ਤੇ ਖਾਲਸੇ ਦੇ ਅਸੂਲ ਨੇ ਪਰਾਈ ਬੱਚੀਆਂ ਨੂੰ ਤਨ ਦੇ ਉੱਤੇ ਕੱਪੜੇ ਪਵਾ ਕਰਕੇ ਆਪਣੀਆਂ ਧੀਆਂ ਭੈਣਾਂ ਬਣਾ ਕੇ ਘਰਾਂ ਵਿੱਚ ਛੱਡ ਕੇ ਆਉਣਾ। ਤੇਰੇ ਨਾਲ ਸਮਝੌਤਾ ਨਹੀਂ, ਤੇਰੇ ਨਾਲ ਜ਼ਬਾਨ ਨਹੀਂ, ਜੰਗ ਦੇ ਮੈਦਾਨ ਦੇ ਵਿੱਚ ਹੁਣ ਸਾਡੀ ਤੇਗ ਗੱਲ ਕਰੇਗੀ। ਖਾਲਸਾ ਜੀ ਇਸ ਤਰ੍ਹਾਂ ਅਬਦਾਲੀ ਘਬਰਾਇਆ। ਉਸ ਤੋਂ ਬਾਅਦ ਸਲਾਬਤ ਖਾਂ ਬਣਿਆ ਨਵਾਬ, ਉਹਨੇ ਅੰਮ੍ਰਿਤਸਰ ਦੇ ਦਰਸ਼ਨਾਂ ਤੇ ਪਾਬੰਦੀ ਲਾ ਦਿੱਤੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 20-20 ਫੁੱਟ ਉੱਚੀ ਕੰਧ ਕਰਵਾ ਦਿੱਤੀ ਕਿ ਕੋਈ ਰਹਿ ਜਾਂਦਾ ਵੀ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਨਾ ਕਰ ਸਕੇ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਉਸ ਸਮੇਂ ਇਹ ਹੁਕਮ ਜਾਰੀ ਕੀਤਾ, ਜਾਓ ਸਲਾਬਤ ਖਾਂ ਨੂੰ ਮਾਰ ਮੁਕਾਓ। ਖਾਲਸਾ ਪੰਥ ਚੜ ਕੇ ਆਇਆ। ਜਿਹੜਾ ਸਲਾਬਤ ਖਾਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੇ ਪਾਬੰਦੀ ਲਾਉਂਦਾ ਸੀ, ਅਕਾਲ ਅਕਾਲ ਕਰਦਿਆਂ ਨੇ ਸਲਾਬਤ ਖਾਂ ਦੀ ਕੱਦੂ ਵਰਗੀ ਧੌਣ ਲਾ ਕੇ ਰੱਖ ਦਿੱਤੀ। ਇਸ ਤੋਂ ਬਾਅਦ ਕਹਿੰਦੇ ਅਦੀਨਾ ਬੇਗ, ਸ਼ਾਹ ਨਵਾਜ਼, ਮੀਰ ਮੰਨੂ ਇਕੱਠੇ ਹੋ ਗਏ। ਜਲੰਧਰ ਦਾ ਨਵਾਬ ਸੀ ਅਦੀਨਾ ਬੇਗ, ਕਹਿੰਦੇ ਦਿੱਲੀ ਦੀ ਧਰਤੀ ਤੇ ਗਏ, ਜਾ ਕਰਕੇ ਪੁਕਾਰਾਂ ਕੀਤੀਆਂ, ਜੱਸਾ ਸਿੰਘ ਆਹਲੂਵਾਲੀਆ ਨੂੰ ਰੋਕੋ। ਕਹਿੰਦੇ ਉਸ ਸਮੇਂ ਪਹਿਲੀ ਚਿੱਠੀ ਦਿੱਲੀ ਸਰਕਾਰ ਵੱਲੋਂ, ਦਿੱਲੀ ਦੇ ਤਖ਼ਤ ਵੱਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਕੋਲ ਅਦੀਨਾ ਬੇਗ ਲੈ ਕੇ ਆਇਆ ਤੇ ਚਿੱਠੀ ਦੇ ਬੋਲ ਸਨ ਕਿ ਖਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੀ ਤੇਗ ਨੂੰ ਰੋਕੇ, ਜੇ ਤੇਗ ਨਾ ਰੋਕੀ ਗਈ ਤੇ ਹਮਲਾ ਹੋਵੇਗਾ, ਦਿੱਲੀ ਆ ਕਰਕੇ ਹੁਕਮਰਾਨ ਦੇ ਨਾਲ ਮੁਲਾਕਾਤ ਕੀਤੀ ਜਾਵੇ, ਜੇ ਮੁਲਾਕਾਤ ਕਰੋਗੇ ਕੋਈ ਰਸਤਾ ਕੱਢਿਆ ਜਾ ਸਕਦਾ, ਪਰ ਜੇ ਦਿੱਲੀ ਦੇ ਤਖ਼ਤੇ ਤੇ ਆ ਕੇ ਪੇਸ਼ ਨਾ ਹੋਏ ਤੇ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋਵੇਗਾ। ਪਹਿਲੀ ਚਿੱਠੀ ਦਾ ਜਵਾਬ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਿੱਤਾ ਕਿ ਅਦੀਨਾ ਬੇਗ, ਮੈਂ ਪੰਥ ਦਾ ਜਥੇਦਾਰ ਹਾਂ, ਰਾਹ ਜਾਂਦਾ ਮਰਾਸੀ ਨਹੀਂ, ਜਿਹੜਾ ਸਰਕਾਰੀ ਅਹਿਲਕਾਰਾਂ ਦੇ ਕਹਿਣ ਦੇ ਉੱਤੇ ਦਿੱਲੀ ਦੇ ਤਖ਼ਤ ਦੇ ਮੂਹਰੇ ਝੁੱਕ ਜਾਵੇ, ਅਕਾਲ ਤਖ਼ਤ ਦੇ ਦਰਵਾਜ਼ੇ ਖੁੱਲੇ ਆ, ਜਿਹੜਾ ਸ਼ਰਨੀ ਆਇਆ ਉਹਨੂੰ ਦੇਗ ਮਿਲੇਗੀ, ਜਿਹੜਾ ਚੜ੍ਹ ਕੇ ਆਇਆ ਉਹਨੂੰ ਤੇਗ ਮਿਲੇਗੀ। ਇਹ ਜਵਾਬ ਜਦੋਂ ਦਿੱਤਾ, ਦੂਸਰੀ ਚਿੱਠੀ ਅਦੀਨਾ ਬੇਗ ਨੇ ਫਿਰ ਪਿਆਰ ਦੀ ਬੋਲੀ ਵਿੱਚ ਭੇਜੀ ਕਿ ਜਥੇਦਾਰ ਜੀ ਇੱਕ ਵਾਰ ਬਹਿ ਕੇ ਗੱਲਬਾਤ ਕਰੀਏ, ਬੰਦ ਕਮਰੇ ਵਿੱਚ ਮੁਲਾਕਾਤ ਕਰੀਏ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦੂਸਰੀ ਚਿੱਠੀ ਦੇ ਵਿੱਚ ਵੀ ਮਨਾ ਕਰ ਦਿੱਤਾ। ਤੀਸਰੀ ਚਿੱਠੀ ਭੇਜੀ ਕਿ ਜੇ ਨਾ ਆਏ ਤੇ ਯਾਦ ਰੱਖੋ ਫਿਰ ਬੰਦੀ ਬਣਾ ਕੇ ਵੀ ਲਿਜਾਣਾ ਆਉਂਦਾ ਹੈ, ਦਿੱਲੀ ਦਾ ਤਖ਼ਤ ਹੈ ਤੇ ਦਿੱਲੀ ਦੇ ਤਖ਼ਤ ਦੇ ਮੂਹਰੇ ਕੋਈ ਖੜ ਨਹੀਂ ਸਕਦਾ। ਤੇ ਖਾਲਸਾ ਜੀ ਜਿਨ੍ਹਾਂ ਦਾ ਦਿਨ ਮਨਾ ਰਹੇ ਹਾਂ ਉਹਨਾਂ ਦੀ ਚੜ੍ਹਦੀ ਕਲਾ ਨਿਰਭਉਪਨ ਵੇਖੋ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਤੀਸਰੀ ਚਿੱਠੀ ਦੇ ਵਿੱਚ ਬਚਨ ਇਹ ਕੀਤਾ, ਅਦੀਨਾ ਬੇਗ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਅਦੀਨਾ ਬੇਗ ਜਿਸ ਦਿੱਲੀ ਦੇ ਤਖ਼ਤੇ ਦੀਆਂ ਗੱਲ ਕਰਦੈ, ਯਾਦ ਰੱਖ ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਪਰ, ਖੂਬ ਕਰੇਗੀ ਮੌਜ, ਜਿਸ ਦਿੱਲੀ ਦੇ ਤਖ਼ਤੇ ਦੇ ਡਰਾਵੇ ਦਿੰਦਾ ਆ ਪੰਥ ਦਾ ਜਥੇਦਾਰ ਬਾਬਾ ਜੱਸਾ ਸਿੰਘ ਤੈਨੂੰ ਵਾਅਦਾ ਕਰਦਾ, ਉਸੇ ਦਿੱਲੀ ਤਖ਼ਤੇ ਦੀ ਹਿੱਕ ਦੇ ਉੱਤੇ ਨਿਸ਼ਾਨ ਸਾਹਿਬ ਚਲਾ ਕੇ ਦਿੱਲੀ ਦੇ ਤਖ਼ਤੇ ਤਾਉਸ ਨੂੰ ਪੱਟ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਵਿਖਾਵੇਗਾ। ਦਿੱਲੀ ਦੇ ਤਖ਼ਤੇ ਦੇ ਹਿੱਕ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ। ਬਾਬਾ ਜੱਸਾ ਸਿੰਘ ਰਾਮਗੜੀਆ ਨੇ ਉਸ ਤਖ਼ਤੇ ਤਾਉਸ ਨੂੰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪੱਟ ਕੇ ਹਾਜ਼ਰ ਕਰ ਦਿੱਤਾ। ਜਦੋਂ ਲਾਲ ਕਿਲ੍ਹਾ ਜਿੱਤਿਆ, ਜਿੱਥੇ ਮੈਂ ਕੁਰਬਾਨੀਆਂ ਦਾ ਜ਼ਿਕਰ ਕੀਤਾ, ਸੇਵਾਵਾਂ ਵੀ ਮਹਾਨ ਨੇ, ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਚਲਾਉਣ ਤੋਂ ਬਾਅਦ ਰਾਜ ਤੇ ਮੱਲ ਨਹੀਂ ਮਾਰੀ, ਦਿੱਲੀ ਦੇ ਅਸਥਾਨਾਂ ਦੀ ਕਾਰ ਸੇਵਾ ਉਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਰਵਾਈ। ਕਹਿੰਦੇ ਸੇਵਾ ਕਰਾਉਣ ਤੋਂ ਬਾਅਦ 9 ਲੱਖ ਰੁਪਈਆ ਉਸ ਸਮੇਂ ਦਾ ਬਚ ਗਿਆ। ਬਾਬਾ ਜੀ ਨੇ ਉਹਦੇ ਤੇ ਮੱਲ ਨਹੀਂ ਮਾਰੀ। ਅਕਾਲ ਤਖ਼ਤ ਸਾਹਿਬ ਆਏ, ਹਰਿਮੰਦਰ ਸਾਹਿਬ ਨੂੰ ਅਬਦਾਲੀ ਨੇ ਬਰੂਦ ਦੇ ਨਾਲ ਉਡਾ ਕੇ ਢਹਿ ਢੇਰੀ ਕਰ ਦਿੱਤਾ ਸੀ। ਅਕਾਲ ਤਖ਼ਤ ਸਾਹਿਬ ਆ ਕੇ ਇਸ ਥਾਂ ਦੇ ਉੱਤੇ ਇੱਕ ਚਾਦਰ ਵਿਛਾ ਦਿੱਤੀ, ਚਾਦਰ ਤੇ ਮਾਇਆ ਰੱਖ ਦਿੱਤੀ। ਕਹਿੰਦੇ ਖਾਲਸਾ ਜੀ, ਜੱਸਾ ਸਿੰਘ ਸਾਰੀ ਮਾਇਆ ਪੰਥ ਦੇ ਚਰਨਾਂ ਵਿੱਚ ਹਾਜ਼ਰ ਕਰਦਾ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵਾਸਤੇ। ਅੱਜ ਇਸ ਇਮਾਰਤ ਦੇ ਦਰਸ਼ਨ ਕਰ ਰਹੇ ਹੋ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਇਹ ਇਮਾਰਤ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਣਾਈ। ਉਸ ਤੋਂ ਬਾਅਦ ਵੀ 3 ਲੱਖ ਰੁਪਈਆ ਬਚ ਗਿਆ ਤੇ ਦੂਸਰੀ ਕਾਰ ਸੇਵਾ ਅਕਾਲ ਤਖ਼ਤ ਦਾ ਕੇਵਲ ਥੜਾ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ ਸੀ, ਪਰ ਇਮਾਰਤ अकाल तख्त साहब दी बाबा जस्सा सिंह आलूवालिया जी ने बनवाई। पहला दिल्ली स्थाना की सेवा, फिर हरिमंदर साहब अकाल तख्त साहब की सेवा, फिर कहिंदे दीवान कौड़ा मल ਉਹ ਬਾਬਾ ਜੱਸਾ ਸਿੰਘ ਜੀ ਕੋਲ ਮਦਦ ਮੰਗਣ ਆਇਆ। ਕਹਿੰਦਾ ਮੇਰੀ ਮਦਦ ਕਰੋ, ਮੈਂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਬਾਬਾ ਜੀ ਕਹਿੰਦੇ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ, ਨਨਕਾਣਾ ਸਾਹਿਬ ਦੀ ਸੇਵਾ ਕਰਵਾ। ਫਿਰ ਨਨਕਾਣਾ ਸਾਹਿਬ ਦੀ ਸੇਵਾ, ਮੇਰੇ ਕਹਿਣ ਤੋਂ ਭਾਵ ਕਾਰ ਸੇਵਾ ਦਾ ਮੁੱਢ ਉਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਭਰਿਆ। ਜਿੱਥੇ ਕੁਰਬਾਨੀਆਂ ਜਿੱਥੇ ਸੇਵਾ ਮਹਾਨ, ਉੱਥੇ ਇੱਕ ਝਲਕ ਸੁਣਾ ਕੇ ਫਤਿਹ ਬੁਲਾਵਾਂ। ਦਬਦਬਾ ਵੀ ਐਸਾ ਮਹਾਨ ਸੀ, ਅਬਦਾਲੀ ਤੇ ਪਠਾਨ ਬੀਕਾਨੇਰ ਦੀ ਰਿਆਸਤ ਤੇ ਹਮਲਾ ਕਰਨਾ ਚਾਹੁੰਦੇ ਸੀ। ਬੀਕਾ ਰਾਓ ਦੇ ਵੰਸ਼ਜ ਮਹਾਰਾਜਾ ਜੋਰਾਵਰ ਸਿੰਘ ਦੇ ਉੱਤੇ ਮਹਾਰਾਜਾ ਜੋਰਾਵਰ ਸਿੰਘ ਨੇ ਉਸ ਸਮੇਂ ਪੁੱਛਿਆ ਮੇਰੀ ਮਦਦ ਕੌਣ ਕਰੇਗਾ, ਤੇ ਉਸ ਸਮੇਂ ਵਜ਼ੀਰਾਂ ਨੇ ਕਿਹਾ ਅਕਾਲ ਤਖ਼ਤ ਦਾ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਉਹੀ ਅਬਦਾਲੀ ਨੂੰ ਭਾਜੜਾ ਪਾ ਸਕਦੇ ਆ। ਜੇ ਅਕਾਲ ਤਖ਼ਤ ਤੇ ਜਾ ਕੇ ਤੂੰ ਪੁਕਾਰ ਕਰੇ ਤੇਰੀ ਖਾਲਸਾ ਪੰਥ ਮਦਦ ਕਰੇਗਾ। ਦੇਖੋ ਕੈਸਾ ਰੁਤਬਾ ਸੀ ਜਥੇਦਾਰ ਦਾ। ਬੀਕਾਨੇਰ ਤੋਂ ਮਹਾਰਾਜਾ ਜੋਰਾਵਰ ਸਿੰਘ ਨੰਗੇ ਪੈਰੀ ਚੱਲ ਕੇ ਅਕਾਲ ਤਖ਼ਤ ਦੇ ਮੂਹਰੇ ਆ ਕੇ ਪੁਕਾਰ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ, ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਹਾਮੀ ਭਰੀ ਤੇ ਮਹਾਰਾਜਾ ਕਹਿੰਦਾ ਮੇਰੇ ਮਹਿਲਾਂ ਵਿੱਚ ਟਿਕਾਣਾ ਕਰਿਓ। ਬਾਬਾ ਜੱਸਾ ਸਿੰਘ ਕਹਿੰਦੇ ਪੰਥ ਆਪਣੀ ਮਰਜ਼ੀ ਦੇ ਮੁਤਾਬਕ ਆਸਣ ਲਾਏਗਾ, ਫਿਰ ਜਿਹੜਾ ਬੁੱਢਾ ਜੋੜ ਹੈ ਉਸ ਬੁੱਢਾ ਜੋੜ ਦੀ ਧਰਤੀ ਤੇ ਬੁੱਢਾ ਦਲ ਨੇ ਪੜਾਅ ਕਰਕੇ ਆਸਣ ਲਾਏ। ਕਈ ਪ੍ਰਚਾਰਕ ਕਹਿੰਦੇ ਸਿੰਘਾਂ ਦੀ ਆਰਾਮਗਾਹ। ਖਾਲਸਾ ਜੀ 200 ਸਾਲ ਖਾਲਸੇ ਨੇ ਆਰਾਮ ਕਰਕੇ ਨਹੀਂ ਸੀ ਵੇਖਿਆ, ਤੇਗ ਮਿਆਨ ਵਿੱਚ ਨਹੀਂ ਸੀ ਪਾਈ। ਬੀਕਾਨੇਰ ਜਾ ਕਰਕੇ ਵੀ ਬੀਕਾਨੇਰ ਦੀ ਰਿਆਸਤ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਅਬਦਾਲੀ ਤੋਂ ਬਚਾਇਆ ਸੀਗਾ। ਖਾਲਸਾ ਜੀ ਇਸ ਤਰ੍ਹਾਂ ਪੰਥ ਦੀ ਅਗਵਾਈ ਕੀਤੀ। ਉਸ ਮਹਾਨ ਯੋਧੇ ਦਾ ਅੱਜ ਜਨਮ ਦਿਹਾੜਾ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦਾ। ਉਹਨਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ, ਇਹਨਾਂ ਵੱਲੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਨਜ਼ਦੀਕ ਉਸ ਥਾਂ ਤੇ ਸਮਾਗਮ ਵੀ ਕਰਵਾਏ ਜਾ ਰਹੇ ਨੇ। ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਦਿਹਾੜੇ ਦੀ ਬੇਅੰਤ ਬੇਅੰਤ ਵਧਾਈਆਂ। ਵਿਚਾਰ ਨੂੰ ਸੰਕੋਚ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰੀਏ ਜੀ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਵਾਰ ਮਹੱਲਾ ਤੀਜਾ।
0: ਲੜੀਵਾਰ ਸ਼ਬਦ ਦੀ ਵਿਚਾਰ ਮਾਰੂ ਕੀ ਵਾਰ ਦੇ ਉੱਪਰ ਪਹੁੰਚੀ ਹੈ। ਇਸ ਵਾਰ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ, ਉਹਨਾਂ ਦੀ ਵਿਚਾਰ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ

0: ਕਹਿੰਦੇ ਸਭ ਤੋਂ ਵੱਡਾ ਗੁਣ ਪਤਾ ਕੀ ਹੈ, ਸਭ ਤੋਂ ਵੱਡੀ ਗੁਣਾਂ ਦੀ ਸਾਂਝ ਹੈ ਜਿਸ ਗੁਣ ਦੇ ਨਾਲ ਸਤਿਗੁਰੂ ਦੇ ਬਚਨਾਂ ਵਿੱਚ ਸਮਾ ਜਾਈਏ। ਜਿਸ ਤਰ੍ਹਾਂ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਸੇਵਾ ਕਰਨ ਦਾ ਗੁਣ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ ਤੇ ਉਹ ਨਵਾਬ ਕਪੂਰ ਸਿੰਘ ਜੀ ਦੇ ਬਚਨ ਨੂੰ ਲੈ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਸੇਵਾ ਵਿੱਚ ਸਮਾ ਗਏ।
1: ਮੋਲ ਅਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਅੰਦਰ ਵਪਾਰ ਨਹੀਂ ਕਰਨਾ, ਮੁੱਲ ਤੇ ਅਮੁੱਲ ਦੇ ਵਿੱਚ ਨਹੀਂ ਪੈਣਾ, ਬਲਕਿ ਨਿਸ਼ਕਾਮ ਹੋ ਕਰਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚ ਸਮਾਉਣ ਦੇ ਲਈ ਗੁਣਾਂ ਦੀ ਸਾਂਝ ਪਾਉਣੀ ਹੈ।
1: ਨਾਨਕ ਪੂਰਾ ਤੋਲ ਹੈ ਕਬ ਹੋ ਨਾ ਹੋਵੇ ਘਾਟ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਫਿਰ ਸਤਿਗੁਰੂ ਵਿੱਚ ਸਮਾਉਂਦੇ ਨੇ, ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਜੁੜਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਨਾ ਆਤਮਕ ਤੌਰ ਤੇ ਨਾ ਸੰਸਾਰਕ ਤੌਰ ਤੇ ਘਾਟ ਨਹੀਂ ਰਹਿੰਦੀ।
1: ਮਹੱਲਾ ਚੌਥਾ ਨਾਮ ਮਹੁਣ ਪਰਮਸ ਆਵਹਿ ਜਾਵਹਿ ਨੀਤ।
0: ਗੁਰੂ ਰਾਮਦਾਸ ਮਹਾਰਾਜ ਇੱਥੇ ਵਿਆਖਿਆ ਕਰਦੇ ਕਹਿੰਦੇ ਜਿਹੜੇ ਤੇ ਜੁੜਦੇ ਘਾਟ ਨਹੀਂ ਰਹਿੰਦੀ ਤੇ ਜਿਹੜੇ ਨਾਮ ਨਹੀਂ ਜਪਦੇ ਉਹ ਸਦਾ ਭਟਕਦੇ ਰਹਿੰਦੇ ਆ, ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ।
1: ਇੱਕ ਬੰਦ ਇੱਕ ਢੀਲੇ ਆ ਇੱਕ ਸੁਖੀ ਹਰ ਪ੍ਰੀਤ।
0: ਜਿਹੜੇ ਤੇ ਨਾਮ ਨਹੀਂ ਜਪਦੇ ਮਾਇਆ ਦੇ ਬੰਧਨਾਂ ਵਿੱਚ ਬੰਨੇ ਹੋਏ ਆ ਤੇ ਸਦਾ ਹੀ ਆਲਸ ਦਲਿੱਦਰ ਕਲੇਸ਼ ਦੇ ਘੇਰੇ ਵਿੱਚ ਆ, ਪਰ ਜਿਨ੍ਹਾਂ ਨੇ ਪ੍ਰੀਤ ਪਾਈ ਗੁਰੂ ਚਰਨਾਂ ਵਿੱਚ ਉਹ ਸੁਖੀ ਵਸਦੇ ਹਨ।
1: ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ।
0: ਇਸ ਲਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਕਰਕੇ ਹਿਰਦੇ ਵਿੱਚ ਵਸਾ। ਜਦੋਂ ਮਨ ਕਰਕੇ ਹਿਰਦੇ ਵਿੱਚ ਵਸਾਇਆ ਤੈਨੂੰ ਜੀਵਨ

0: ਪਿਆਰਾ ਪਹਿਲਾਂ ਜਾਪਦਾ ਹੀ ਨਹੀਂ ਮੇਰੇ ਨਜ਼ਦੀਕ ਹੈ। ਜਦੋਂ ਸ਼ਬਦ ਦੀ ਵਿਚਾਰ ਕੀਤੀ ਪਹਿਲਾਂ ਸੱਚ ਹਿਰਦੇ ਵਿੱਚ ਆਇਆ, ਸੱਚ ਦੇ ਨਾਲ ਜੀਵਨ ਵਿੱਚ ਸੰਜਮ ਆ ਗਿਆ ਤੇ ਸੰਜਮ ਆਉਣ ਦੇ ਨਾਲ ਉੱਤਮ ਗੁਣਾਂ ਦਾ ਪ੍ਰਵੇਸ਼ ਹੋਇਆ। ਜਦੋਂ ਉੱਤਮ ਗੁਣ ਪ੍ਰਵੇਸ਼ ਹੋਏ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਿਆਰਾ ਜਾਪਣ ਲੱਗ ਪਿਆ।
1: ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰ।
0: ਜਦੋਂ ਨਾਮ ਹਿਰਦੇ ਵਿੱਚ ਵਸਿਆ ਫਿਰ ਪਤਾ ਲੱਗ ਗਿਆ ਕਿ ਸਭ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਵਰਤ ਰਿਹਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਹੀ ਹਰ ਇੱਕ ਚੀਜ਼ ਦਾ, ਵਸਤੂ ਦਾ, ਕੁਦਰਤ ਦਾ ਕਰਤਾ ਹੈ। ਇਹ ਲੜੀਵਾਰ ਸ਼ਬਦ ਦੀ ਵਿਚਾਰ ਇੱਥੇ ਸੰਕੋਚਦੇ ਹਾਂ। ਬਾਣੀ ਅਗਾਧ ਬੋਧ ਹੈ, ਸੰਪੂਰਨ ਅਰਥ ਵਿਚਾਰ ਬਾਣੀ ਦੇ ਇੱਕ ਜਾਂ ਕਰੋੜਾਂ ਜ਼ਬਾਨਾਂ ਵੀ ਹੋਣ

ਨਹੀਂ ਹੋ ਸਕਦੇ ਪਰ ਅਰਦਾਸ ਕਰੀਏ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ ਅਤੇ ਜਿਨ੍ਹਾਂ ਦਾ ਅੱਜ ਦਿਹਾੜਾ ਹੈ ਉਹਨਾਂ ਦੀਆਂ ਪਾਈਆਂ ਪੂਰਨਿਆਂ ਤੇ ਕੀਤੀਆਂ ਕਮਾਈਆਂ ਦੇ ਉੱਤੇ ਚੱਲਣ ਦਾ ਯਤਨ ਕਰ ਸਕੀਏ ਕਿਉਂਕਿ ਜੇ ਅੱਜ ਭਾਰਤ ਦੀ ਧਰਤੀ ਦੇ ਉੱਤੇ ਆਜ਼ਾਦੀ ਦੇ ਨਾਲ ਭਾਰਤ ਵਰਸ਼ ਦੇ ਲੋਕ ਰਹਿੰਦੇ ਆ ਤੇ ਯਾਦ ਰੱਖਣਾ ਚਾਹੀਦਾ ਕਿ ਭਾਰਤ ਦੀ ਧਰਤੀ ਦੇ ਉੱਤੇ ਮੰਦਰਾਂ ਵਿੱਚ ਸ਼ੰਖ ਨਾ ਪੂਰੇ ਜਾਂਦੇ, ਮੰਦਰਾਂ ਦੇ ਵਿੱਚ ਰਾਮ ਨਾਮ ਦਾ ਜਪਣਾ ਹੁੰਦਾ। ਜੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਨਾ ਭੰਨਿਆ ਹੁੰਦਾ। ਐਸੇ ਯੋਧੇ ਦੇ ਚਰਨਾਂ ਤੇ ਨਮਸਕਾਰ ਹੈ ਆਪ ਸਭ ਸੰਗਤ ਦਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਰੋਮ ਰੋਮ ਕਰਕੇ ਧੰਨਵਾਦ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿਨ੍ਹਾਂ ਦਾ ਧੰਨਵਾਦ। ਅਤੇ ਬੇਨਤੀ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜੀ, ਤਿੰਨਾਂ ਵੱਲੋਂ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬਾਂ ਦੇ ਭੋਗ ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਹਾਜ਼ਰੀ ਭਰਨੀ, ਅਖੀਰਲੀ ਪੰਕਤੀ ਦਾ ਜਾਪ ਕਰਕੇ ਫਤਿਹ ਦੀ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East Calgary, near Stampede।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਦਾਤਾਰ ਉਸ ਨੂੰ ਕਿਹਾ ਜਾਂਦਾ ਜਿਸ ਦੇ ਦਰਬਾਰ ਦੇ ਅੰਦਰ ਜਾਤ ਵਰਨ ਨਸਲ ਦਾ ਭੇਦ ਭਿੰਨ ਨਾ ਹੋ। ਹਰ ਜਾਤੀ ਦੇ ਮਨੁੱਖ ਨੂੰ ਉਹ ਪਰਮਾਤਮਾ ਦਾਤਾਂ ਦੇਵੇ। ਵਿਤਕਰੇ ਰਹਿਤ ਦਾਤਾਂ ਵੰਡਣ ਵਾਲੇ ਨੂੰ ਦਾਤਾਰ ਕਿਹਾ, ਨਹੀਂ ਤਾਂ ਦੁਨੀਆਂ ਦੇ ਅੰਦਰ ਹਰ ਧਰਮ ਦਾ ਕੋਈ ਵੀ ਰਹਿਬਰ ਮੰਨਿਆ ਗਿਆ, ਉਸ ਨੇ ਆਪਣੀ ਆਪਣੀ ਕੌਮ ਨੂੰ ਹੀ ਵੰਡਿਆ। ਪ੍ਰਭੂ ਇੱਕ ਐਸਾ ਦਾਤਾਰ ਹੈ ਜਿਹਦੇ ਦੁਆਰ ਦੇ ਉੱਪਰ ਸਰਬ ਲੋਕਾਈ ਮੰਗਦੀ ਹੈ, ਹੱਥ ਜੋੜ ਕੇ ਮੰਗਦੀ ਹੈ, ਪਰ ਪ੍ਰਭੂ ਸਾਰਿਆਂ ਦੀਆਂ ਪੁਕਾਰਾਂ, ਸਾਰਿਆਂ ਦੀਆਂ ਬੇਨਤੀਆਂ, ਅਰਜ਼ੋਈਆਂ ਸੁਣਦਾ, ਹਰ ਇੱਕ ਦੀ ਝੋਲੀ ਵਿੱਚ ਖੈਰ ਪਾਉਂਦਾ। ਇਹ ਗੱਲ ਅਲੱਗ ਹੈ ਕਿ ਸਾਡੀਆਂ ਮੰਗਾਂ ਅਲੱਗ ਹੋਣ, ਪਰ ਫਿਰ ਵੀ ਉਹ ਦਿੰਦੇ। ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਨੇ, ਦਾਤਾ ਆਪ ਜੀ ਨੇ ਤਾਂ ਇਹ ਹੁਕਮ ਕੀਤਾ ਕਿ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੈ ਸੋ ਦਿਨ। ਮਾਂ ਪਿਓ ਬਾਰਕ ਦੀ ਮੁੱਖ ਮੰਗੀ ਹੋਈ ਦਾਤ ਮੁਰਾਦ ਪੂਰੀ ਨਹੀਂ ਕਰਦੇ। ਅਸੀਂ ਦੁਨਿਆਵੀ ਮਾਂ ਪਿਓ ਹਾਂ, ਪੁੱਤਰ ਵਾਰ ਵਾਰ ਦਾਤ ਮੰਗੇ, ਧੀ ਵਾਰ ਵਾਰ ਕੋਈ ਦਾਨ ਮੰਗੇ, ਕੋਈ ਦਾਤ ਮੰਗੇ, ਕੋਈ ਚੀਜ਼ ਮੰਗੇ, ਅਸੀਂ ਵਾਰ ਵਾਰ ਨਹੀਂ ਦਿੰਦੇ। ਪਰ ਪਰਮਾਤਮਾ ਇੱਕ ਐਸਾ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ। ਇਸ ਜਗ੍ਹਾ ਤੇ ਨਾ ਹੀ ਨਹੀਂ, ਨੁੱਕਰ ਨਹੀਂ ਬਈ, ਇਸ ਜਗ੍ਹਾ ਤੇ ਆ ਕੇ ਤੂੰ ਕਿਉਂ ਮੰਗਿਆ ਕਿਉਂ ਵਾਲੀ ਬਾਤ ਹੈ ਨਹੀਂ। ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁੱਖ ਮੰਗੈ ਸੋ ਦਿਨ। ਹਜ਼ੂਰ ਪਾਤਸ਼ਾਹ ਇੱਕ ਜਗ੍ਹਾ ਹੋਰ ਫੁਰਮਾਨ ਕਰਦੇ ਨੇ, ਕਹਿੰਦੇ ਇੱਥੇ ਇੱਕ ਦਾਤ ਦੀ ਵੀ ਗੱਲ ਨਹੀਂ ਵੀ ਜੇ ਤੁਸੀਂ ਇੱਕ ਮੰਗੋਗੇ ਤਾਂ ਇੱਕ ਹੀ ਮਿਲੇਗੀ। ਕਹਿੰਦੇ ਅਨੇਕਾਂ ਮੰਗਾਂ ਆ ਕੇ ਗੁਰੂ ਦੇ ਦੁਆਰ ਦੇ ਵਿੱਚ ਝੋਲੀ ਅੱਡ ਲਈਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ, ਧੰਨ ਗੁਰਦੇਵ ਜੀ ਦਾ ਦਰ, ਇੱਥੋਂ ਅਨੇਕਾਂ ਹੀ ਸੁਗਾਤਾਂ, ਅਨੇਕਾਂ ਹੀ ਮੁਰਾਦਾਂ ਲੈ ਕੇ ਝੋਲੀਆਂ ਭਰ ਕੇ ਮਨੁੱਖ ਜਾਂਦਾ। ਗਰੀਬ ਨਿਵਾਜ ਫੁਰਮਾਨ ਕਰਦਿਆਂ ਕਹਿ ਰਹੇ ਹਾਂ।

ਭਗਤਾਂ ਨੇ ਝੋਲੀ ਅੱਡ ਕੇ ਮੰਗਿਆ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਭਗਤ ਧੰਨਾ ਜੀ ਕਹਿਣ ਲੱਗੇ, ਨਿਰੰਕਾਰ ਮੈਂ ਤੇਰੇ ਦਰ ਦਾ ਮੰਗਤਾ। ਭਗਤ ਧੰਨਾ

ਜਿਹੜੇ ਤੇਰੀ ਭਗਤੀ ਕਰਦੇ ਤੂੰ ਉਹਨਾਂ ਦੇ ਕਾਰਜ ਸਵਾਰਨਾ, ਤੈਨੂੰ ਨਮਸਕਾਰ ਕਰਦੇ ਉਹਨਾਂ ਦੇ ਕਾਰਜ ਸਵਾਰਨਾ। ਇਹ ਪਰਮਾਤਮਾ ਕਹਿਣ ਲੱਗੇ ਬਿਲਕੁਲ। ਤੇ ਫਿਰ ਭਗਤ ਫੁਰਮਾਨ ਕਰਦੇ ਆ ਕਹਿ ਰਹੇ ਨੇ ਮੰਗਾਂ ਹੁਣ ਸਤਿਗੁਰ ਦੇ ਸਾਹਮਣੇ ਰੱਖ ਦਿੱਤੀਆਂ, ਕਿਹੜੀਆਂ ਕਿਹੜੀਆਂ ਮੰਗਾਂ, ਇੱਕ ਇੱਕ ਗਿਣ ਕੇ ਰੱਖੀਏ। ਫੁਰਮਾਨ

ਘਰ ਦੀਆਂ ਸਾਰੀਆਂ ਲੋੜਾਂ ਮੰਗ ਲਈਆਂ। ਅੱਜ ਇਨਸਾਨ ਲੋੜ ਪੂਰੀਆਂ ਕਰਨ ਵਾਸਤੇ ਦਰਬ ਦਰ ਭਟਕਦਾ, ਹਰ ਇੱਕ ਦੇ ਦਰ ਤੇ ਸੀਸ ਝੁਕਾਉਂਦਾ, ਹਰ ਇੱਕ ਦੇ ਅੱਗੇ ਮੁਹਤਾਜੀ ਕਰਦਾ ਕਿ ਮੇਰੀ ਝੋਲੀ ਵਿੱਚ ਕਿਤੋਂ ਖੈਰ ਪੈ ਜੇ। ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਜਿਵੇਂ ਭਗਤ ਨੇ ਮੰਗਿਆ ਤੇ ਘਰ ਦੀਆਂ ਸਾਰੀਆਂ ਲੋੜਾਂ ਮੰਗ ਲਈਆਂ ਤੇ ਕਹਿ ਦਿੱਤਾ ਦਾਤਾ ਇਹ ਮੇਰੀਆਂ ਲੋੜਾਂ ਨੇ, ਮੇਰਾ ਲੋਭ ਨਹੀਂ, ਮੇਰਾ ਲਾਲਚ ਨਹੀਂ, ਮੈਂ ਇਹ ਚੀਜ਼ਾਂ ਮੰਗਦਾ। ਘਰ ਕੀ ਗੀ ਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਤੇ ਗੁਰੂ ਪਿਆਰਿਓ, ਗੁਰੂ ਖਾਲਸੇਓ, ਗੁਰੂ ਕੀ ਸਾਧ ਸੰਗਤ, ਗੁਰੂ ਨਾਨਕ ਨਾਮ ਲੇਵਾ ਨਾਮ ਲੈਣ ਵਾਲਿਓ, ਪਰਮਾਤਮਾ ਪਰਵਤਗਾਰ ਨਿਰੰਕਾਰ ਦੀ ਭਗਤੀ ਕਰਨ ਵਾਲੇ ਲੋਕਾਈ ਦੇ ਹਰ ਮਨੁੱਖ ਸਾਰਿਆਂ ਦੇ ਅੱਗੇ ਇਹ ਪੁਕਾਰ ਹੈ ਗੁਰੂ ਦੀ, ਆ ਗੁਰੂ ਦੇ ਦਰ ਦੇ ਉੱਪਰ ਫਰਿਆਦ ਕਰ। ਤੇ ਇਹਨਾਂ ਪੰਕਤੀਆਂ ਨਾਲ ਜਦੋਂ ਦਾਤਾ ਦੇ ਦਰ ਤੇ ਖੜਾ ਹੋਏਗਾ ਨਾ, ਝੋਲੀ ਅੱਡ ਕੇ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

0: ਗੈਲਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

हर कीर्तन में जागना, हर

संतन का सदका गुर डिठा ता मन सादा।

ਛੱਡਣੇ ਅਪਾਰ ਅਨੂਪ ਰਾਮ ਦਾਸਪੁਰ ਹਰ ਨਾਨਕ ਕਸਮਲ ਜਾਏ ਨਾਏ।

जिस आगे प्यार जाए एक ओंकार प्रसाद आसा महला चौथा शन घर चौथा।

ਨਾਨਕ ਗੁਰੂ ਨਾ ਚਿਤ ਨਿਮਨ ਆਪਣੇ ਸੁਚੇ, ਛੁੱਟੈ ਤਲਬਵਾੜ ਜਿਉਂ ਸੁਣੈ ਅੰਦਰ ਖੇਤ, ਖੇਤੈ ਹੈ ਅੰਦਰ ਛੁੱਟੈ ਕਹੁ ਨਾਨਕ ਸਿਉ ਨਾਹ, ਫੱਲੀਐ ਫੁੱਲੀਐ ਬੱਪੜੇ, ਪੀਤਨ ਵਿੱਚ ਸੁਆ ਪੌੜੀ ਆਪ ਸਜਿਓ।

0: ਜਾ ਪੁੱਛਣਾ ਦਾਤ ਵੱਡੀ ਉੜੇ ਜਾ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹਲਾ ਦੂਜਾ
1: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਮੀਨਾ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ
0: ਇਹ ਪਿਆਖਾਂ ਜਾਪੇ ਜੇ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਆ ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਏ ਕੈ

0: ਸੱਚੇ ਸੱਚ ਲਿਬੜੇ ਚੁਲਵਾਕੜੇ ਚ ਜਿਮਾਲਿਆ ਥਾਉ ਨਾ ਪਾਏ ਕੁੜੀਆਂ ਥਾਉ ਨਾ ਪਾਏ ਕੁੜੀਆਂ ਮੋਕਾਂ ਨੇ ਦੁੱਧ ਚਾਲਿਆ ਤੇਰੇ ਨਾਇਰ ਤੇ ਸੇ ਜੁਲਕੇ ਹਰ ਗੇ ਸੰਗਣ ਵਾਲਿਆ ਲਿਖਦਾ ਮੈਂ ਧਰਮ ਹਾਲਿਆ ਲਿਖਦਾ ਮੈਂ ਧਰਮ ਹਾਲਿਆ
1: ਆਮ ਮੋਰ ਖਮੁਗਦ।

0: ਸਤਸੰਗ ਸਤਸੰਗ
1: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਂਗੇ ਫਿਰੇ ਜਾਂਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਗਣੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਸਾ ਲੱਗੇ ਪਰਾਂ

0: ਦੇਖੈ ਆਦਰਾ ਦੂਰ ਵੇਖ ਬਣਾ ਰਿਹਾ ਵਿਸਮਾਦ ਨਾਨਕ ਪੂਜਨ ਪੂਰੇ ਪਾਸ ਮਹੱਲਾ ਪਹਿਲਾ
1: ਕੁਦਰਤ ਦੱਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਭ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਮਾਂ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਰ ਨਾਨਕ ਹੁਕਮੇਂਦਰ ਵੇਖੈ ਵਰਤੈ ਤਾਕੂ ਤਾਕ ਪੌੜੀ ਆਪੇ ਭੋਗ ਭੋਗ ਕੈ ਹੋਏ ਪਸਮੜ ਪੌੜ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ

ਆਵਾਜ਼ ਦਾ ਗਾਸਨ ਕੱਚ ਲਾਇਆ ਅਗੇ ਕਰਨੀ ਕੀਤ ਵਾਸੀ ਬੈ ਲਿਖਾ

0: ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਤਮਾ ਬਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ,
1: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ, ਕਿਤੇ ਵੇਦ ਵਿੱਚ ਕਿਤੇ ਨੱਚੇ ਮੰਗਤੇ ਗਿਰਮਰ ਪੂਰੇ ਤਾਰ, ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ, ਕਾਵੇ ਰਾਜੇ ਰਾਣੀਆਂ ਬੋਲੇ ਅਲਪਤਾ, ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕ ਸੇ ਤਨ ਹੋ ਐਸ਼, ਜਾਨ ਨਾ ਗੱਲੀ ਢੂੰਡਿਆ ਕਤਨਾ ਕਰੜਾ ਸਾ, ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰੇ ਜੀ ਆਪਣੀ ਤਾਂ ਨਦਰੀ, ਸਤਿਗੁਰ ਪਾਏ ਬਹੁਤ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵੱਡਾ ਤੱਕ ਨਹੀਂ, ਸਭ ਸੁਣੇ ਹੋ ਲੋਕ ਸੁਭਾਇਆ।

सच पाया जिन सचो सच बुझाया।

दंड सहाय दाता ओ नमंग

ਆਸਾ ਮਹਲਾ ਚੌਥਾ ਗੁਰਮੁਖ ਟੋ

ਵਿੱਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨੋ ਵਿਦਾ ਗੁਰਪਾਕ।

0: ਸਗਲੀ ਧਰਤੀ ਮਾਲ ਤਨਵਰਤ ਸਰਪੰਜਾਲ ਨਾਨਕ ਮੂਸੇ ਗਿਆਨ ਮੇ ਹੋਣੀ ਆਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚਿੱਲੇ ਨੱਚਣ ਗੁਰ ਪੈਰ ਹਲਾਏ ਨੂੰ ਫੇਰ ਸਿਰ ਉੱਡ ਡਰਾਵਾ ਝੱਟ ਪਾਏ ਵੇਖਣ।

ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਗ ਕੀਆ ਸਗਲ ਜਹਾਨ ਸੇਵਕ ਸੇਵਕ ਕਰਨ ਚੜਾ ਭਿਨੇ ਰਣਜਨਾ ਮਨ ਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਗਾਏ ਪਾਰ ਕੋਲੂ ਚਰਖਾ ਚੱਕੀ ਚੱਖ ਥਲ ਮਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾ ਪੰਖੀ ਪੁੰਜਾ ਲੈਣ ਨਾ ਸਾਹਾ ਸੂ ਐ ਚੜ ਭਵਾਈ ਹੈ ਜੰਤ ਨਾਨਕ ਪਾਉਂਦੇ ਆ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋ ਪੈ ਕੇ ਤਨ ਚੈ ਸਭ ਕੋਏ ਨੱਚ ਨੱਚ

ਸਜਾਈਏ, ਜਿਉ ਪਿੰਸਾ ਪਿਸਦਾ ਦੇਖਾ ਜੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕਰਪ ਨੂੰ ਨਿਸਦਾਈਏ, ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ। ਪੰਥ ਤੁਸਾ

0: ਦਾ ਖਾਏ ਚਲੀਏ ਤਿਨਾ ਬਿਕਾਈ ਕਾ ਚੱਲ ਸਜੀਆਂ ਪੂਰੀਆਂ ਲੋਆ ਆਕਾਰਾਂ ਆਕਾਰ ਓਏ ਜੇ ਅਕਸਰ ਤੂੰ ਇਹ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁੱਛਣਾ ਸਚਨਾਮ ਆਧਾਰ ਸਦਾ ਆਨੰਦ ਦੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜਾ ਪਿਕਮਿਆ ਕੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆ ਨਾਨਕ ਜਿਨ ਕਰਤਾ ਕਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨ ਪਾਇਆ ਬਿਨ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਤੇ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੀ ਸੰਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ

ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਲੱਖ ਨਿੱਕੀ ਚੰਗੀਆਂ ਲੱਖ ਪੰਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਮਾਨ ਲੱਖ ਸੂਰਤਨ ਸੰਗਰਾਮ ਰਣ ਮਛਕੇ ਪ੍ਰਾਣ ਲੱਖ ਸੁੱਤੀ ਲੱਗਿਆ ਤਨ ਪੜੀਏ ਭਟਪੁਰਾਣ ਜਿਨ ਕਰਤਾ ਕਰਣਾ ਕਿਆ ਲਿਖਿਆ ਆਵਣ ਜਹਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ

ਵਰਤਾਇਆ ਜਿਸ ਦੇ ਤੁਸੀਂ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ।

ਮਲਕਾਈ ਸਿਰ ਸ਼ਾਹੀ ਪਾਈ ਮੂਰਤੀ ਅੰਦਰ ਪਤ ਖਵਾਏ ਵਿਣਨਾ ਵਹਿ ਕਿਸਤਾਏ ਨਾ ਪਾਈ ਰਹਿਬ ਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਮਤ ਕਰ ਸੋ ਪਾਏ ਆ ਸੰਦੇਸ ਤੇ ਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਵ।

ਪੰਤਰੇ ਮਨ ਪੰਗ ਦਾ ਸੋਨ ਕੀਰਤ ਗਾਮ ਦੇ ਨਾਨ ਕਰਮਾ ਬਾਹਰ ਦਾ ਢੋ ਨਾ ਲੈਣੀ ਧਾਮ ਦੇ ਇੱਕ ਮੂਲਾ ਬੁੱਝਣ ਆਪਣਾ ਅਨਹੋਂਦਾ ਗਣਾਏ ਦੇ ਹੋ ਤੁਹਾਡੀ ਕਹਾਣੀ ਜਾਤ ਮੋਤਮ ਜਾ ਸਦਾਏ ਦੇ ਕਿਨ ਮੰਗਾ ਜੇ ਤੁਝੇ ਧਿਆਏ ਦੇ ਕਿਨ ਮੰਗਾ ਜੇ ਤੁਝੇ ਧਿਆਏ ਦੇ ਸੱਚ ਸ਼ਾਹ।

0: ਦੁਆਰ ਕੂੜ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀ ਜਾਂ ਜਿਹਦਾ ਸੱਚਾ ਹੋਏ, ਕੂੜ ਕਿਮਲ ਤੁਰੇ ਤਨ ਕਰੇ ਸੱਤ ਹੋਏ। ਸੱਚ ਤਾਂ ਪਰਜਾਣੀ ਹੈ ਜਾਂ ਸਤਰੇ ਪਿਆਰ, ਨਾ ਸੁਣਨ ਰਹਿ ਸੀਏ ਤਾਂ ਵਾਏ ਮੋਖ ਦੁਆਰ। ਸੱਚ ਤਾਂ ਪਰਜਾਣੀਆਂ ਜਾਂ ਜੁਗਤ ਜਾਣਿਆ ਜੀ, ਤਰਤ ਕਾਇਆ ਸਾਧਕਿਆਂ ਵਿੱਚ ਦੇ ਕਰਤ ਵੀ ਹੋ। ਸੱਚ ਤਾਂ ਪਰਜਾਣੀਆਂ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਸ਼ਪਨ ਦਾਨ ਕਰੇ। ਸੱਚ ਤਾਂ ਪਰਜਾਣੀਆਂ ਜਾਂ ਆਤਮ ਚਿਤ ਕਰੇ ਨਿਵਾਸ, ਸਤਿਗੁਰ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਪੌੜੀ ਦਾਨ ਮਹਿੰਦ ਤਲੀਕਾ। ਜੇ ਮਿਲੇ ਤਾਂ ਮਸਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਤੇ ਆਈ।

0: ਕਲਾ ਛੱਡੀਏ ਹੋ ਇੱਕ ਮਨ ਅਲੱਗ ਤਿਆਈਏ ਕਲ ਤੇਵੇਂ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੂੰ ਚਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
1: ਹਮ ਕਿਆ ਗੁਣ ਤੇ

0: ਰੋ ਜਨ ਨਾਨਕ ਹਰਿ ਕਾ ਦਾਸ ਹੈ ਨਾਨਕ ਹਰਿ ਕਾ ਦਾਸ ਹੈ ਹਰਦਾਸ ਪਨਹਾਰੋ
1: ਸਚਕਾਲ ਪੂਰ ਵਰਤੇ ਅਕਲ ਕਲਖ ਬੇਦਾਲ ਬਿਓ ਵਿੱਚ ਪਤ ਲੈ ਗੱਪੂ ਗਵੇਦਾਲ ਜੇ ਇੱਕ ਹੋਏ ਤਾਂ ਉਗਵੇਰ ਤੀਰਤ ਹੋਏ ਨਾਨਕ ਪਾਹੇ ਵਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਏ ਸਰ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
0: ਲਭ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਆ ਸਕਦਾ ਕਾਮ ਨੇ ਸਤ ਪੁੱਛਿਆ ਬੈ ਬੈ ਕਰੇ ਵਿਚਾਰ ਅੰਦਰ ਐਤ ਗਿਆਨੀ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾ ਰੂਪ ਕਰੇ ਸਿਗਾਰ ਉੱਚਾ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੁੰਦਰ ਪਰ ਪਿਆ।

खाते हैं। सवैये महले दूजे के एक ओंकार सात गोर पर था।

ਐ ਤਾਂ ਹਦਰਤ ਪਾਇਓ ਮਾਨ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂਕੀ ਦਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਨਾਹੋ ਸਕਤ ਵਿਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ, ਦਹਿਣ ਅਗ ਪਾਪ ਪ੍ਰਨਾਸਨ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸਰਣ ਜਾਚਕ ਵ੍ਰਿਤ ਪਾਲਣ, ਆਤਮ ਰਤ ਸੰਗ ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰੂ ਜਗਤ ਫਿਰਨ ਸੀ ਅੰਗਰੋ।

ਮਨ ਵਿਸਾਸ ਪਾਇਓ ਗਹਿਰ ਗੋਦਰਤ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿਤ ਵਿਕਾਸ ਜਾਗਿਓ ਲੱਖ ਕਲ ਧਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾ

0: ਸੱਠ ਸੱਠ ਮੱਜਨ ਹੋਏ ਦਰਸ਼ਨ ਪਰਸਿਆ ਗੁਰੂ ਕਾ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ
1: ਅਮੈ ਦ੍ਰਿਸ਼ ਸੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵਨਿਦ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਤਲ ਗੁਰ ਸੇਵੀਐ ਅਹਿਨਸ

0: ਸੱਚ ਨਾਮ ਕਰ ਧਾਰ ਸੋਧੜੇ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲੱਖ ਗਮ ਤਨੇ ਗੁਣ ਅੰਤ ਨਾ ਜਾਣੋ ਬਹੁਤਿਓ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਨ
1: ਤੈ ਪੜਿਓ ਇੱਕ ਮਨ ਤਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹੇ ਇੱਕ ਇੱਕ ਦੋਏ ਥਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ ਸਮਹਿਨੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾਖੀਨੋ ਇੱਕੋ ਜੇ ਰਾਖ ਰੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਇੱਕੋ ਜੇ ਰਾਖ ਰੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ
2: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹ ਕਰਤਾਰੇ ਸੰਜੋਗ ਸਤਿਗੁਰੂ।

ਜੇ ਨਾਮ ਨਾ ਚੇਤਣੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮਹ ਰਹ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਅਦਕਾਈ ਬਹੁ ਬਹੁ ਬਿਦ ਭਾਤ ਕਰ ਕੋਈ ਬੂਝਾ ਬੂਝਣ ਹਾਰਾ ਅੰਤਰ ਬਵੇਕ ਕਰ ਸੋ ਬੂਝਾ ਇਹੋ ਬਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਿੱਖ ਚਉ ਚੱਕਿਆ ਚਉ ਵਾਇਆ, ਇਹੋ ਮਨ ਏਕਤ ਘਰ ਆਣ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸੋਰਠ ਕੀ ਵਾਰ ਸਲੋਕਾਂ ਨਾਲ

ਤਾਹੇ ਸਤ ਜੁਗਰਾ ਸੰਤੋ ਕਾ ਧਰਮ ਅਗੈਰਤਵਾ ਹੋ ਰੇਤ ਰਜਤ ਕਾ ਜੋ ਅਗੈਰਤਵਾ ਹੋ।

0: ਸੇਵਾ ਮਹਲਾ ਪਹਿਲਾ
1: ਸ਼ਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਆਸ਼ਾ ਸਾਚ ਰਹਿ ਸਭ ਕੋ ਸਤ ਸਮਾਵੈ ਕਹਿ ਰਿਹਾ ਪ੍ਰਭੂ ਰਾਮ ਨਾਮ ਸੇਵਾ ਮਹਿਸੂਸ।

ਆਲਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਦੇਸ਼ ਗਿਆਨ ਅੰਜਨ ਦੀਆਂ ਇੰਨੀ ਨੇਤਰ ਜਗ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇਵ ਜਾਰਿਆ ਸਤਿਗੁਰ ਹੈ ਬੋਈ ਥਾ ਵੇਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ।

0: ਹਰਿ ਪਾਏ।
1: ਸਲੋਕ ਮਹਲਾ ਪਹਿਲਾ ਸਿਮਲ ਸਰਾਰਾ ਅਦਰਗਤ ਮੁੱਚ ਓਏ ਜਿਹਾ ਵਿਆਸ ਕਰ ਜਾਣਾ ਸਿਕਿਤ ਫਲ ਫਿੱਕੇ ਫੁੱਲ ਬਕ ਬਕ ਕਾਮਨਾ ਵੇ ਪਤ ਮਿਟਤ ਨੀਵੀ ਨਾਨਕਾ ਗੁਣ ਚੰਗੀਆਂ ਤੱਤ।

ਪੁਸਤਕ ਸੰਧਿਆ ਬਾਦਿ ਸਿਲ ਪੂਸ ਬਗਲ ਸਮਾਧਮ ਮੁਖ ਝੂਠ ਗੁਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰ ਗਲ ਮਾਲਾ ਤਿਲਕ ਲਾਟੰਗ ਧੋਤੀ ਬਸਤਰ ਕਪਾਟੰਗ ਜੇ ਜਾਣਸ ਬਰਮ ਕਰਮੰ ਸਾਭੋ ਕਿੰਨੇ ਚੋ ਕਰਮੰ ਕਹੋ ਨਾਨਕ ਨੇ ਚੋ ਤਿਆਵੇ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ।

ਸਤਿਗੁਰ

0: ਬਿਨਵੰਤ ਨਾਨਕ ਗੁਰ ਚਰਨ ਲਾਗ ਵਾਜੇ ਅਨਹਦ ਧੁਨ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆ ਵਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰ

ਵਾਹਿਗੁਰੂ ਬੋਲੋ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਦੇ ਵਾਹਿਗੁਰੂ ਬੋਲੋ ਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਪ੍ਰਵਸਾ ਦਾਨ

ਮਾਮ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ

ਗਿਆਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ।

ਸ਼ਬਦ ਚੌਂਕੀ ਆਨੰਦ ਸਾਹਿਬ ਦੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ।

ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ

0: ਸਾਡੇ ਕਾਤੂ ਨਾ ਇਹ ਟੁੱਟੇ ਨਾ ਮਲਗਾ ਨਾ ਜਲੇ ਨਾ ਜਾ ਤਨ ਸਮਾਨ ਸਨਾਨਕਾ ਜੋ ਗੱਲ ਚੱਲੇ ਪਾਏ ਚੌਂਕਣ ਮੁਨ ਅਨਾਇਆ ਬਹਿ ਚੌਂਕੇ ਪਾਇਆ ਸਿਕਾਂ ਕਰ ਚੜਾਈਆਂ ਗੁਰ ਬ੍ਰਾਹਮਣ ਤੀਆ ਉਹ ਮੂਆ ਉਹ ਚੜ ਪਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਰ ਲੱਖ ਠੱਗੀਆਂ ਭੈਣਾਂ ਮੀਆਂ ਰਾਤ ਦਿਨ ਜੀ ਨਾਲ ਤੱਕ ਬੌਕਤੀ ਬ੍ਰਾਹਮਣ ਵੱਟੇ ਹੈ ਕੋਈ ਬਕਰਾਰ ਨਾ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੇ ਫਿਰ ਪਈਏ ਹੋਰ ਨਾਨਕ ਤੱਕ ਨਾ ਟੁੱਟੇ ਜਗ ਤੱਕ ਹੋਵੇ ਜੋਰ ਮਹਾਰਾ।

ਪੱਗ ਨਾ ਦਰੀ ਤੱਕ ਨਾ ਨਾਰੀ ਪਲਕੇ ਥੁੱਕ ਵਰਤ ਦਾੜੀ ਪੱਗ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜੇਵਾ ਤੱਕ ਨਾ ਅੱਖੀ ਵੇ ਤੱਗਾ ਆਪੇ ਵੱਤੇ ਵਟਾ ਗਏ ਵਰੇ ਘੱਤੇ

ਮਨ ਅੰਦਾ ਨਾ ਸੁਜਾਣ ਪੌਲ ਸਾਹਿਬ ਹੋ ਗਿਆ ਕਿਰਪਾ ਕਰਤਾ ਸਾਈ ਕਾ ਕਰਾਏ ਸੀ।

0: ਤਾਰਨੀ ਜੈ
1: ਮਹਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨਾ ਜਾਏ ਧੋਤੀ ਟਿੱਕਾ ਤੇ ਜਪਮਾਲੀ ਤਾਲ ਮਲੀਚਾ ਖਾਏ ਅੰਤਰ ਪੂਜਾ ਪੜ੍ਹੇ ਕਿਤੇ ਬਾਸਨ ਜੁਰਕਾ ਪਾਈ ਛੋਡੀ ਨੇ ਪਖੰਡਾ ਨਾਮ ਲਈਏ ਜਾਇ ਤਰਨ ਦਾ ਮਹਲਾ ਪਹਿਲਾ
0: ਮਾਨ ਸਿਖਾਣੇ ਕਰੇ ਨਵਾਜ਼ ਸ਼੍ਰੀ ਭਗਵਾਨ ਤਿੰਨ ਗਲਤਾ ਕਰ ਬ੍ਰਾਹਮਣ ਪੂਰੇ ਨਾ ਨਾ ਪਿਆ ਵਹਿ ਸਾ ਕੁੜੀ ਰਾਸ ਪੂਰਾ ਵਾਪਾਰ ਪੂਰ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂ ਨਾਨਕ ਪੂਰ ਰਿਹਾ ਭਰਪੂਰ ਮੱਥੇ ਟਿੱਕਿਆ ਤੁਰ ਧੋਤੀ ਕਖਾਈ ਹੱਥ ਸੁਰੀ ਜਗਤ ਕਸਾਈ ਨੀਲ ਬਸਤਰ ਪੈਰੇ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਆਪਾਖੇ ਆਖ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਫਿੱਟੈ ਵੇ ਮਤ ਫਿੱਟੈ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜਕਨੇ ਮਨ ਜੁਠੇ ਚਲੀ ਪਰੇ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ

ਹੌਲੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈ ਆਪੇ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਹਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ, ਦਰ ਮੰਗਰ ਭਿੱਖ ਨਾ ਪਾਏਂਦਾ।

0: ਕਿਆ ਸਪੋਏ ਸੁਤਕ ਕਿਉਂ ਕਰ ਰੱਖੀਏ ਸੁਤ ਪਵੇ ਨਾ ਸੋਏ ਨਾਨਕ ਸੁਤਕੇ ਨਾ ਉਤਰੇ ਗਿਆਨ ਉਤਾਰੇ ਤੇ ਮਹਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂੜ ਰੱਖੀ ਸੁਤਕ ਵੇਖਣਾ ਪਤਰੇ ਪਤਲ ਰੂਪ ਕੰਨੀ ਸੁਤ ਕੰਨ ਪਹਿਲਾ ਤਾਂ ਬਾਰੀ ਖਾ ਨਾਨਕ ਸਾ ਆਦਮੀ ਬਦ

0: ਜਾਣੀਏ ਤਿਤ ਮੁਖ ਤੁਕਾ ਪਾਏ ਮਹਲਾ ਪਹਿਲਾ
1: ਪੰਡ ਜੰਮਿਆ ਪੰਡ ਨਿਮਿਆ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਹੋ ਪੰਡ ਮੋ ਆਪਣ ਪਾਲੀਏ ਪੰਡ ਹੋਆ ਬੰਦਾ ਸੁੱਖ ਬੰਦਾ ਆਖੀਏ ਜਿੱਤ ਜੰਮੇ ਰਾਜਾ ਪੰਡੋ ਹੀ ਪੰਡ।

ਜਿਤ ਮੁਖ ਸਦਾ ਸਲਾਈਐ ਪਕਾਰਤ ਚਾਰ ਨਾਨਕ ਤੇ ਮੁਖ ਜਲੇ ਤਿਤ ਸੱਚੇ ਦਰਬਾਰ ਪੌੜ ਸਕੋ ਆਖੇ ਆਪਣਾ।

ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ, ਫਿੱਕੋ ਫਿੱਕਾ ਸਰਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ

ਜਿਨ ਪਟ ਅੰਦਰ ਬਾਰ ਗਿਦੜ ਤੇ ਪਲੇ ਸੰਸਾਰ ਤੰਨਿਓ ਲਗਾ ਰੱਬ ਜੇਤੀ ਦੇਖਣ ਵਿਚਾਰ ਰੰਗ ਸੇ ਰੰਗ ਚੁੱਪ ਪੀ ਕਰ ਜਾਏ ਪਰਵਾਹ ਨਾਹੀ ਕਿਸੇ ਕਰੀ ਬਾਤ ਕਰੋ ਦਰਬਾਰ ਪ੍ਰਕਚ ਮੰਗਾ ਜਮਾ ਦੇ ਤੱਕ ਦੀਵਾਨੇ ਕੋ ਕਲਮ ਕਾ ਮਤ ਮਵੇ ਦਰ ਲੈ ਲੇ ਕਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪਾਉ।

ਮਹਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਰਾਵੈ ਰਾਮ ਰਾਜੇ ਕ੍ਰਿਸ਼ਨਾ ਭੁੱਖ ਸਤ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ

0: ਪਾਈਏ ਸੋ ਸਹਿਜ ਸਦਾ ਸੰਭਾਲੀਏ। ਜਿਤ ਕੀਤਾ ਪਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਮੰਦਾ ਮੂਲਾਂ ਕੀ ਜੀ ਦੇ ਲੰਮੀ ਨਦਰ ਨਿਹਾਲੀਏ। ਜੋ ਸਹਿਬ ਨਾ ਹਾਰੀਏ ਤੇ ਵੇ ਹਾ ਪਾਸਾ ਢਾਲੀਏ। ਪਿਛਲਾ ਉੱਪਰ ਘਾਲੀਏ ਪਿਛਲਾ ਉੱਪਰ ਘਾਲੀਏ।
1: ਜਿਨ ਗੁਰਮੁਖ ਨਾਮ ਤੇ ਆਇਆ ਤਨਾ ਵਿਘਨ ਨਾ ਹੋਈ ਰਾਮ ਰਾਜ। ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨ ਸਤਿਗੁਰ

0: ਜੋ ਜੀ ਸੋ ਗਿਆ ਮੌਕਾ ਕਿਆ ਵਾ ਉਹ ਬੀਜੇ ਬਿਖ ਮੰਗਿਆ ਅੰਮ੍ਰਿਤ ਵੇਖੋ ਇਹੋ ਨਿਓ ਮਹਲਾ ਦੂਜਾ ਨਾਲੇ ਆਣੇ ਦੋਸਤੀ ਕਦਨ ਆਵੇ ਰਾਸ ਜਿਹਾ ਜਾਣੇ ਤਿਹ ਵਰਤ ਵੇਖ ਕੋ ਨਿਰਜਾਸ ਵਸਤੂ ਅੰਦਰ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਗੁਣ ਚੱਲੇ ਕਹੀ ਬਣੇ ਅਰਦਾਸ ਪੂਰਕ ਮਾਣੇ ਕੂੜੋ ਹੋਵੇ ਨਾਨਕ ਸਿਖ ਵਿਦਵਾਸ ਮਹੱਲਾ ਦੂਜਾ
1: ਨਾਲੇ ਆਣੇ ਦੋਸਤੀ
0: ਜੇ ਕਦ ਚੰਗੀ ਕਰੇ ਦੂਜੀ ਤੇ ਮੇਰਾ ਪੌੜੀ ਚੱਕ ਲੱਗੀ ਚੱਕਰੀ।

ਇੱਕ ਨਹੀਂ ਚੱਕਰੀਏ ਤਾਂ ਫਸ ਨਾ ਜਾਏ, ਨਾਨਕ ਸੇਵਕਾਂ ਦੀ ਹੈ ਜਿਸੇ ਦੀ ਖਸਮ ਸਮਾਏ, ਪੌੜੀ ਨਾਨਕ ਆਪਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੀਆਂ ਵੱਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਦੇਰ ਜੀਆਂ ਜੀਆਂ ਰਿੰਜ ਸਮਾਏ, ਸਾਈ ਕਾਰ ਕਮਾਰ ਤੁਰ ਛੱਡਿਤ ਨੇ ਪਾਏ, ਨਾਨਕੇ ਕੀ ਬਾਰੀ ਔਰ ਦੂਜੀ ਨਾ ਹੀ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸੁਧ।

0: ਦਾਇਆ ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ ਜਨੇ ਨਾਮ ਤੇ ਆਇਆ, ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਜਨੇ ਨਾਮ ਤੇ ਆਇਆ, ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆ।

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,

ਕੀ ਹੋਇਆ ਇਹ ਸੰਗਤ ਦੇ ਵਿੱਚ ਕੁਝ ਰੌਲਾ ਪੈ ਰਿਹਾ ਹੈ। ਬਾਬਾ ਜੀ ਨੇ ਸੇਵਾਦਾਰਾਂ ਨੂੰ ਬੁਲਾਇਆ, ਜਾਓ ਬਈ ਦੇਖੋ ਪਿੱਛੇ ਸੰਗਤ ਦੇ ਰੌਲਾ ਕਿਉਂ ਪੈ ਰਿਹਾ ਹੈ। ਇਹ ਪ੍ਰੇਮੀ ਆਖਣ ਲੱਗੇ, ਬਾਬਾ ਜੀ ਤੁਸੀਂ ਨੀਵੀਂ ਜਗ੍ਹਾ ਤੇ ਬੈਠੇ ਹੋ ਤੇ ਪਿੱਛੇ ਸੰਗਤਾਂ ਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ। ਤੁਸੀਂ ਉੱਚੇ ਆਸਣ ਲਾ ਕੇ ਬੈਠ ਜਾਓ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਲੈ। ਇੰਨੀ ਗੱਲ ਪ੍ਰੇਮੀਆਂ ਨੇ ਆਖੀ ਨਾ, ਬਾਬਾ ਜੀ ਦੇ ਅੱਖਾਂ ਵਿੱਚ ਹੰਝੂ ਪਾਰ ਆਏ। ਹਲਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਖਤਾਂ ਤੇ ਬੈਠੇ ਹੋਣ ਉੱਥੇ ਮੇਰੀ ਕੀ ਮਜਾਲ ਹੈ, ਮੈਂ ਆਸਣ ਲਾ ਕੇ ਬੈਠ ਜਾ। ਆਚਾਤ ਮਾਰੋ, ਦੁਨੀਆਂ ਵਿੱਚ ਹੁਣ ਵੀ ਆਪਾਂ ਸੰਤ ਤੱਕੇ ਨੇ ਤੇ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਤਾਂ ਜ਼ਿੰਦਗੀ ਕਦੀ ਵੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਆਸਣ ਨਹੀਂ ਦੇ ਲਾਇਆ। ਮੇਰੀ ਕੀ ਮਜਾਲ ਹੈ, ਮੈਂ ਉੱਚਾ ਆਸਣ ਲਾ ਕੇ ਬੈਠਾ, ਨਾਲੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕਰੋ। ਮੈਂ ਤੇ ਗੁਰੂ ਦੇ ਕੂਕਰਾਂ ਦਾ ਵੀ ਕੂਕਰ ਹਾਂ। ਨਾਲੇ ਬਾਬਾ ਜੀ ਵੈਰਾਗ ਵਿੱਚ ਭਿੱਜ ਕੇ ਇੰਨੀਆਂ ਗੱਲਾਂ ਆਖ ਰਹੇ ਨੇ ਤੇ ਨੌਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲ ਪੁੱਜੇ ਤੇ ਚੌਰ ਲੈ ਕੇ ਖਲੋ ਗਏ। ਆਨੰਦ ਸਿੰਘ ਕੌਣ ਹੈ ਉੱਚੇ ਆਸਣਾਂ ਤੇ ਬੈਠਣ ਵਾਲਾ? ਚੌਰ ਲੈ ਕੇ ਖਲੋ ਤੇ

ਬਾਬਾ ਜੀ ਸੰਗਤ ਵਿੱਚ ਬੈਠੇ ਨੇ ਤੇ ਇੱਕ ਗੁਰਮੁਖ ਪਿਆਰਾ ਫਲਾਂ ਦੀ ਟੋਕਰੀ ਲਿਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਰੱਖੀ। ਬਾਬਾ ਜੀ ਆਖਣ ਲੱਗੇ, ਕਿਉਂ ਬਈ ਪੁਰਖਾ, ਕਿਸ ਖੁਸ਼ੀ

ਇੰਨੇ ਪੈਸੇ ਤੇਰੇ ਕੋਲੋਂ ਕਿੱਥੋਂ ਆਏ ਨੇ? ਤੇਰੀ ਤਨਖਾਹ ਦੇ ਨਾਲ ਘਰ ਦਾ ਗੁਜ਼ਾਰਾ ਕਰਕੇ, ਬੱਚਿਆਂ ਦਾ ਖਰਚਾ ਕਰਕੇ ਇੰਨੇ ਪੈਸੇ ਫਿਰ ਵੀ ਪਏ ਨੇ ਕਿ ਤੂੰ ਸਾਰੀ ਧਰਤੀ ਤੇ ਸੋਨਾ ਵਿਛਾ ਦੇਵੇਂ? ਨਾਨਕ ਸਰ, ਇੰਨੇ ਪੈਸੇ ਤੇਰੇ ਕੋਲੋਂ ਕਿੱਥੇ ਆਏ? ਮੈਨੂੰ ਲੱਗਦਾ ਹੈ ਜ਼ਰੂਰ ਤੂੰ ਠੱਗੀਆਂ ਠੋਰੀਆਂ ਪਾਪ ਕੀਤੇ ਹੋਣਗੇ, ਜ਼ਰੂਰ ਗੁਨਾਹਗਾਰਾਂ ਨੂੰ ਛੱਡਿਆ ਹੋਵੇਗਾ ਰਿਸ਼ਵਤਾਂ ਲੈ ਕੇ, ਔਗਣਾ ਹਾਰਿਆਂ ਨੂੰ ਛੱਡਿਆ ਹੋਵੇਗਾ ਰਿਸ਼ਵਤਾਂ ਲੈ ਕੇ। ਤੇਰੇ ਕੰਮ ਦੇ ਵਿੱਚ ਤੇਰੀ ਇਮਾਨਦਾਰੀ ਨਹੀਂ ਦਿਸਦੀ, ਝੂਠ ਨਾ ਬੋਲੀ। ਆਖਣ ਲੱਗਾ, ਬਾਬਾ ਜੀ ਸਾਚੀ ਬੜੀਆਂ ਰਿਸ਼ਵਤਾਂ ਲਈਆਂ ਨੇ, ਬੜੀਆਂ ਠੱਗੀਆਂ ਕੀਤੀਆਂ ਨੇ। ਤੇ ਫਿਰ ਆਖਣ ਲੱਗੇ, ਬਾਬਾ ਜੀ ਓਏ ਭਲਿਆ, ਇਸ ਪਾਪ ਦੇ ਧਨ ਦੇ ਨਾਲ ਕਿੱਥੋਂ ਸੁੱਖ ਬਣਾਏਗਾ? ਜਿਸ ਪਾਪਾਂ ਦੀ ਕੀਤੀ ਕਮਾਈ ਦੇ ਵਿੱਚੋਂ ਦੁਨੀਆਂ ਦੇ ਸੁੱਖ ਬਣਾਏ ਨੇ, ਮੋਟਰਾਂ ਗੱਡੀਆਂ ਉੱਚੇ ਮਹਿਲ ਬਣਾਏ ਨੇ, ਪਾਪਾਂ ਦੀ ਕਮਾਈ ਦੇ ਨਾਲ ਉੱਥੋਂ ਕਿੱਥੇ ਸੁੱਖ ਮਾਣੇਗਾ? ਉਹਨਾਂ ਵਿੱਚੋਂ ਕਿੱਥੇ ਆਨੰਦ ਲਏਗਾ? ਉਹ ਪਾਪਾਂ ਦੀ ਕੀਤੀ ਕਮਾਈ ਦੇ ਵਿੱਚੋਂ ਬੱਚਿਆਂ ਨੂੰ ਭੋਜਨ ਛਕਾਇਆ ਹੈ, ਤੇ ਤੇਰੇ ਬੱਚੇ ਕਿਉਂ ਨਾ ਮੰਦਾ ਬੋਲਣ? ਤੇਰੇ ਘਰ ਦੇ ਵਿੱਚ ਕਿਉਂ ਨਾ ਕਲੇਸ਼ ਰਹੇ? ਜੇ ਸੁੱਖ ਲੈਣਾ ਹੈ ਤੇ ਸਾਰਾ ਧਨ ਗਰੀਬਾਂ ਦੇ ਵਿੱਚ ਵੰਡ ਦੇ, ਧਰਮ ਦੀ ਕਿਰਤ ਕਰ, ਸੇਵਾ ਸਿਮਰਨ ਵਿੱਚ ਜੁੜ, ਦੇਖ ਫਿਰ ਤੇਰਾ ਮਨ ਕਿਵੇਂ ਸੁਖੀ ਹੁੰਦਾ ਹੈ। ਇੰਨੀਆਂ ਗੱਲਾਂ ਬਾਬਾ ਜੀ ਨੇ ਦੱਸੀਆਂ, ਤੇ ਕੀ ਸੋਝੀ ਮਿਲਦੀ ਹੈ? ਅੱਜ ਇਹਨੇ ਗਰੀਬਾਂ ਦੇ ਵਿੱਚ ਬੇਸ਼ੁਮਾਰ ਧਨ ਵੰਡਿਆ, ਹੁਣ ਧਰਮ ਦੀ ਕਿਰਤ ਕਰਦਾ ਹੈ, ਸੁਬਹ ਸ਼ਾਮ ਸੰਗਤ ਵਿੱਚ ਬੈਠਦਾ ਹੈ, ਤੇ ਕੁਝ ਹੀ ਮਹੀਨਿਆਂ ਬਾਅਦ ਕੀ ਰਹਿਮਤਾਂ ਹੋਈਆਂ ਨੇ, ਇਹ ਮਨ ਕਰਕੇ ਸੁਖੀ ਹੋ ਗਿਆ। ਕਦੀ ਇਹਦੇ ਘਰ ਵਿੱਚ ਲੜਾਈ ਝਗੜਾ ਨੇ, ਕਦੀ ਬੱਚੇ ਨੀ ਮੰਦਾ ਬੋਲੇ, ਆਪਣਾ ਘਰ ਇਹਨੂੰ ਸਵਰਗ ਨਜ਼ਰ ਆਉਣ ਲੱਗ ਪਿਆ। ਧੰਨ ਬਾਬਾ ਆਨੰਦ ਸਿੰਘ ਜੀ, ਤੁਸੀਂ ਕਿੰਨਿਆਂ ਨੂੰ ਉਤਾਰਿਆ ਹੈ, ਤੁਸੀਂ ਕਿੱਡਿਆਂ ਤੇ ਬਖਸ਼ਿਸ਼ਾਂ ਕੀ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: गुरु जी का खालसा, वाह गुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब जी महाराज हजूर दी रसना तो उचारण कीती हुई आसा की वार इस दी लड़ी वार विचार आप जी सरवण कर रहे हो। गुरु ग्रंथ साहिब दी बाणी विच जिन्ने भी धर्म दे कर्म दसे गए ने सब तो श्रोमणी धर्म दा कर्म है परमात्मा दा कीर्तन। ए मेरे लफ्ज नहीं, गुरु अर्जुन देव जी दी सोरठ राग दी अष्टपदी जिस विच सतगुरां ने दो रहाओ दियां तुकां दर्ज कीतियां उस अष्टपदी विच कर्म कांड संसारक फोकट कम्मां दा जिक्र भी कीता, पर सतगुरु गुरु अर्जुन देव महाराज जी ने उस विच सब तो सिरे दा जिहड़ा कर्म है ओहदा भी जिक्र कीता। वह अष्टपदी है पाठ पढ़ियो अर वेद विचारियो निवल पुयंगम साधे पंच जना सो संग न छुटक्यो अधक आहंग बुद्ध बांधे। प्यारे इन बिद मिलन न जाई मैं किए कर्म अनेका हार पर्यो स्वामी कह द्वार दीजे बुद्ध विवेका रहाओ। फिर एक एक कर्म का जिक्र किया। अखीर ते महाराज जी ने बख्शिश की, कह लगे हर कीरत साध संगत कै सिर कर्मन कै कर्मा। सिर दा अर्थ श्रोमणी, सारे कम्मा विचो श्रोमणी कर्म ए वे कि सत संगत विच बैठ के परमात्मा दी कीर्ति करन। हर कीर्त साध संगत कै सिर कर्मन कै कर्मा, कहो नानक तिस भयो प्राप्त जिस पुरब लिखे का लहना। तेरो सेवक ए रंग माता भयो कृपाल दीन दुख भंजन हर हर कीर्तन ए मन राता। मैं फतेह तो पहला मैं एक बेनती करांगा क्योंकि लड़ीवार विचार चल रही है। मन चाहेगा ए कीर्तन ए शब्द ए बाणी ये नाम एदा फायदा की, एदा की असर। बस एक मैं गुरुदेव दा बचन आप नू सुना के इस लड़ी नू अगे तोरांगा। गुरु नानक साहिब जी दा एक बोल कै मांझ की वार च, घर विच पिया होया लोहे दा कोई बर्तन लोहे दी कोई चीज टुट जाए ते उनू असी जोड़न वास्ते किसे लोहार को ले जाइए, वो कहेगा ए टुटी हुई जुड़ जाएगी पर अग दी जरूरत है। लोहा टुट जाए ते अग टुटे हुए लोहे नू जोड़ देंदी, कांसी दा बर्तन टुट जाए ते ठठियार सच एवे अग दे नाल उस टुटे हुए बर्तन नू जोड़ देंदा है। सोने दा गहना कोई टुट जाए ते सुनार उनू अग नाल टुटे हुए गहने नू जोड़ देंदा है। साहिब कहिंदे तू पुछेगा कीर्तन दा नाम दा शब्द दा बाणी दा सिमरन दा की फायदा, क्योंकि साडे सवाल ने की फायदा, बहुत फायदा, इन्ना कु फायदा जिदा दुनिया विच मुल ही नहीं पाया जा सकता। पुछया महाराज सतगुरु ने कहा लोया टुट जाए कांसी टुट जाए सोना टुट जाए ए टुटा होया मैटल ए टुटी हुई धात अग नाल दोबारा जुड़ जांदी है। जिस बंदे दा आत्म अंदर रब तो टुट जाए जदों कीर्ति करेगा सच एवे सिबत करोड़ा जन्मां दे टुटे हुए नू जोड़ देंदी। इहदा मतलब है जुड़ना। हजूर दे अमृत बोल ने कहिया कंचन टुटे सार, हालांकि श्लोक लंबेरा है। कहिया कांसी कंचन सोना, सार दा अर्थ लोहा। कहिया कंचन टुटे सार अग्नि गंड पाए लोहार, नानक आख एहो विचार सिवती गंढ पवे दरबार। जड़ा सिवत करदा ਉਹਦੀ ਗੰਢ ਪੈਂਦੀ। ਮੈਂ ਕਹਿੰਦਾ ਸਾਡੇ ਮਨ ਚ ਤਾਂ ਸ਼ੰਕਾ ਹੀ ਨਹੀਂ ਉੱਠਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਫਿਰ ਕੈ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇੱਕੋ ਗੱਲ ਕਹੀ, ਇੱਕ ਕੰਮ ਕਰ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਆਓ ਅਸੀਂ ਦੋ ਸ਼ਲੋਕਾਂ ਦੀ ਵਿਚਾਰ ਜੋ 16ਵੀਂ ਪੌੜੀ ਨਾਲ ਦਰਜ ਨੇ, ਇਸ ਪੌੜੀ ਦੇ ਅੱਖਰੀ ਅਰਥ, ਇਹਦੇ ਭਾਵ ਅਰਥ ਔਰ ਇਸ ਪੌੜੀ ਦੀ ਸੰਖੇਪ ਜਿਹੀ ਵਿਆਖਿਆ ਆਪ ਨਾਲ ਸਾਂਝੀ ਕਰ ਸਕਾਂ। ਮੈਂ ਰੋਜ਼ ਇੱਕ ਗੱਲ ਤੇ ਵਾਰ ਵਾਰ ਕਹਿ ਰਿਹਾ, ਇਸ ਮਨ ਨੂੰ ਟਿਕਾਣਾ ਬੜਾ ਮੁਸ਼ਕਲ ਹੈ। ਕਹਿਣ ਨੂੰ ਅਸੀਂ ਕਥਾ ਵਾਲੇ ਕਹਿੰਦੇ ਇਕਾਗਰਤਾ ਬਖਸ਼ੋ। ਸਭ ਤੋਂ ਤੇਜ ਸਪੀਡ ਅੱਜ ਤੱਕ ਜੋ ਮਨੁੱਖ ਮਾਪ ਸਕਿਆ ਉਹ ਰੋਸ਼ਨੀ ਦੀ ਹੈ, ਲਾਈਟ ਸਭ ਤੋਂ ਤੇਜ਼ ਸਪੀਡ, ਪਵਨ ਤੋਂ ਵੀ ਜ਼ਿਆਦਾ ਲਾਈਟ ਸਪੀਡ ਰਫਤਾਰ ਸਭ ਤੋਂ ਤੇਜ਼ ਹੈ। ਤੇ ਚੇਤੇ ਰੱਖਿਓ ਲਾਈਟ ਸਪੀਡ ਤੋਂ ਤੇਜ਼ ਹੈ ਬੰਦੇ ਦਾ ਮਨ, ਲਾਈਟ ਸਪੀਡ ਨੂੰ ਵੀ ਮਾਤ ਕਰ ਜਾਂਦਾ। ਤੇ ਜਿਹੜਾ ਇੰਨਾ ਤੇਜ਼ ਇਹਨੂੰ ਪਕੜਾਂਗੇ ਕਿਵੇਂ? ਗੁਰਦੇਵ ਨੇ ਬਾਣੀ ਚ ਕਿਹਾ, ਕਹਿਣ ਲੱਗੇ ਰੋਸ਼ਨੀ ਸਭ ਤੋਂ ਤੇਜ਼, ਰੋਸ਼ਨੀ ਤੋਂ ਤੇਜ਼ ਮਨੁੱਖ ਦਾ ਮਨ ਤੇ ਮਨੁੱਖ ਦੇ ਮਨ ਤੋਂ ਤੇਜ਼ ਗੁਰੂ ਦਾ ਸ਼ਬਦ। ਜਿਹੜਾ ਸ਼ਬਦ ਨਾਲ ਜੁੜ ਜਾਏਗਾ ਉਹਦਾ ਮਨ ਜ਼ਰੂਰ ਕੇ ਲਿਆ ਜਾਏਗਾ। ਭੋਲਾ ਮਨ ਸਮਝੈ ਗੁਰ ਸ਼ਬਦੀ, ਜਾਂ ਬਾਹਰ ਦਾ ਇੱਕ ਬਚਨ ਗੁਰ ਸ਼ਬਦੀ ਇਹ ਮਨ ਫੋੜੀਏ। ਪਰ ਫਿਰ ਵੀ ਯਤਨ ਕਰੋ, ਕਿਉਂਕਿ ਇੰਨਾ ਚਲਾ ਕੇ ਇਹ ਕਦੀ ਆਪਣੀ ਗੱਲ ਨਹੀਂ ਹੋਣ ਦਿੰਦਾ। ਜਦੋਂ ਇਹਦੀ ਗੱਲ ਸ਼ੁਰੂ ਹੁੰਦੀ ਉਦੋਂ ਬੰਦੇ ਦਾ ਧਿਆਨ ਕਨਵਰਟ ਕਰਦਾ। ਇਹਨੂੰ ਪਤਾ ਮੇਰੀ ਮੌਤ ਹੋਵੇਗੀ ਜੇ ਮੇਰੀ ਗੱਲ ਸ਼ੁਰੂ ਹੋਈ ਤਾਂ। ਖੈਰ ਮੇਰਾ ਇਹ ਪ੍ਰਕਰਨ ਹੀ ਅੱਜ, ਕਰਾ ਕਰੋ ਕਿਰਪਾ ਥੋੜਾ ਬਹੁਤਾ ਫੁਰਨਿਆਂ ਨੂੰ ਕਾਬੂ ਕਰੀਏ, ਕਿਉਂਕਿ ਤੁਹਾਡੇ ਫੁਰਨੇ ਮੇਰੇ ਤੇ ਵੀ ਅਸਰ ਕਰਨਗੇ। ਇਹਨੂੰ ਗੱਪ ਨਾ ਸਮਝਿਓ, ਜਿਵੋ ਜਿਹਾ ਖਿਆਲਾਤ ਬਣਾ ਕੇ ਕਿਸੇ ਬੰਦੇ ਬਾਰੇ ਸਾਹਮਣੇ ਬੈਠ ਕੇ ਸੋਚੋਗੇ, ਸੱਚ ਇਵੇਂ ਉਹਦੇ ਮਨ ਉੱਤੇ ਤੁਹਾਡੇ ਖਿਆਲ ਅਸਰ ਜ਼ਰੂਰ ਕਰਨ। ਕਰੋ ਕਿਰਪਾ, ਆਪਾਂ ਪੋਜ਼ਿਟਿਵ ਸੋਚ ਲੈ ਕੇ ਚੱਲੀਏ, ਨੈਗੇਟਿਵਿਟੀ ਨੂੰ ਛੱਡ ਦਈਏ, ਇਹਦੇ ਚੋਂ ਕੁਛ ਨਹੀਂ ਲੱਭਣਾ। ਮੈਂ ਤਾਂ ਇੱਕ ਵਾਰੀ ਕਿਹਾ, ਜਪਜੀ ਸਾਹਿਬ ਵਿੱਚ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਨੇ ਨੰਨਾ ਅੱਖਰ ਵਰਤੇ, ਸਭ ਤੋਂ ਜ਼ਿਆਦਾ। ਪਾਠ ਕਰੋਗੇ ਸਵੇਰੇ ਦੇਖੋਗੇ ਸਭ ਤੋਂ ਵੱਧ ਨੰਨਾ, ਪਰ ਨੰਨੇ ਨੂੰ ਨੈਗੇਟਿਵ ਨਹੀਂ ਬਣ ਦਿੱਤਾ, ਨੰਨੇ ਨੂੰ ਵੀ ਪੋਜ਼ਿਟਿਵ ਬਣਾ ਦਿੱਤਾ। ਹੁਕਮੀ ਖੋਵਣ ਆਕਾਰ ਹੁਕਮ ਨਾ, ਨਾ ਕਿਹਾ ਜਾਈਦਾ ਅਰਥ ਬਾਗੀ ਪੁਣਾ ਨਹੀਂ, ਨਾ ਕਿਹਾ ਜਾਈਦਾ ਅਰਥ ਸਮਰਪਣ ਕਿ ਮੈਂ ਤੇਰੇ ਹੁਕਮ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦਾ। ਕਰੋ ਕਿਰਪਾ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਹੁਣ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ, ਦੋ ਸ਼ਲੋਕਾਂ ਵਿੱਚ ਧਰਮ ਦੇ ਸ਼ਬਦ, ਧਰਮ ਦੇ ਚਿੰਨ੍ਹ, ਧਰਮ ਦੇ ਅੱਖਰਾਂ ਦੀ ਵਰਤੋਂ ਹੈ ਪਰ ਅੰਦਰ ਧਰਮ ਹੈ ਨਹੀਂ। ਉਸ ਸੰਬੰਧ ਵਿੱਚ ਹਜ਼ੂਰ ਨੇ ਪਹਿਲਾ ਸ਼ਲੋਕ ਕਿਹਾ, ਰਿਪੀਟ ਨਹੀਂ ਜ਼ਿਆਦਾ ਹੋਵੇਗਾ ਕਿਉਂਕਿ ਮੇਰੀ ਇੱਛਾ ਹੈ ਕਿ ਪੌੜੀਆਂ ਜਿਹੜੀਆਂ ਨੇ ਉਹ ਤੱਤ ਨੇ, ਜਿਵੇਂ ਸ਼ਬਦਾਂ ਵਿੱਚ ਰਹਾਉ ਦੀ ਤੁਕ ਤੱਤ ਹੈ, ਇਸੇ ਤਰ੍ਹਾਂ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਅਸਲ ਚ ਵਾਰ ਹੁੰਦੀ ਹੀ ਪੌੜੀ ਦਾ ਰੂਪ ਹੈ। ਪਹਿਲਾ ਸ਼ਲੋਕ ਸੀ, ਗਉ ਬ੍ਰਾਹਮਣ ਕੋ ਕਰ ਲਾਵੋ ਗੋਪਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾ ਸੰਯਮ ਤੁਰਕਾ ਭਾਈ, ਛੋਡੀ ਲੇ ਪਾਖੰਡਾ ਨਾਮ ਲਹਿ ਜਾਏ ਤਰੰਦਾ। ਤੂੰ ਗਾਂ ਤੇ ਬ੍ਰਾਹਮਣ ਨੂੰ ਟੈਕਸ ਲਾ ਰਿਹਾ ਪਰ ਗਾਂ ਦੇ ਗੋਬਰ ਨਾਲ ਚੌਂਕਾ ਸੁੱਚਾ ਕਰ ਰਿਹਾ, ਨਾਮ ਤੈਨੂੰ ਪਾਰ ਕਰੇਗਾ। ਚੇਤੇ ਰੱਖੀ, ਗਾਂ ਦੇ ਗੋਬਰ ਨੇ ਤੈਨੂੰ ਭਵ ਸਾਗਰ ਤੋਂ ਪਾਰ ਨਹੀਂ ਕਰ ਦੇਣਾ, ਗੋਬਰ ਤਰਨ ਨਾ ਜਾਏ। ਅਸੀਂ ਡਿਟੇਲ ਨਾਲ ਇਹਨੂੰ ਵਾਚਿਆ। ਉਸ ਤੋਂ ਬਾਅਦ ਗੁਰਦੇਵ ਨੇ ਇਸ ਵਿੱਚ ਆਪਾਂ ਵਿਰੋਧੀ ਖਿਆਲ ਵੀ ਦੱਸੇ, ਉਹ ਮੈਂ ਫਿਰ ਦੁਹਰਾਉਣ ਲੱਗਾ। ਗਊ ਨੂੰ ਟੈਕਸ ਲਾ ਰਿਹਾ, ਦੂਜੇ ਪਾਸੇ ਉਹਦੇ ਗੋਬਰ ਨੂੰ ਸੁੱਚਿਆ ਕਹਿ ਰਿਹਾ ਹੈ। ਬ੍ਰਾਹਮਣ ਨੂੰ ਟੈਕਸ ਲਾ ਰਿਹਾ ਖੱਤਰੀ, ਤੇ ਦੂਜੇ ਪਾਸੇ ਬ੍ਰਾਹਮਣ ਨੂੰ ਪ੍ਰੋਤ ਜਾਣ ਕੇ ਪੂਜ ਰਿਹਾ, ਸਨਮਾਨ ਦੇ ਰਿਹਾ ਹੈ। ਸੱਚ ਬਾਹਰ ਮਲੇਸ਼ਾਂ ਦਾ ਪਦਾਰਥ ਖਾਂਦਾ ਅੰਦਰ ਬੈਠਾ ਲੁੱਕ ਕੇ ਗੁਲਾਮੀ ਕਰਕੇ ਪੂਜਾ ਕਰਦਾ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੀ ਨਹੀਂ, ਪਖੰਡ ਨੂੰ ਛੱਡ ਦੇ, ਨਾਮ ਨੂੰ ਜਪ ਤੇ ਤਰੇਗਾ। ਉਸ ਤੋਂ ਬਾਅਦ ਗੁਰਦੇਵ ਨੇ ਉਸ ਵਕਤ ਦਾ ਜਿਹੜਾ ਰਾਜਸੀ ਸਿਸਟਮ ਹੈ, ਜੋ ਉਸ ਵਕਤ ਦਾ ਰਾਜਿਆਂ ਦਾ ਕਿਰਦਾਰ ਸੀ, ਉਹਨਾਂ ਸੰਬੰਧੀ ਅਗਲੇ ਸਲੋਕ ਵਿੱਚ ਕਿਹਾ ਕਿ ਮਨੁੱਖਾਂ ਦਾ ਖੂਨ ਪੀਣ ਵਾਲੇ ਮਸੀਤਾਂ ਵਿੱਚ ਨਮਾਜ਼ ਪੈ ਪੜਦੇ ਨੇ, ਉਹਨਾਂ ਰਾਜਿਆਂ ਦੇ ਅਹਿਲਕਾਰ ਖੱਤਰੀ ਹੱਥ 'ਚ ਛੁਰੀਆਂ ਪਕੜ ਕੇ ਬੈਠੇ ਨੇ, ਜੋ ਰਾਜੇ ਦੇ ਘਰ ਵਿੱਚੋਂ ਮਿਲਦਾ ਹੈ ਉਹ ਖੱਤਰੀ ਲੈ ਕੇ ਜਾਂਦਾ ਹੈ, ਤੇ ਖੱਤਰੀ ਦੇ ਘਰ ਵਿੱਚ ਬ੍ਰਾਹਮਣ ਆ ਕੇ ਸੰਖ ਪੂਰਦਾ ਤੇ ਉਹ ਕੁਝ ਖਾਂਦਾ ਜੋ ਕੁਝ ਉਹ ਮਾਣਸ ਖਾਣੇ ਦੇ ਘਰ ਵਿੱਚੋਂ ਲੈ ਕੇ ਆਇਆ। ਕਹਿੰਦੇ ਨੇ ਪੁਰੋਹਿਤ ਤੈਨੂੰ ਤਾਂ ਸਵਾਦ ਉਹੀ ਆਉਣਾ ਜੋ ਮਾਣਸ ਖਾਣੇ ਦੇ ਘਰ ਵਿੱਚੋਂ ਆਇਆ। ਉਸ ਤੋਂ ਬਾਅਦ ਫਿਰ ਸਤਿਗੁਰੂ ਬਚਨ ਕਰਦੇ ਨੇ ਕਿ ਨੀਲੇ ਕੱਪੜੇ ਪਾ ਕੇ ਹੀ ਦਰਬਾਰ ਵਿੱਚ ਜਾਣਾ ਪੈਂਦਾ। ਸੱਚ ਇਵੇਂ ਕਿ ਅਪਾਖਿਆ ਦਾ ਹਲਾਲ ਕੀਤਾ ਮਾਸ ਵੀ ਰਾਤ ਨੂੰ ਖਾ ਲੈਂਦਾ ਤੇ ਸਵੇਰੇ ਚੌਂਕੇ ਤੇ ਲਕੀਰਾਂ ਕੱਢ ਕੇ ਕਹਿੰਦਾ ਲੋਕੋ ਵੇਖਿਓ ਮੇਰਾ ਚੌਂਕਾ ਨਾ ਕਿਤੇ ਪਿੱਟ ਜਾਏ। ਇਹ ਸੀ ਪੂਰਾ ਸ਼ਲੋਕ ਵਾਚਿਆ ਸੀ ਕਿ ਮਾਣਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੀ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਧੇੜ ਤੋਂ ਤੀਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉਪਰ ਕਿਸੇ ਨਾ ਜਾਣ, ਦੇਖੇ ਚੌਕਾ ਕੱਢੀ ਕਾਰ, ਉਪਰ ਆਏ ਬੈਠੇ ਕੂੜ ਯਾਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਅਸਾਡਾ ਫਿੱਟੇ ਤਨ ਫਿੱਟੇ, ਫੇੜ ਕਰੇਨ ਮਨ ਜੂਠੇ ਚੁਲੀ ਪਰੇਨ, ਕਉ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਭਾਈਐ। ਮਹਾਰਾਜ ਜੀ ਨੇ ਕਿਹਾ ਝੂਠ ਕਹਿ, ਜੇ ਸੱਚ ਨੂੰ ਧਿਆਏਗਾ ਤੇਰਾ ਅੰਦਰ ਪਵਿੱਤਰ ਹੋਵੇਗਾ। ਸੱਚ ਇਵੇਂ ਜਿਹਦਾ ਅੰਦਰ ਨਿਰਮਲ ਹੋ ਜਾਏ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ। ਗੁਰੂ ਗ੍ਰੰਥ ਸਾਹਿਬ ਨੇ ਸਾਰਾ ਜ਼ੋਰ ਦਿੱਤਾ ਅੰਦਰ ਦੀ ਸ਼ੁਦਾਈ ਦੇ, ਅੰਦਰ ਦੀ ਪਵਿੱਤਰਤਾ ਤੇ। ਅੰਦਰ ਦੀ ਪਵਿੱਤਰਤਾ ਦਾ ਅਰਥ ਕੀ ਹੈ? ਅੰਦਰ ਦੀ ਪਵਿੱਤਰਤਾ ਦਾ ਅਰਥ ਖੂਨ ਪਵਿੱਤਰ ਸਾਫ਼ ਕਰਨਾ ਨਹੀਂ, ਕਿਡਨੀ ਤਾਂ ਖੂਨ ਸਾਫ਼ ਰੋਜ਼ ਕਰਦੀ ਪਈ ਹੈ। ਅੰਦਰ ਦੀ ਪਵਿੱਤਰਤਾ ਦਾ ਅਰਥ ਅੰਦਰ ਦੀਆਂ ਨਾੜੀਆਂ ਸਾਫ਼ ਕਰਨਾ ਨਹੀਂ, ਹਾਲਾਂਕਿ ਨਿਵਲੀ ਕਰਮ ਰਾਹੀਂ ਨਾੜੀਆਂ ਵੀ ਸਾਫ਼ ਕੀਤੀਆਂ ਜਾਂਦੀਆਂ, ਪੇਟ ਨੂੰ ਘੁਮਾ ਕੇ ਪਾਣੀ ਵਿੱਚ ਪਾ ਕੇ ਸਾਫ਼ ਕੀਤਾ ਜਾਂਦਾ ਅੰਦਰ। ਅੰਦਰ ਦੀ ਸਫਾਈ ਦਾ ਅਰਥ ਕੇਵਲ ਪਾਣੀ ਨਾਲ ਨਾੜਾਂ ਧੋਣਾ ਨਹੀਂ, ਅੰਦਰ ਦੀ ਸਫਾਈ ਦਾ ਅਰਥ ਹੈ ਤੇਰੇ ਅੰਦਰ ਦੇ ਉੱਠਦੇ ਹੋਏ ਖਿਆਲ, ਉਹਨਾਂ ਵਿੱਚ ਪਵਿੱਤਰਤਾ ਆ ਜਾਏ। ਇੱਕ ਗੱਲ ਚੇਤੇ ਰੱਖਿਓ, ਸ਼ੁੱਧ ਆਹਾਰ, ਸ਼ੁੱਧ ਵਿਚਾਰ ਤੇ ਸ਼ੁੱਧ ਆਚਾਰ, ਤਿੰਨ ਲਫ਼ਜ਼ ਸੁਣ ਵਾਲੇ ਨੇ। ਜੇ ਅਸੀਂ ਅੰਨ ਖਾਂਦੇ ਹਾਂ ਪਾਪਾਂ ਦਾ, ਜਿਹੜਾ ਆਹਾਰ ਅਸ਼ੁੱਧ ਹੈ, ਚੇਤੇ ਰੱਖਿਓ ਉਹਦੇ ਵਿਚਾਰ ਕਦੀ ਸ਼ੁੱਧ ਨਹੀਂ ਹੋ ਸਕਦੇ। ਸ਼ੁੱਧ ਆਹਾਰ, ਸ਼ੁੱਧ ਵਿਚਾਰ ਤੇ ਸ਼ੁੱਧ ਆਚਾਰ, ਆਚਾਰ ਦਾ ਅਰਥ ਹੈ ਆਚਰਣ। ਜਿਸ ਬੰਦੇ ਦਾ ਆਹਾਰ ਸ਼ੁੱਧ ਹੈ ਉਹਦੇ ਵਿਚਾਰ ਸ਼ੁੱਧ ਨੇ, ਪਿਆਰਿਓ ਜਿਸ ਬੰਦੇ ਦੇ ਵਿਚਾਰ ਸ਼ੁੱਧ ਨੇ ਉਹਦਾ ਆਚਾਰ, ਉਹਦਾ ਕਿਰਦਾਰ ਸ਼ੁੱਧ ਹੈ। ਹਜ਼ੂਰ ਨੇ ਬਾਣੀ ਚ ਕਿਹਾ ਜਿਸ ਬੰਦੇ ਦਾ ਅੰਦਰ ਨਿਰਮਲ ਹੈ। ਇੱਕ ਵੈਸੇ ਮੈਂ ਵੀ ਅਰਜ਼ ਕੀਤੀ ਸੀ ਕਿ ਯਾਦ ਰੱਖੋ ਗੁਰਮੁਖੋ, ਅੱਖਾਂ ਮੈਲੀਆਂ ਨੇ, ਪਾਣੀ ਦੇ ਛੱਟੇ ਰੋਜ਼ ਮਾਰਨੇ ਆ, ਮੂੰਹ ਦੀ ਸਫਾਈ ਕਰਨੇ ਆ, ਪੂਰੇ ਅੰਗਾਂ ਨੂੰ ਸਾਫ਼ ਕਰਨੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਜਿਸ ਬੰਦੇ ਦਾ ਮਨ ਮੈਲ ਹੈ ਉਹਦੀ ਅੱਖ ਕਦੀ ਸਾਫ਼ ਨਹੀਂ ਹੋ ਸਕਦੀ, ਜਿਸ ਬੰਦੇ ਦਾ ਮਨ ਮੈਲ ਹੈ ਉਹਦੀ ਜੀਭ ਕਦੀ ਸਾਫ਼ ਨਹੀਂ ਹੋ ਸਕਦੀ, ਜੀਭ ਝੂਠ ਬੋਲੇਗੀ, ਨਿੰਦਿਆ ਚੁਗਲੀ ਕਰੇਗੀ। ਜਿਸ ਬੰਦੇ ਦਾ ਮਨ ਮੈਲ ਹੈ ਉਹਦੇ ਕੰਨ ਕਦੀ ਸਾਫ਼ ਨਹੀਂ ਰਹਿ ਸਕਦੇ, ਖਿਮਾ ਕਰਿਓ ਜਿਸ ਬੰਦੇ ਦਾ ਮਨ ਮੈਲ ਹੈ ਉਹਦੀ ਸਕਿਨ ਕਦੀ ਸਾਫ਼ ਨਹੀਂ ਰਹਿ ਸਕਦੀ। ਸਾਫ਼ ਦਾ ਅਰਥ ਉਹ ਕਿਸੇ ਨੂੰ ਟੱਚ ਕਰੇਗਾ ਤੇ ਅੰਦਰ ਗੰਦੇ ਫੁਰਨੇ ਉੱਠਣਗੇ। ਤਾਂ ਹੀ ਬਾਬਾ ਜੀ ਨੇ ਕਿਹਾ ਮਨ ਮੈਲੇ ਸਭ ਕੁਛ ਮੈਲਾ, ਸਭ ਕੁਛ ਮੈਲਾ ਦਾ ਅਰਥ ਮਨ ਦੀ ਮਲੀਨਤਾ ਪੂਰੀ ਬਾਡੀ ਨੂੰ ਮੈਲਿਆ ਕਰਦੀ, ਸਮਾਜ ਨੂੰ ਮੈਲਿਆ ਕਰਦੀ, ਚੇਤੇ ਰੱਖਿਓ ਪਰਿਵਾਰ ਨੂੰ ਮੈਲਿਆ ਕਰ ਜਾਂਦੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਅੱਛਾ ਨਾ ਹੋਏ। ਪਰ ਜਿਸ ਦਾ ਮਨ ਨਿਰਮਲ ਹੋ ਗਿਆ, ਤੇ ਮੈਂ ਇਹ ਵੀ ਕਿਹਾ ਸੀ ਕਿ ਯਾਦ ਰੱਖੋ ਗੁਰਮੁਖੋ, ਇਹ ਨਹੀਂ ਕਿ ਮੈਂ ਕੋਈ ਡਿਕਟੇਟਰ ਬਣ ਕੇ ਤੁਹਾਨੂੰ ਸੁਣਾ ਰਿਹਾ ਹੁਕਮ। ਸੱਚ ਇਹ ਵੀ ਜਿਸ ਬੰਦੇ ਦਾ ਮਨ ਨਹੀਂ ਟਿਕਦਾ, ਉਹ ਇਮਾਨਦਾਰੀ ਨਾਲ ਆਪਣੀ ਦਿਨ ਚਰਿਆ ਤੇ ਇੱਕ ਵਾਰੀ ਝਾਤੀ ਮਾਰ ਲੈ, ਅੱਜ ਮੇਰੇ ਅੰਦਰ ਕਿਹੜੇ ਫੁਰਨੇ ਉੱਠੇ, ਮੈਂ ਕਰਮ ਕਿਹੜੇ ਕੀਤੇ। ਚੇਤੇ ਰੱਖੋ ਸਾਡੇ ਕਰਮ ਕਰਤੂਤਾਂ ਕਰਕੇ ਮਨ ਨਹੀਂ ਟਿਕਦਾ, ਕਿਸੇ ਦੂਜੇ ਦੀ ਯੂਰ ਥੋੜਾ ਸਾਡੇ ਮਨ ਨੂੰ ਖੰਡਾ ਸਕੇ। ਜੋ ਕੁਝ ਮੈਂ ਮਨ ਚ ਪਾਇਆ ਹੈ, ਆ ਸਾਡੇ ਇੰਦਰੇ ਦਰਵਾਜ਼ੇ ਨੇ। ਚਲੋ ਮੇਰਾ ਇਹ ਵੈਸੇ ਵਿਸ਼ਾ ਨਹੀਂ ਹੈਗਾ, ਮੈਂ ਤਾਂ ਬੇਨਤੀ ਕਰਾਂ ਕਿਉਂਕਿ ਗੱਲ ਚੱਲੀ ਸੁੱਚ ਹੋਵੇ ਤਾਂ ਸੱਚ ਪਾਈਏ। ਆ ਤੁਸੀਂ ਦਰਵਾਜ਼ੇ ਰੱਖੇ ਨੇ, ਖਿੜਕੀਆਂ ਨੇ, ਦਰਵਾਜ਼ੇ ਵਿੱਚ ਕਦੀ ਕੋਈ ਬੈਠਦਾ ਨਹੀਂ, ਦਰਵਾਜ਼ੇ ਵਿੱਚ ਕੋਈ ਸੌਂਦਾ ਨਹੀਂ। ਦਰਵਾਜ਼ੇ ਦਾ ਕੰਮ ਹੈ ਬਾਹਰ ਵਾਲੇ ਅੰਦਰ ਆ ਸਕਣ, ਅੰਦਰ ਵਾਲੇ ਬਾਹਰ ਜਾ ਸਕਣ। ਜਿਵੇਂ ਇੱਕ ਬਿਲਡਿੰਗ ਇਮਾਰਤ ਦੇ ਦਰਵਾਜ਼ੇ ਅੰਦਰ ਤੋਂ ਬਾਹਰ ਤੇ ਬਾਹਰ ਤੋਂ ਅੰਦਰ ਇਨਸਾਨ ਨੂੰ ਲੈ ਜਾਂਦੇ ਨੇ, ਆ ਜਿਹੜੇ ਰੱਬ ਨੇ ਸਾਡੀ ਕੋਠੀ ਨੂੰ ਦਰਵਾਜ਼ੇ ਲਾਏ ਨੇ, ਇਹ ਵੀ ਦੋ ਹੀ ਕੰਮ ਕਰਦੇ। ਜੇ ਜਾਂ ਬੰਦੇ ਦੇ ਮਨ ਨੂੰ ਬਾਹਰ ਲੈ ਜਾਂਦੇ ਨੇ, ਜੇ ਸ਼ਬਦ ਦੀ ਕਮਾਈ ਕਰਨ ਲੱਗ ਪਏ ਦਰਵਾਜ਼ੇ ਅੰਦਰ ਵੀ ਲੈ ਆਉਂਦੇ। ਦਰਵਾਜ਼ੇ ਦਾ ਕੰਮ ਹੈ ਅੰਦਰ ਬਾਹਰ ਲਿਜਾਣਾ। ਜਦੋਂ ਸ਼ਬਦ ਨਾਲ ਕੋਈ ਜੁੜਦਾ, ਇਹ ਹੀ ਨੇਤਰ ਇਹਨੂੰ ਅੰਤਰਮੁਖੀ ਕਰ ਸਕਦੇ ਨੇ। ਪਰ ਮੈਂ ਫਿਰ ਬੇਨਤੀ ਕਰਾਂ, ਜਿਸ ਦਾ ਮਨ ਨਿਰਮਲ ਹੋ ਜਾਏਗਾ, ਜਿਹਦਾ ਅੰਦਰ ਪਵਿੱਤਰ ਹੋਵੇਗਾ, ਮੇਰਾ ਖਿਆਲ ਰੱਬ ਉਹਦੇ ਦਰਵਾਜ਼ੇ ਨੂੰ ਖੜਕਾ ਕੇ ਘਰ ਚ ਆ ਜਾਏਗਾ। ਇੱਕ ਸ਼ਲੋਕ ਹੈ ਭਗਤ ਕਬੀਰ ਸਾਹਿਬ ਦਾ, ਉਹ ਸ਼ਲੋਕ ਹੈ ਕਿ ਪਰਿਪੂਰਨ ਪਰਮਾਤਮਾ ਨੂੰ ਲੱਭਣ ਲਈ ਲੋਕ ਬਹੁਤ ਭਟਕਦੇ ਆ। ਕਹਿੰਦੇ ਸੱਚ ਇਹ ਕਿ ਲੋਕ ਬਾਹਰ ਮੁਖੀ ਅਸਥਾਨਾਂ ਤੇ ਜਾ ਕੇ ਰੱਬ ਨੂੰ ਲੱਭਣ ਤੁਰੇ ਨੇ। ਪਰ ਕਬੀਰ ਸਾਹਿਬ ਦਾ ਇੱਕ ਬੋਲ ਹੈ, ਉਹਦੇ ਵਿੱਚ ਉਹਨਾਂ ਨੇ ਸ਼ਬਦ ਹੀ ਵਰਤੇ, ਉਹਦੇ ਵਿੱਚ ਵੀ ਹਿੰਦੂ ਤੇ ਮੁਸਲਮਾਨ ਨੂੰ ਕਿਹਾ। ਕਹਿੰਦੇ ਨੇ ਇੱਕ ਜਗਨਨਾਥਪੁਰੀ ਜਾ ਰਿਹਾ, ਦੂਸਰਾ ਹੱਜ ਦੇ ਦਿਨ ਹਾਜੀ ਬਣ ਕੇ ਮੱਕੇ ਨੂੰ ਜਾ ਰਿਹਾ। ਬਾਬਾ ਜੀ ਨੂੰ ਪੁੱਛਿਆ ਤੁਸੀਂ, ਕਹਿਣ ਲੱਗੇ ਦੱਖਣ ਦੇਸ਼ ਹਰੀਕਾ ਵਾਸਾ ਪਛਮ ਅਲੈ ਮੁਕਾਮਾ। ਇੱਕ ਕਹਿੰਦਾ ਜਗਨਨਾਥ ਦੱਖਣ ਵੱਲ, ਦੂਜਾ ਕਹਿੰਦਾ ਨਹੀਂ ਰੱਬ ਤਾਂ ਪੱਛਮ ਵਾਲੇ ਪਾਸੇ ਰਹਿੰਦਾ ਹੈ। ਕਬੀਰ ਸਾਹਿਬ ਕਹਿੰਦੇ ਜਿੱਥੇ ਰਹਿੰਦਾ ਉੱਧਰ ਤਾਂ ਝਾਤੀ ਮਾਰ। ਦੱਖਣ ਦੇਸ਼ ਹਰੀਕਾ ਵਾਸਾ ਪਛਮ ਅਲੈ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਥੌਰ ਮੁਕਾਮ। ਉਹਨਾਂ ਦਾ ਇੱਕ ਬੋਲ ਹੈ, ਉਹ ਕਹਿੰਦੇ ਕਬੀਰ ਮਨ ਨਿਰਮਲ ਭਇਆ ਸੁੱਚ ਹੋਵੇ ਤਾਂ ਸੱਚ ਪਾਈਏ। ਕਹਿੰਦੇ ਨੇ ਅੰਦਰ ਬਿਲਕੁਲ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਅਗਲੀ ਤੋਕੇ ਪਾਛੈ ਲਾਗੋ ਹਰ ਫਿਰੈ। ਕਹਿਤ ਕਬੀਰ ਕਬੀਰ ਅੱਗੇ ਮੈਂ ਪਰਮਾਤਮਾ ਨੂੰ ਲੱਭਣ ਗਿਆ, ਜਿੱਦਣ ਅੰਦਰ ਪਵਿੱਤਰ ਹੋ ਗਿਆ, ਹੁਣ ਪਰਮਾਤਮਾ ਆਵਾਜ਼ਾਂ ਮਾਰ ਕੇ ਕਹਿੰਦਾ ਕਬੀਰ ਮੈਂ ਤੈਨੂੰ ਮਿਲਣ ਵਾਸਤੇ ਆਇਆ। ਸਾਰੀ ਸਾਧਨਾ ਮੇਰੀ ਬੇਨਤੀ ਹੈ ਮਨ ਦੀ, ਹੁਣ ਪੌੜੀ ਧਿਆਨ ਨਾਲ ਸੁਣ। ਬੰਦਾ ਪਾਪ ਵੀ ਕਰਦਾ ਪਰ ਲੋਕਾਂ ਤੋਂ ਪਾਪ ਛਿਪ ਜਾਂਦਾ ਹੈ, ਪਰਿਵਾਰ ਤੋਂ ਪਾਪ ਛਿਪ ਜਾਂਦਾ ਹੈ, ਚੇਤੇ ਰੱਖਿਓ ਸੰਸਾਰ ਤੋਂ ਪਾਪ ਛਿਪ ਜਾਂਦਾ ਹੈ। ਸਤਿਗੁਰੂ ਨੇ ਪੌੜੀ ਕਿਉਂ ਦਰਜ ਕੀਤੀ? ਕਹਿਣ ਲੱਗੇ ਜੇਕਰ ਤੂੰ ਧਰਮ ਦੇ ਕਰਮ ਦੇ ਥੱਲੇ ਪਾਪ ਕਰ ਰਿਹਾ, ਲੋਕਾਂ ਨੂੰ ਪਰਿਵਾਰ ਨੂੰ ਪਤਾ ਨਹੀਂ ਲੱਗੇਗਾ, ਪਰ ਚੇਤੇ ਰੱਖੀ ਪਰਿਪੂਰਨ ਪਰਮਾਤਮਾ ਦੇ ਚੇਤੇ ਤੋਂ ਕੁਛ ਵੀ ਦੂਰ ਨਹੀਂ, ਚੰਗੇ ਵੀ ਉਹਦੇ ਚੇਤੇ ਵਿੱਚ ਨੇ ਤੇ ਮੰਦੇ ਵੀ ਉਹਦੇ ਵਿੱਚ ਚੇਤੇ ਵਿੱਚ। ਇਹ ਪੌੜੀ ਦੀ ਪਹਿਲੀ ਤੁਕ ਹੈ, ਚਿੱਤੈ ਅੰਦਰ ਸਭ ਕੋ, ਬਸ ਇਹਨੂੰ ਲੈਣਾ। ਸਤਿਗੁਰੂ ਨੂੰ ਫੈਸਲਾ ਕਰ ਰਹੇ ਤੇ ਸਾਡੀ ਸੁਰਤ ਨੂੰ ਮੈਲਿਆ ਵੀ ਨਹੀਂ ਖੁਣ ਦੇ ਰਹੇ। ਸਾਰਾ ਜ਼ਿਕਰ ਪਖੰਡੀਆਂ ਦਾ ਕੀਤਾ, ਤੁਸੀਂ ਦੇਖੋ ਇਸ ਪੌੜੀ ਚ ਸੁਰਤ ਨੂੰ ਕਿਵੇਂ ਚੁੱਕਦੇ ਬਾਬਾ ਜੀ। ਕਹਿੰਦੇ ਚਿੱਤੈ ਅੰਦਰ ਸਭ ਕੋ, ਇਹਦਾ ਅਰਥ ਚਿੱਤੈ ਦਾ ਅਰਥ ਪਰਮਾਤਮਾ ਦਾ ਚਿੱਤ, ਪਰਮਾਤਮਾ ਚੇਤਨ ਸਰੂਪ ਹੈ। ਕਹਿੰਦੇ ਨੇ ਕੋਈ ਵੀ ਇਨਸਾਨ, ਇਨਸਾਨ ਦੀ ਗੱਲ ਛੱਡੋ ਪਿਆਰਿਓ, ਇੱਕ ਮਿੱਟੀ ਦੇ ਜ਼ਰਰੇ ਤੋਂ ਲੈ ਕੇ ਪਹਾੜ ਤੱਕ, ਇੱਕ ਅੱਗ ਦੀ ਚਿਣਗ ਤੋਂ ਲੈ ਕੇ ਸੂਰਜ ਦੇ ਅਗਨ ਤੱਕ, ਇੱਕ ਪਾਣੀ ਦੇ ਕਤਰੇ ਤੋਂ ਲੈ ਕੇ ਸਮੁੰਦਰ ਤੱਕ, ਇੱਕ ਨਿੱਕਾ ਜਿਹਾ ਸੈੱਲ ਜਿਹੜਾ ਸੂਖਸ਼ਮ ਦਰਸ਼ੀ ਨਾਲ ਨਹੀਂ ਦਿਸਦਾ, ਉਹਦੇ ਤੋਂ ਲੈ ਕੇ ਵੱਡ ਆਕਾਰੇ ਜੀਵਾਂ ਤੱਕ, ਇੱਕ ਛੋਟੇ ਜਿਹੇ ਅੰਕੁਰ ਤੋਂ ਲੈ ਕੇ ਵੱਡੇ ਰੁੱਖ ਤੱਕ, ਕੋਈ ਚੀਜ਼ ਐਸੀ ਜਿਹੜੀ ਰੱਬ ਦੇ ਚੇਤੇ ਤੋਂ ਦੂਰ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਚੇਤੇ ਵਿੱਚ ਚੰਗੇ ਵੀ ਨੇ ਤੇ ਮੰਦੇ ਵੀ, ਉਹਦੇ ਤੋਂ ਲੁਕਾਇਆ ਨਹੀਂ ਜਾਣਾ। ਚਿੱਤ ਹੈ ਅੰਦਰ ਸਭ ਕੋ, ਪਰਮਾਤਮਾ ਦੇ ਚਿੱਤ ਵਿੱਚ ਸਭ ਕੁਝ ਹੈ। ਥੋੜਾ ਜਿਹਾ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਦੇਖੋ ਇਸ ਗੱਲ ਨੂੰ ਯਾਦ ਰੱਖਾਂਗੇ, ਪਾਪਾਂ ਤੋਂ ਬੰਦਾ ਗੁਰੇਜ਼ ਕਰੇਗਾ। ਅਸੀਂ ਨਿੱਕਾ ਜਿਹਾ ਘਰ ਬਣਾਉਂਦੇ ਹਾਂ, ਆਪਣੇ ਹੱਥੀਂ ਸਾਜ਼ੋ ਸਮਾਨ ਖਰੀਦ ਕੇ ਲਿਆਉਂਦੇ ਹਾਂ। ਕਈ ਵਾਰੀ ਸਾਡਾ ਖਰੀਦਿਆ ਹੋਇਆ ਸਮਾਨ ਹੀ ਸਾਨੂੰ ਭੁੱਲ ਜਾਂਦਾ, ਚੇਤੇ ਵਿੱਚੋਂ ਵਿਸਰ ਜਾਂਦਾ। ਤੇ ਜਦੋਂ ਕਿਤੇ ਘਰ ਦੀ ਸਫਾਈ ਬੰਦਾ ਕਰਦਾ, ਫਿਰ ਕਹਿੰਦਾ ਵੇਖੋ ਆਪਾਂ ਚੀਜ਼ ਇਹ ਪਹਿਲਾਂ ਖਰੀਦ ਕੇ ਲਿਆਂਦੀ, ਚੇਤੇ ਚੋਂ ਭੁੱਲ ਗਈ ਸੀ, ਪਤਾ ਨਹੀਂ ਕਿੱਥੇ ਰੱਖ ਦਿੱਤੀ। ਯਾਦ ਰੱਖੋ ਸਾਨੂੰ ਨਿੱਕੇ ਜਿਹੇ ਘਰ ਚ ਪਿਆ ਹੋਇਆ ਸਮਾਨ ਉਹ ਚੇਤੇ ਵਿੱਚੋਂ ਭੁੱਲ ਜਾਂਦਾ, ਪਰ ਪਰਿਪੂਰਨ ਪਰਮਾਤਮਾ ਅਣਗਿਣਤ ਬ੍ਰਹਿਮੰਡ ਸਿਰ ਚ ਬੈਠਾ ਹੈ ਤੇ ਅਣਗਿਣਤ ਬ੍ਰਹਿਮੰਡਾਂ ਨੂੰ ਚਲਾਉਣ ਵਾਲੇ ਨੂੰ ਕੋਈ ਵੀ ਜੀਵ ਚੇਤੇ ਵਿੱਚੋਂ ਭੁੱਲਦਾ, ਹਰ ਉਹਦੇ ਚੇਤੇ ਵਿੱਚ। ਥੋੜਾ ਜਿਹਾ ਉਹ ਬਾਣੀ ਚ ਅਸੀਂ ਦੇਖੀ, ਸੱਚ ਸਾਨੂੰ ਨਹੀਂ ਦਿਸਦਾ ਪਰ ਉਹ ਸਾਨੂੰ ਦੇਖ ਰਿਹਾ, ਉਹ ਵੇਖੈ ਉਹਨਾਂ ਨਦਰ ਨਾ ਹੋਵੇ, ਉਹ ਵੇਖ ਰਿਹਾ ਸਾਨੂੰ, ਪਰ ਅਸੀਂ ਸੋਚਨੇ ਸ਼ਾਇਦ ਸਾਨੂੰ ਕੋਈ ਦੇਖ ਹੀ ਨਹੀਂ ਰਿਹਾ। ਬੰਦਾ ਪਾਪ ਜਦੋਂ ਕਰਦਾ ਲੁਕਾ ਕੇ ਕਰਦਾ, ਇਹਦਾ ਮਤਲਬ ਮੈਨੂੰ ਕੋਈ ਨਹੀਂ ਦੇਖ ਰਿਹਾ, ਪਰ ਸੱਚ ਇਹ ਵੇ ਕਿ ਤੈਨੂੰ ਕੋਈ ਨਹੀਂ ਦੇਖ ਰਿਹਾ, ਪਰਿਪੂਰਨ ਪਰਮਾਤਮਾ ਤੈਨੂੰ ਉੱਥੇ ਵੀ ਦੇਖ ਰਿਹਾ ਜਿੱਥੇ ਸੰਸਾਰ ਦੀ ਅੱਖ ਤੈਨੂੰ ਨਹੀਂ ਦੇਖਦੀ, ਜਿੱਥੇ ਕੈਮਰਾ ਤੈਨੂੰ ਕੋਈ ਨਹੀਂ ਦੇਖਦਾ, ਜਿੱਥੇ ਸੱਚ ਇਹ ਵੇ ਪਹਿਰੇਦਾਰ ਕੋਈ ਨਹੀਂ ਤੈਨੂੰ ਦੇਖਦਾ। ਆਓ ਥੋੜਾ ਜਿਹਾ ਬਾਣੀ ਚ ਅਸੀਂ ਪ੍ਰਮਾਣ ਲਾਂਗੇ ਕਿਵੇਂ ਪਰਮਾਤਮਾ ਸਭ ਨੂੰ ਦੇਖਦਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਭਾਣੇ। ਜੇਕਰ ਕੋਈ ਇਨਸਾਨ ਆਪਣੀ ਜ਼ੋਰ ਬਲ ਸ਼ਕਤੀ ਨਾਲ ਆਪਣਾ ਨਾਮ ਬਹੁਤ ਵੱਡਾ ਬਣਾ ਲਵੇ ਤੇ ਜੋ ਉਹਦੇ ਮਨ ਵਿੱਚ ਆਉਂਦਾ ਉਹ ਕੁਝ ਉਹ ਖਾਏ, ਉਹ ਕੁਝ ਸਵਾਦ ਚੱਖੇ। ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਭਾਣੇ। ਅਗਲੀ ਤੋਂ ਕੇ ਖਸਮੇ ਨਦਰੀ ਕੀੜਾ ਆਵੇ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਭਾਣੇ, ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਹਜ਼ੂਰ ਕਹਿੰਦੇ ਨੇ ਜਿਹੜਾ ਕੀੜਾ ਦਾਣੇ ਚੁੰਦਾ ਪਿਆ ਸੂਖਸ਼ਮ ਜਿਹਾ, ਪਰਮਾਤਮਾ ਦੇ ਚੇਤੇ ਵਿੱਚ ਨਦਰ ਵਿੱਚ ਤਾਂ ਉਹ ਕੀੜਾ ਵੀ ਹੈ। ਅਸੀਂ ਗੁਰੂ ਕਲਗੀਧਰ ਜੀ ਦੇ ਬੋਲ ਰੋਜ਼ ਪੜ੍ਹਨੇ, ਘੱਟ ਘੱਟ ਕੇ ਅੰਤਰ ਕੀ ਜਾਣਤ ਚਿੱਤੇ ਅੰਦਰ ਸਭ ਕੋ, ਕਿਹੜਾ ਖਿਰਦਾ ਜਿਹਦੀ ਉਹ ਨਹੀਂ ਜਾਣਦਾ ਪਿਆ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਘੱਟ ਘੱਟ ਮਾਲਕ ਦਿਲਾਂ ਕਾ, ਗੁਰੂ ਗ੍ਰੰਥ ਸਾਹਿਬ, ਕੋਈ ਐਸਾ ਘੱਟ ਨਹੀਂ, ਕੋਈ ਐਸਾ ਦਿਲ ਨਹੀਂ ਜਿਹਨੂੰ ਪਰਿਪੂਰਨ ਪਰਮਾਤਮਾ ਜਾਣਦਾ ਨਹੀਂ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣੇ ਸਭ ਕਿਛ ਜੋ ਜੀ ਵਰਤੈ। ਤੁਕ ਧਿਆਨ ਨਾਲ ਸੁਣਿਓ, ਹਰ ਜਾਣੇ ਸਭ ਕਿਛ ਜੋ ਜੀ ਵਰਤੈ। ਜਿਹੜੇ ਤੇਰੇ ਮਨ ਚ ਫੁਰਨੇ ਪੈਦਾ ਹੁੰਦੇ ਨੇ, ਪਰਮਾਤਮਾ ਤਾਂ ਫੁਰਨੇ ਵੀ ਦੇਖਦਾ, ਤੂੰ ਸੋਚਣਾ ਮੇਰੇ ਕਰਮਾਂ ਨੂੰ ਕੋਈ ਨਹੀਂ ਦੇਖਦਾ, ਤੇਰੇ ਮਨ ਚ ਭੁਲੇਖਾ ਮੈਨੂੰ ਕੋਈ ਨਹੀਂ ਦੇਖਦਾ। ਸੱਚੀ ਗੱਲ, ਜੇ ਲੋਕ ਹਰਿਮੰਦਰ ਸਾਹਿਬ ਤੋਂ ਕਿਹੜਾ ਡਰਦੇ ਨੇ, ਮੰਦਰਾਂ ਤੋਂ ਕਿਹੜਾ ਡਰਦੇ ਨੇ। ਜੇ ਬੰਦਾ ਰੱਬ ਦਾ ਭੈ ਮੰਨਦਾ ਹੁੰਦਾ ਤੇ ਕਦੀ ਧਰਮ ਸਥਾਨ ਦੀ ਗੋਲਕ ਤੇ ਕੈਮਰਾ ਨਾ ਲੱਗਾ ਹੁੰਦਾ। ਉਹ ਕੈਮਰਾ ਇਸ ਕਰਕੇ ਲੱਗਾ, ਸਾਰੇ ਰੱਬ ਦੇ ਭੈ ਨੂੰ ਨਹੀਂ ਜੇ ਮੰਨਦੇ, ਕੈਮਰੇ ਤੋਂ ਲੋਕ ਡਰਦੇ ਨੇ, ਰੱਬ ਤੋਂ ਨਹੀਂ ਜੇ ਡਰਦੇ। ਸੱਚੀ, ਉਹ ਕਹਿੰਦੇ ਨੇ ਕੈਮਰੇ ਚ ਫੋਟੋ ਚਲੀ ਜਾਏਗੀ, ਚੇਤੇ ਰੱਖੋ ਕੈਮਰੇ ਦੀ ਫੋਟੋ, ਕੈਮਰਾ ਟੁੱਟ ਜਾਏਗਾ, ਡਿਲੀਟ ਹੋ ਜਾਏਗੀ, ਪਰ ਜਿਹੜਾ ਰੱਬ ਨੇ ਅੰਦਰ ਚਿੱਤਰ ਗੁਪਤ ਵੇਖਣ ਵਾਸਤੇ, ਗੁਪਤ ਚਿੱਤਰ ਸਾਡੇ ਰੱਬ ਦੇਖਦਾ ਹੈ। ਚਲੋ ਇੱਕ ਸ਼ਬਦ ਅਸੀਂ ਚਿੱਤਰ ਗੁਪਤ ਕਹਿੰਦੇ ਹਾਂ ਨਾ, ਇਹਦਾ ਅਰਥ ਇਹੀ ਹੈ ਕਿ ਉਹ ਅਸ਼ਕਤੀ, ਉਹ ਐਨਰਜੀ ਜਿਹੜੀਆਂ ਤੇਰਿਆਂ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਹੈ, ਉਹ ਤਸਵੀਰਾਂ ਜਿਹੜੀਆਂ ਤੇਰੀ ਵਾਈਫ ਨੂੰ, ਤੇਰੀ ਘਰਵਾਲੀ ਨੂੰ ਵੀ ਪਤਾ ਨਹੀਂ, ਉਹ ਤਸਵੀਰਾਂ ਜਿਹੜਾ ਤੇਰੇ ਪਤੀ ਨੂੰ ਵੀ ਪਤਾ ਨਹੀਂ, ਉਹ ਤਸਵੀਰਾਂ ਜਿਹੜਾ ਹੋ ਸਕਦਾ ਤੇਰੇ ਬੱਚਿਆਂ ਨੂੰ ਵੀ ਪਤਾ ਨਹੀਂ, ਪਰਮਾਤਮਾ ਤੇਰੇ ਅੰਦਰ ਦੀਆਂ ਉਹ ਵੀ ਤਸਵੀਰਾਂ ਜਾਣਦਾ। ਗੁਰੂ ਰਾਮਦਾਸ ਦਾ ਬੋਲ ਹੈ, ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਫਲ ਪਾਈ, ਹਰ ਜਾਣੇ ਸਭ ਕਿਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜੇ ਚੇਤੇ ਰੱਖੋ ਪਾਪ ਕਰਦਿਆਂ ਹੋਇਆਂ ਦੇ ਰੱਬ ਪਾਪ ਦੇਖਦਾ ਹੈ, ਤੇ ਸ਼ੁਭ ਕਰਮ ਕਰਕੇ ਵੀ ਦਾਅਵੇ ਨਾ ਕਰੋ ਕਿ ਮੇਰਾ ਨਾਂ ਲੈ ਦਿਓ, ਜੇ ਪਾਪ ਵੀ ਉਹ ਦੇਖਦਾ ਪਿਆ ਤੇ ਚੇਤੇ ਰੱਖੀ ਤੇਰੇ ਪੁੰਨਾਂ ਨੂੰ ਵੀ ਦੇਖਦਾ ਪਿਆ। ਪਾਪਾਂ ਦੀ ਲਿਸਟ ਕਦੀ ਨਹੀਂ ਕੋਈ ਲੈ ਕੇ ਆਉਂਦਾ, ਲੋਕੀ ਦਾਨ ਦੀ ਲਿਸਟ ਲੈ ਕੇ ਆਉਂਦੇ ਆ। ਸੱਚ ਜੇ ਪਰਮਾਤਮਾ ਅੰਦਰ ਦੇ ਔਗਣ ਜਾਣ ਰਿਹਾ, ਜੇ ਕਿ ਉਹ ਜਾਣਦਾ ਹੈ ਤੇ ਫਿਰ ਤੇਰੇ ਚੰਗੇ ਕਰਮਾਂ ਨੂੰ ਵੀ ਜਾਣਦਾ, ਤੈਨੂੰ ਦੱਸਣ ਦੀ ਲੋੜ ਨਹੀਂ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਦੇਣ, ਚਲੋ ਥੋੜਾ ਜਿਹਾ ਸੌਖਾ ਹੋ ਜਾਏ ਕਿਸ ਗੱਲ ਨੂੰ ਸਮਝਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਇੱਕ ਘਟਨਾ ਹੈ। ਭਾਈ ਵੀਰ ਸਿੰਘ ਲਿਖਦੇ ਨੇ 36 ਲਿਖਾਰੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਰਹਿੰਦੇ ਸਨ। 4 ਲਿਖਾਰੀ ਬਹੁਤ ਵਿਸ਼ੇਸ਼ ਸਨ। ਇਹਨਾਂ ਵਿੱਚੋਂ ਇੱਕ ਲਿਖਾਰੀ ਦਾ ਨਾਮ ਸੀ ਭਾਈ ਰੋਸ਼ਨ ਸਿੰਘ, ਜੋ ਗੁਰਦੇਵ ਰਚਨਾ ਕਰਦੇ ਸਨ ਤੇ ਉਹ ਉਲੱਥਾਂ ਕਰਦਾ ਸੀ। ਜੇ ਡਿਟੇਲ ਨਾਲ ਪੜ੍ਹਨਾ ਪੜ੍ਹੋ ਭਾਈ ਵੀਰ ਸਿੰਘ ਦਾ ਕਲਗੀਧਰ ਚਮਤਕਾਰ ਤੇ ਗੁਰੂ ਗੋਬਿੰਦ ਸਿੰਘ ਦਾ ਵਿਦਿਆ ਦਰਬਾਰ। ਪੜ੍ਹੋ ਕਿਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ। ਹਜ਼ੂਰ ਜੋ ਰਚਨਾ ਕਰਦੇ ਨੇ ਉਹ ਦੇ ਦਿੰਦੇ ਸਨ, ਉਹ ਫਿਰ ਉਲੱਥਾਂ ਕਰਕੇ ਖਜ਼ਾਨੇ 'ਚ ਰੱਖ ਲੈਣ। ਹਜ਼ੂਰ ਨੇ ਸਵਈਏ ਉਚਾਰਨ ਕੀਤੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਵਈਏ ਉਚਾਰਨ ਕੀਤੇ ਤੇ ਉਸ ਵਕਤ ਭਾਈ ਰੋਸ਼ਨ ਸਿੰਘ ਨੂੰ ਦੇਖ ਕੇ ਕਹਿਣ ਲੱਗੇ, ਕੰਮ ਕਰ, ਇਹਨਾਂ ਦਾ ਉਤਾਰਾ ਕਰ ਲਿਓ, ਇਹਨਾਂ ਨੂੰ ਤੁਸੀਂ ਤੋਸ਼ੇ ਖਾਨੇ ਵਿੱਚ ਜਾਂ ਖਜ਼ਾਨੇ ਵਿੱਚ ਜਿੱਥੇ ਦਫ਼ਤਰ ਸਾਂਭ ਲਿਓ, ਤੇ ਚੇਤੇ ਰੱਖੋ ਚੋਰੀ ਰੁਪਈਏ ਦੀ ਨਹੀਂ ਇਕੱਲੀ ਹੁੰਦੀ। ਮੈਂ ਤਾਂ ਇੱਕ ਦਿਨ ਅਰਜ਼ ਕੀਤੀ ਸੀ, ਕਈ ਬੰਦੇ ਐਸੇ ਨੇ ਜਿਹੜੇ ਹੱਥਾਂ ਨਾਲ ਚੋਰੀ ਨਹੀਂ ਕਰਦੇ ਪਰ ਅੱਖਾਂ ਨਾਲ ਵੀ ਚੋਰੀ ਕਰਦੇ, ਕੰਨਾਂ ਨਾਲ ਵੀ ਚੋਰੀ ਕਰਦੇ। ਕੱਲਾ ਹੱਥਾਂ ਨਾਲ ਪੈਸਾ ਨਹੀਂ ਚੁਰਾਇਆ ਜਾਂਦਾ, ਸੱਚ ਇਵੇਂ ਲੋਕੀ ਕਵੀ ਜਿਹੜੇ ਨੇ ਦੂਜੇ ਦੀ ਕਵਿਤਾ ਦੇ ਖਿਆਲ ਚੁਰਾ ਲੈਂਦੇ ਨੇ। ਕਵਿਤਾ ਕਿਸੇ ਦੀ ਹੁੰਦੀ ਹੈ, ਖਿਆਲ ਕਿਸੇ ਦੇ ਹੁੰਦੇ ਨੇ, ਤੋੜ ਮੋੜ ਕੇ ਆਪਣਾ ਨਾਮ ਪਾ ਕੇ ਮਸ਼ਹੂਰੀ ਆਪਣੀ ਕਰ ਲੈਂਦੇ। ਲੋਕੀ ਗੀਤ ਚੁਰਾ ਲੈਂਦੇ ਨੇ, ਲੋਕੀ ਸੱਚ ਇਵੇਂ ਚੰਗੇ ਗੁਣ ਬੰਦਿਆਂ ਦੇ ਜਿਹੜੇ ਦਿਸਦੇ ਨੇ ਉਹਨਾਂ ਨੂੰ ਲਿਖਤਾਂ ਨਹੀਂ ਚੁਲਾ ਰਹਿੰਦੇ। ਹੁਣ ਸੱਚੇ ਪਾਤਸ਼ਾਹ ਜੀ ਨੇ ਸਵਈਏ ਦਿੱਤੇ, ਉਹਦੇ ਮਨ ਚ ਆਇਆ ਮਹਾਰਾਜ ਤਾਂ ਦਫ਼ਤਰ ਤੋਂ ਚਲੇ ਗਏ, ਇੱਕ ਕੰਮ ਕਰਾਂ, ਇਹ ਸਵਈਆਂ ਨੂੰ ਆਪਣੇ ਪੱਟ ਉੱਤੇ ਕਿਉਂ ਨਾ ਲਿਖ ਲਾਂ। ਮੈਂ ਕਿਤਾਬਾਂ ਦਾ ਜ਼ਿਕਰ ਤਾਂ ਕੀਤਾ ਕਿਤੇ ਮਨ ਚ ਸ਼ੰਕਾ ਨਾ ਰਹੇ ਕਿੱਥੋਂ ਪੜਿਆ। ਉਹਨੇ ਆਪਣੇ ਪੱਟ ਦੇ ਉੱਪਰ, ਆਪਣੀ ਸਕਿਨ ਦੇ ਉੱਪਰ ਖਿੰਟ ਲਿਖ ਲਏ। ਸਿਆਣਾ ਬੜਾ ਸੀ, ਗੱਲ ਬੜੀ ਛੇਤੀ ਪਕੜਦਾ ਸੀ, ਉਹਨੇ ਹਿੰਟ ਲਿਖ ਲਏ। ਇਹਦਾ ਮਤਲਬ ਇਹ ਸੀ ਘਰ ਜਾਵਾਂਗਾ ਤੇ ਚੁੱਪ ਕਰਕੇ ਕਾਗਜ਼ ਤੇ ਪੂਰੇ ਉਤਾਰਾਂਗਾ, ਕਿਸੇ ਥਾਂ ਤੇ ਮੌਕਾ ਬਣਿਆ ਆਪਣਾ ਨਾਮ ਫਿੱਟ ਕਰਕੇ ਆਪਣੀ ਵਿਦਵਤਾ ਜ਼ਾਹਰ ਕਰਦਿਆਂ। ਉਹਨੇ ਆਪਣੇ ਪੱਟ ਤੇ ਲਿਖ ਲਿਆ ਵੀ ਦੇਖੋ ਵਿਸ਼ੇ ਤੋਂ ਦੂਰ ਨੇ ਮੈਂ ਜਾਣਾ, ਤਾਂ ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਜੋ ਸਾਡੇ ਚਿੱਤ ਚ ਹੈ ਪਿਆਰਿਓ ਗੁਰੂ ਵੀ ਜਾਣਦਾ ਤੇ ਰੱਬ ਵੀ ਜਾਣਦਾ, ਅਸੀਂ ਆਪਣੇ ਆਪ ਨੂੰ ਕਿੰਨਾ ਕੁ ਲੁਕਾ ਸਕਨੇ। ਉਹਨੇ ਤਿਆਰੀ ਕਰ ਲਈ ਵੀ ਘਰ ਜਾਵਾਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਪਸ ਆਏ ਤੇ ਇੱਕ ਗੁਰਸਿੱਖ ਨੂੰ ਆਵਾਜ਼ ਦੇ ਕੇ ਕਹਿਣ ਲੱਗੇ, ਭਾਈ ਸਿੱਖਾਂ ਇੱਕ ਕੰਮ ਕਰ। ਮਹਾਰਾਜ ਹੁਕਮ, ਕਹਿਣ ਲੱਗੇ ਭਾਈ ਰੋਸ਼ਨ ਸਿੰਘ ਲਈ ਸਾਬਣ ਲੈ ਜਾਓ, ਨਾਲ ਦਹੀਂ ਲੈ ਜਾਓ, ਸਤਲੁਜ ਦੇ ਜਲ ਵਿੱਚ ਇਹਨੂੰ ਕੇਸੀ ਇਸ਼ਨਾਨ ਕਰਾ ਕੇ ਲਿਆਓ। ਚਿੱਤਾ ਅੰਦਰ ਸਭ ਕੋ, ਮੈਂ ਸਿਰਫ ਇੱਕ ਉਦਾਹਰਨ ਲਈਏ ਨੀ ਕਿ ਮੈਂ ਇਸ ਪ੍ਰਕਰਨ ਤੋਂ ਦੂਰ ਜਾ ਰਿਹਾ। ਉਹਨਾਂ ਕਿਹਾ ਮਹਾਰਾਜ ਸਤ ਬਚਨ। ਉਹਨਾਂ ਕਟੋਰੇ ਚ ਦਹੀਂ ਪਾ ਲਿਆ, ਨਾਲ ਸਾਬਣ ਲੈ ਲਿਆ ਤੇ ਭਾਈ ਰੋਸ਼ਨ ਸਿੰਘ ਅਜੇ ਲਿਖ ਰਹੇ ਸਨ। ਉਹਨਾਂ ਆਵਾਜ਼ ਦਿੱਤੀ ਭਾਈ ਰੋਸ਼ਨ ਸਿੰਘ, ਕਹਿੰਦਾ ਦੱਸੋ ਸਿੰਘ ਸਾਹਿਬ। ਕਹਿਣ ਲੱਗੇ ਹਜ਼ੂਰ ਦਾ ਹੁਕਮ ਹੋਇਆ ਤੈਨੂੰ ਇਸ਼ਨਾਨ ਕਰਾਉਣਾ ਹੈ। ਕਹਿੰਦਾ ਇਹ ਤਾਂ ਕਦੀ ਗੱਲ ਕਹੀ ਨੀ। ਕਹਿੰਦਾ ਮੈਂ ਸਵੇਰੇ ਸਨ ਕੇਸੀ ਕਰਕੇ ਆਇਆ, ਮੈਂ ਕੱਪੜੇ ਸਾਫ਼ ਪਾ ਕੇ ਆਇਆ। ਉਹ ਕਹਿੰਦੇ ਸਾਡਾ ਮਤਲਬ ਨੀ ਤੂੰ ਕੱਪੜੇ ਕਿਹੋ ਜਿਹਾ ਪਾਏ, ਨਹਾਤਾ ਕਿ ਨਹੀਂ ਨਹਾਤਾ, ਸਾਡਾ ਤਾਂ ਹੁਕਮ ਹੈ ਗੁਰੂ ਦਾ, ਅਸੀਂ ਸਤ ਬਚਨ ਕਰਕੇ ਮੰਨਣਾ, ਜੇ ਚੱਲ ਪਏਗਾ ਤਾਂ ਭਲਾ, ਨਹੀਂ ਤੇ ਤੈਨੂੰ ਚੁੱਕ ਕੇ ਸਤਲੁਜ ਤੱਕ ਲੈ ਜਾਣਾ, ਇਹ ਮਹਾਰਾਜ ਦਾ ਹੁਕਮ ਹੈ। ਹੁਣ ਸਤਿਗੁਰੂ ਨੂੰ ਪਤਾ ਅੱਜ ਚੋਰੀ ਕੀਤੀ ਹੈ ਮਨ ਕਾਲਾ ਹੋ ਜਾਏਗਾ, ਕੱਲ ਨੂੰ ਇਹਨੇ ਕਹਿਣਾ ਜੇ ਗੁਰੂ ਸਮਰੱਥ ਹੁੰਦਾ ਮੈਨੂੰ ਰੋਕ ਲੈਂਦਾ, ਇਹਦਾ ਮਨ ਹੋਰ ਫੁਰਨੇ ਭੈੜੇ ਪਾਸੇ ਚੱਲੇਗਾ। ਸੱਚ ਇਵੇਂ ਜਦੋਂ ਬੰਦਾ ਪਾਪ ਕਰਦਾ ਰੱਬ ਪਾਪਾਂ ਤੇ ਪਰਦੇ ਪਾਉਂਦਾ, ਬੰਦਾ ਢੀਠ ਹੋ ਕੇ ਕਹਿੰਦਾ ਜੇ ਰੱਬ ਹੁੰਦਾ ਤੇ ਮੇਰੇ ਪਾਪ ਉਜਾਗਰ ਕਰ ਦਿੰਦਾ, ਫਿਰ ਹੋਰ ਪਾਪ ਕਰਦਾ। ਉਹਨਾਂ ਕਿਹਾ ਸੀ ਇਸ਼ਨਾਨ ਕਰਾਉਣਾ ਤੈਨੂੰ। ਉਹ ਸਮਝ ਗਿਆ ਵੀ ਮਹਾਰਾਜ ਜਾਣ ਗਏ ਨੇ, ਉਹਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਰੋਸ਼ਨ ਸਿੰਘ ਨੂੰ ਆਪਣੇ ਨਾਲ ਲੈ ਲਿਆ ਗੁਰਸਿੱਖਾਂ ਨੇ, ਉਹਦੇ ਬਸਤਰ ਹੱਥ ਉਤਾਰ ਕੇ ਸਾਬਣ ਲਾ, ਦਹੀਂ ਨਾਲ ਚੰਗੀ ਤਰ੍ਹਾਂ ਮਲ ਕੇ ਨਵਾਇਆ। ਜਿਹੜੇ ਉਹਨੇ ਸਵਈਆਂ ਦੇ ਹਿੰਟ ਲਿਖੇ ਸਨ ਸਾਰੇ ਦੀ ਸਾਰੀ ਸ਼ਾਹੀ ਧੁੱਪ ਗਈ, ਉਹ ਸਾਰਾ ਸਾਫ਼ ਹੋ ਗਿਆ। ਇਹ ਵਾਪਸ ਆਇਆ, ਕੱਪੜੇ ਸੋਹਣੇ ਪਵਾ ਦਿੱਤੇ, ਮਹਾਰਾਜ ਜੀ ਕੋਲ ਆਏ ਚਤਾਰੀ ਨਹੀਂ, ਇੰਜ ਮਹਿਸੂਸ ਕਰਾ ਦਿੱਤਾ ਮੈਨੂੰ ਪਤਾ ਹੀ ਨਹੀਂ। ਕੁਝ ਦਿਨ ਲੰਘ ਗਏ, ਰੋਸ਼ਨ ਸਿੰਘ ਦੇ ਮਨ ਚ ਗੱਲ ਆਈ ਵੀ ਇਸ਼ਨਾਨ ਵੀ ਕਰਾਇਆ, ਗੁਰਸਿੱਖਾਂ ਨੇ ਕੁਛ ਕਿਹਾ ਵੀ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਇੰਨੀ ਵਾਰੀ ਮਿਲੇ ਤੇ ਕੁਛ ਉਹਨਾਂ ਨੇ ਖਿਆਲ ਵੀ ਨਹੀਂ ਦਿੱਤਾ ਤੇ ਕਹਿੰਦੇ ਨੇ ਇੱਕ ਦਿਨ ਇਕਾਂਤ ਵਿੱਚ ਹਜ਼ੂਰ ਨੇ ਮਿਲ ਪਏ ਕਹਿਣ ਲੱਗੇ ਰੋਸ਼ਨ ਸਿੰਘ ਹੱਸ ਪਏ ਉਹਨੇ ਨੀਵੀਂ ਪਾ ਲਈ ਮਹਾਰਾਜ ਕਹਿਣ ਲੱਗੇ ਰੋਸ਼ਨ ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਸ਼ਾਹੀ ਰੁਸ਼ਨਾਈ ਦਾ ਅਰਥ ਸ਼ਾਹੀ ਹੁੰਦਾ ਹੈ ਨਾ ਸ਼ਾਹੀ ਕਾਹਲੀ ਹੁੰਦੀ ਰੋਸ਼ਨ ਦਾ ਅਰਥ ਹੈ ਚਮਕ ਕਹਿੰਦੇ ਨੇ ਮੈਂ ਤੇਰੇ ਤੋਂ ਗੱਲ ਪੁੱਛਣਾ ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਸ਼ਾਹੀ ਇਹਦੇ ਅਰਥ ਸਿੱਧੇ ਹੋ ਗਏ ਨਾ ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਸ਼ਾਹੀ ਉਹਨੇ ਚਰਨ ਪਕੜ ਲਿਆ ਕਹਿੰਦਾ ਦਾਤਾ ਹੈ ਤਾਂ ਰੋਸ਼ਨ ਆਈ ਸਾਂ ਪਰ ਤੂੰ ਨਵਾ ਕੇ ਮੈਨੂੰ ਰੋਸ਼ਨ ਕਰ ਦਿੱਤਾ ਸਮਝ ਉਹ ਵੀ ਗਿਆ ਮਹਾਰਾਜ ਜੀ ਨੇ ਕਿਹਾ ਤੂੰ ਸਮਝ ਗਿਆ ਕਹਿੰਦਾ ਸਤਿਗੁਰੂ ਮੈਂ ਤੇਰਾ ਸ਼ੁਕਰ ਕਰਨਾ ਚਾਹੁੰਦਾ ਕੱਲੇ ਤੁਸੀਂ ਮੇਰੇ ਔਗਣ ਨੂੰ ਹੀ ਨਹੀਂ ਮੇਟਿਆ ਤੇਰੇ ਵਰਗਾ ਪਰਦੇ ਢੱਕਣ ਵਾਲਾ ਕੋਈ ਨਹੀਂ ਮਿਲਣਾ ਕਿਸੇ ਹੋਰ ਦੇ ਦਰਬਾਰ ਵਿੱਚ ਮੈਂ ਇਹ ਕਰਮ ਕਰਦਾ ਮੈਨੂੰ ਸਜ਼ਾ ਮਿਲਣੀ ਸੀ ਮੇਰਾ ਅੰਦਰ ਵੀ ਧੋ ਦਿੱਤਾ ਤੇ ਲੋਕਾਂ ਸਾਹਮਣੇ ਮੈਨੂੰ ਬੇਪਤ ਵੀ ਨਹੀਂ ਹੋਣ ਦਿੱਤਾ ਲੋਕਾਂ ਸਾਹਮਣੇ ਮੈਨੂੰ ਬੇਇੱਜ਼ਤ ਨਹੀਂ ਹੋਣ ਦਿੱਤਾ ਹਰ ਸਤਿਗੁਰੂ ਨੇ ਉੱਥੇ ਮੁਸਕਰਾ ਕੇ ਕਿਹਾ ਕਹਿਣ ਲੱਗੇ ਰੋਸ਼ਨ ਸਿੰਘ ਕਦੀ ਗੁਰੂ ਦੀ ਇਸ ਤਰ੍ਹਾਂ ਪ੍ਰੀਖਿਆ ਨਹੀਂ ਲਈ ਦੀ ਹੁੰਦੀ ਸਤਿਗੁਰੂ ਸਭ ਕੁਝ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਤੁਹਾਡੇ ਮੇਰੇ ਫੁਰਨੇ ਨਹੀਂ ਜਾਣਦੇ ਪਏ ਸਭ ਤੋਂ ਵੱਡੀ ਕਿਰਪਾਲਤਾ ਇਹ ਵੇ ਕਿ ਪਰਮਾਤਮਾ ਗੁਰੂ ਸਭ ਕੁਝ ਜਾਣਨ ਦੇ ਬਾਵਜੂਦ ਵੀ ਪਰਦੇ ਪਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦਾਤਾ ਜੇ ਸਾਡੇ ਕਰਮਾਂ ਕਰਤੂਤਾਂ ਦਾ ਪਰਦਾ ਨਸ਼ਰ ਕਰਨਾ ਸਾਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋਣੀ ਚਾਹੀਦੀ ਜਿਹੋ ਜਿਹਾ ਸਾਡੇ ਕਰਮ ਨੇ ਮੇਰੀ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਚਿੱਤ 'ਚ ਪਤਾ ਨਹੀਂ ਕਿ ਕਿਹੜਾ ਇਨਸਾਨ ਕੀ ਕਰ ਰਿਹਾ ਸਤਿਗੁਰੂ ਨੇ ਉੱਥੇ ਕਿਹਾ ਰੋਸ਼ਨ ਸਿੰਘ ਕਿ ਸਭ ਕੁਝ ਗੁਰੂ ਘਰ ਵਿੱਚ ਪਤਾ ਹੈ ਬੰਦਾ ਪਰਦੇ ਥੱਲੇ ਜੀਂਦਾ ਹੈ ਪਰ ਚੇਤੇ ਰੱਖੀ ਗੁਰੂ ਪਰਦੇ ਨਸ਼ਰ ਨਹੀਂ ਕਰਦਾ ਮਾਂ ਆਪਣੇ ਬੱਚੇ ਦੇ ਔਗਣ ਦੇਖ ਕੇ ਪਰਦੇ ਪਾਉਂਦੀ ਏ ਸੱਚ ਵੇ ਗੁਰੂ ਤੇ ਰੱਬ ਆਪਣੇ ਜੀਵ ਦੇ ਦੇਖ ਕੇ ਪਰਦੇ ਪਾਉਂਦਾ ਪਰ ਚੇਤੇ ਹੈ ਉਹਨੂੰ ਇਹਦੇ ਵਿੱਚ ਕੀ ਕੁਝ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਸਾਈਡਿੰਗ ਰੂਫਿੰਗ ਸੋਫਟ ਫੇਸ਼ੀਆ ਜੇਮਸ ਹਾਰਡੀ ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਫੈਮਿਲੀ ਡਿਨਰ ਕੇਟਰਿੰਗ ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹ ਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: आप जी हाजरी भर रहे हो, आप जितने हजूर दे चरना विच उपस्थित हो, प्यार अदब सहित उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। ए मनुखा जन्म अमोलक है, इस नू एवें व्यर्थ अकारथ ना गवा जायो। जे तुहाडे मन च ए वे कि असि बहुत जिंदगी च ऐसे पाप कर्म कीते ने जिस दा किसी नू पता नहीं, सिर्फ मैं ही जानना, ते महाराज कहिंदे ने इस गल नू भी लैके ढेंदी कला च ना जाओ, ओह पतता नू पवित्र करन वाला। जे ए सोचो भी मैं मायक तौर ते बहुत गरीब हां, ते सतगुरु कहिंदे ने इस गल्लो घबराओ ना, उस दे दर ते बाहर दी अमीरी दा कोई अर्थ नहीं। ओ गरीबां दा बंधप है, पापियां नू पवित्र करदा है, ओदी सरन विच आ जाओ। फिर नाल इक उदाहरण दिंदे ने, जिहड़ी हाथी दी उदाहरण अक्सर गुरु तेग बहादुर वरतदे आ कि गज हाथी नू तंदवे दी गिरफ्त विच आए नू परमेश्वर ने बचा दिता। उस तो बाद हजूर कहने तुसी गुरमुख बन जाओ ते मुक्ति दा रस्ता अपने आप मिल जाए। पर गुरमुख बन लई परमात्मा दे गुण गाओ, ओदी सरन विच आओ, माया दा मोह अंदर दे हंकार नू त्याग के पार ब्रह्म परमेश्वर दी बंदगी करो। ए है अज दी विचार दा विशा। सतगुरां ने पहली जो रहाओ दी तुक दी तुक दो तुकां ने, इस दे अखरी अर्थ ने साधो। रोज असी कर रहे हां साधना करन वाले, परमेश्वर दे घर नू मोहब्बत करन वाले, जां जिन्हां ने अपनी जिंदगी दा निशाना जां मंजिल ए मिथी है कि इस देही विच पार ब्रह्म परमेश्वर तक पहुंचना है, उन्हां नू सतगुरु कहिंदे ने भले पुरखो गोबिंद। गो दा अर्थ है धरती, ते बिंद दा अर्थ है सहारा। उंज वैसे बाणी च गोविंद शब्द भी आया है, ते आम तौर ते गोबिंद शब्द दी लफ्ज दी वरतों श्री कृष्ण जी वास्ते भी कीती जांदी है, पर इत्थे गोबिंद दा अर्थ करांगे धरती दा सहारा, धरती नू आसरा देण वाला। जेड़ा धरती नू सहारा दे रहा है साधो गोबिंद के गुण। इथे लफज गुण नहीं आया, इथे शब्द है गुण। उंज गुण शब्द एदे बहु अर्थ ने गुरु ग्रंथ साहिब विच, सम अर्थ नहीं, बहु अर्थ ने। सम अर्थ दा हुंदा है एक शब्द दा इको जे अर्थ। मैं सिर्फ दो उदाहरणा देना वा, एक इथे गुण दा लफजी अर्थ वैसे गुण ही है, क्योंकि साडी शब्दावली विच असीं नाणा बोलने कि रब दे गुण गाओ, पर भावे इथे नन्ने न लिखिया है एदा अर्थ है सिबतो सलाह करनी, ओदी कीर्ति करनी, जा ओदा यश करना, ओदा जस करना। एक असी कहांगे गुण। उंज गुण दा लफजी अर्थ परपकवार भी, परपकार भी कहे। रमैया के गुण चेत प्राणी, उथे हजूर ने परपकार अर्थ किया है। सतगुरु इथे कह रहे ने साधो परमात्मा दे गोबिंद दे गुणा नू तुसी गाओ। पर फिर भी गुरु तेग बहादुर साहब दी बाणी ते ओ गल नहीं ढुकदी। जे किसे सैकंड परसन नू दूजे नू संबोधन करना है ते फिर उथे शब्द चाहिदा है गग्गा कन्ना वावा हाहे नू औंकड़ गावो, तुसी गाओ। इथे है ऊड़े नाल साधो गोबिंद के गुण गावो। अक्सर जदो जिथे ऊड़ा बंद होवेगा उथे फर्स्ट परसन होवेगा मैं गावा। सिमरो सिमर सिमर सिमर पढ़ने जे सिमरो सिमर सिमर सुख पाऊ पाऊ है मैं पावा। पर मैं फिर बेनती करांगा इथे असी बिलकुल कानून लागू नहीं करदे। इथे जो सतगुरां ने लिखे असी उस हिसाब दे नाल अर्थ कर रहे। मैं ता अर्ज करा, हो सकदा कई बंदे ग्रामर दे बहुत माहिर होण, घरां चो सुनदे होण, ते समझने के भी की अर्थ करी जा रहा। मैं इस करके नहीं सा कर रहा गल, भी मता कोई समझे भी इस बारे जानकारी नहीं। सतगुरां ने मेहर की थी, ਪਰ ਅਸੀਂ ਜੋ ਪੜ੍ਹਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆਹ ਸਾਡਾ ਜਿਹੜਾ ਵੇਲਾ ਮਿਲਿਆ। ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ, ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ ਅਰਥ ਕਰਨ ਲਈ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ, ਗਵਾਵੋ ਦੋ ਵਾਵੇ ਆਏ ਆ ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਓ ਦੀਆਂ ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ੍ਹ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿੱਚ ਵੀ ਮਿਲਦਾ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਦਿਸੁਣੀਂਦਾ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕੰਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਸਾਰਿਆਂ ਦਾ ਸਰਦਾਰ ਹੈ, ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਈਸਾਈਅਤ ਵਿੱਚ ਆਵਾਗੁਣ ਕਦੋਂ ਮੰਨਦੇ ਆ? ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ, ਉਹ ਵੇਟ ਕੀਤੀ ਜਾ ਰਹੀ ਹੈ। ਬੌਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਸ਼ਬਦ ਕਿਉਂ ਕਿਹਾ? ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ, ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ? ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨਹੀਂ ਹੁੰਦਾ, ਸਤਿਗੁਰੂ ਕਿਵੇਂ ਭੁੱਲੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਹੈ, ਇੱਕ ਵਿਯੋਗ ਸ਼ਬਦ ਹੈ। ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੁਨੀਆਂ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ, ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਲੇਖ ਹੈ ਆਵਹਿ ਭਾਗ। ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ ਭਾਵੇਂ ਡਾਰਵਿਨ ਦੀ ਥਿਊਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ ਕਰਦਾ ਕਰਦਾ ਕਰਦਾ ਇਸ ਦੇਹ ਚ ਪਹੁੰਚਿਆ, ਵਿਕਾਸ ਵਾਲੀ ਥਿਊਰੀ ਜਿਹੜੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ ਵੱਖ ਜੂਨਾਂ ਵਿੱਚੋਂ ਸਬਰ ਕਰਦਾ ਆ ਰਿਹਾ ਹੈ, ਕਈ ਜਨਮਾਂ ਤੋਂ। ਫਿਰ ਕਦੀ ਬਾਪ ਬਣਿਆ, ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ, ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ, ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ, ਜਿਹੜੇ ਆਪ ਪੜ੍ਹਦੇ ਹੋ, ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗਣ ਮੇਰੇ। ਅੱਗੇ ਹੈ ਕੇਤੇ ਰੁੱਖ ਬਿਰਖ ਹਮ ਚੀਨੇ। ਆ ਜਿਹੜੀ ਬਨਸਪਤੀ ਹੈ ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਓ ਹੈ। ਉਂਜ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰ ਲਈ ਮੰਨ ਜਾਂਦੇ ਹਾਂ ਵੀ ਇਹ ਪੱਤੇ ਜੀ ਨੇ, ਤੇ ਉਂਝ ਨਹੀਂ ਮੰਨਦੇ ਵੀ ਜੂਨ ਹੈ। ਇਹ ਅਸੀਂ ਕਹਿ ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਤੇ ਨਾਲ ਇਹ ਵੀ ਕਹਿੰਦੇ ਹਾਂ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਹਾਂ ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਇਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ। ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨੀ ਕਿਹਾ, ਅੰਬ ਦਾ ਰੁੱਖ ਨੀ ਕਿਹਾ, ਅਨਾਰ ਦਾ ਨੀ ਕਿਹਾ, ਆਹ ਜਿਹੜੇ ਚੀਲ ਦੇ ਰੁੱਖ ਨੇ ਇਹ ਨੀ ਕਿਹਾ, ਟਾਲੀ ਦਾ ਨੀ ਕਿਹਾ, ਤੇ ਮਹਾਰਾਜ ਨੂੰ ਇੱਥੇ ਸਿੱਧਾ ਲਫ਼ਜ ਵਰਤਿਆ ਕਿ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨੀ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿੱਚ। ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਗੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤੋ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ ਉੱਥੇ ਦੱਸਦੇ ਸਨ, ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵੱਧਦਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਸ਼ਬਦ ਵਰਤਿਆ ਭਾਈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ, ਇਹਦੇ ਵਿੱਚ ਦੁੱਧ ਦੇਣ ਵਾਲੇ ਵੀ, ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ ਸਾਰੀਆਂ ਜੂਨਾਂ ਇਸੇ ਲਫ਼ਜ਼ ਵਿੱਚ ਸਮਾ ਗਈ। ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਰਹੇ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁੱਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁੱਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇਹ ਦੇ ਦਿੱਤੀ। ਉਂਜ ਮਾਨਵੀ ਦੇਹੀ ਵੇਲੇ ਵੀ ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ। ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੂਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨਹੀਂ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਜਾਣੇ, ਜਦੋਂ ਸਾਡਾ ਜਨਮ ਨਹੀਂ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬੋਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾਂ, ਕਰੋੜਾਂ ਵੀ ਨਹੀਂ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨਹੀਂ ਮਿਲੀ। ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿੱਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਕਿ ਵੈਸੇ ਤੇ ਪਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ। ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆਦਾ ਚ ਲਿਖਿਆ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲਓ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨਹੀਂ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਏ, ਕਈ ਜਨਮ ਗਰਭ ਹਿਰ ਖਿਰਿਆ। ਮਹਾਰਾਜ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ, ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ, ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸੰਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਹੋ ਬੜੀ, ਜਿੱਥੇ ਅਮੋਲਕ ਆਇਆ ਨਾ ਉੱਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨਹੀਂ ਛੇਤੀ। ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੇ, ਜਿਵੇਂ ਜੰਗਲ ਦੇ ਵਿੱਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਸੱਚ ਇਹ ਵੇ ਕਿ ਭਲੇ ਪੁਰਖੋ ਪੱਕੇ ਹੋਏ ਫਲ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇੱਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ ਇੱਥੇ ਤੇ ਕਹਿੰਦੇ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ, ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਲ। ਪਰ ਸੱਚ ਇਹ ਵੇ ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਗਿਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੰਭ ਦੇ ਪਾਈ ਵਡਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੇ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ, ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇ ਮਿਲਦੀ ਕੋਈ ਨਹੀਂ। ਇਹ ਵਡਭਾਗੀ ਹੈ, ਦੁਲੰਭ ਦੇ ਪਾਈ ਵਡਭਾਗੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ ਕਿ ਖਾ ਲਓ, ਪੀ ਲਓ, ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨਾ ਜੀ ਇਹ ਧਰਮ ਦੀ ਗੱਲ, ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ, ਇਹ ਕਹਿੰਦੇ ਨਾ ਸਭ ਕੁਝ ਆਹੀ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੇ, ਉਹ ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ ਗੁਰਦੁਆਰੇ ਰੋਜ਼ ਬਹਿੰਦੇ ਆ, ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ। ਇੱਕ ਸਵਾਲ ਉੱਠਦਾ ਜੀ ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜ ਹੈ, ਬਹੁਤ ਅਸਚਰਜ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ, ਰੂਹ ਦੀ, ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ। ਸੱਚ ਇਹ ਵੇ ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇਹ ਧਾਰਨ ਕਰਨ ਵਾਸਤੇ, ਇਹ ਨਹੀਂ ਕੋਦਮ ਮਿਲ ਜਾਏ ਸਾਡੇ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸਾਡੇ ਪਰਿਵਾਰ ਵਿੱਚ ਹੀ ਘਟਨਾ, ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ, ਪਹਿਲੇ ਪਹਿਲੇ ਘਰਾਂ ਵਿੱਚ ਜਾਂਦਾ ਉਹ, ਤੇ ਹੈਰਾਨਗੀ ਦੀ ਗੱਲ ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ ਅਮੋਲਕ ਹੈ, ਫਿਰ ਇਸ ਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਰ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ ਜ਼ਿੰਦਗੀ ਇਹ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ। ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਫ਼ਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ, ਜੋ ਸਾਡੀ ਮਰਿਆਦਾ ਹੈ, ਮਧਾਵਣੀ ਵੀ ਪੜ੍ਹਨੇ, ਆਨੰਦ ਸਾਹਿਬ ਵੀ ਪੜ੍ਹਨੇ, ਸਾਰੇ ਅਸੀਂ ਆਨੰਦ ਸਾਹਿਬ ਤੋਂ ਬਾਅਦ ਮਧਾਵਣੀ ਪੜ੍ਹਨੇ, ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ, ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾ ਦੇਈ ਕਾਹਦੇ ਲਈ ਹੈ। अर्थ नहीं मैं करांगा सिर्फ पढ़ देना। रह राज साहब का जरा यह शब्द है भाई प्राप्त मानुख दे कुरिया मनुखा दे मिली भाई प्राप्त मानुख दे कुरिया गोबिंद मिलन की ए तेरी बरिया। वाहगुरु जी एदू वड्डी गल की होगी कि गुरु अर्जन देव कोई झूठ बोल रहे हैं वह सानू एवं भरमा रहे ने साडा ध्यान जेड़ा वह दूजे पासे ले जाना चाहते नहीं वह कह रहे ने भाई प्राप्त तेनू खुशकिस्मत है तू तेनू मिली है भाई प्राप्त मानुक दे कुरिया गोबिंद मिलन की ए तेरी बरिया अवर काज तेरा किता ना काम बाकी जिन्ने काम करना पे ए काम अगे काम नहीं होने जो दुनियावी ने। परसों शायद कथा कर रहे से आया सी शब्द मैं बेनती की सी सेवा भी एक कर्म है ते बार आपां जेड़ा काम धंधा रोटी ली करने ढिड ली ओ भी कर्म है चंगा धर्म दी किरत है पर सेवा नाल जेड़ा कीता होया फिजिकल वर्क है ओ केवल कर्म नहीं रहिंदा ओ रूहानियत दा आचरण बन जांदा। पिछले दिन कहा सी इत्थे सतगुरु कहिंदे ने अवर काज तेरा किता ना काम फिर मेरा मन कहिंदा भी अवर दर्द किते ए ता नहीं कि रब नूं छड के जिन्ने भी काम करना पिया भुला के किसे अर्थ नहीं होने अवर काज भावे असीं बाकी काम ही कहांगे अवर काज तेरा किता ना काम मिल साध संगत भज केवल नाम। केवल नाम का अर्थ है किसी देवते का नहीं किसी कीर्तम का नहीं केवल का अर्थ है केवल ता केवल अकाल पुरख साध संगत भज केवल नाम सरन जाम लाग सरन जाम का अर्थ उद्यम कर पुरखार्थ कर तू लग इस आहर विच का दे ली सरन जाम लाग भव जल तरन कै इस भव सागर नू तरन का कोई गीला कर जन्म ब्रिथा जात रंग माया के। मैं बेनती करा हूं ये शब्द पढ़ के ना ते फिर आपा सोहिला साहब वाला पढ़ांगे तुसी देखियो जो कुछ एदे विच कह इस शब्द दी व्याख्या सोहिला साहब दे शब्द कीती जन्म ब्रिथा जात रंग माया कै। अगे सतगुरु नूं पुछिए क्यों व्यर्थ चला गया क्यों व्यर्थ चला गया अगे फिर सतगुरु कहिंदे इस करके व्यर्थ गया फिर शब्द कह जप तप संजम धर्म ये चीजा कमाईया ने जप सत तप संजम धर्म ना कमाया सेवा साधना जानिया रह दो तुकां विच साडी रूहानियत भर दित्ती कि जे तू भव सागर नूं तरना इन्हां चीजा नूं चेते रखी जे ए छड दित्तियां ते सब कुछ अकर्थ अकार्थ। जप दा अर्थ परमेश्वर दा सिमरन आप नूं कई वारी अर्ज कीती है जप दा खंडन भी है ते जप दा मंडन भी है बाणी च गुरु शब्द दा बलिहार भी जांदे आ ते गुरु शब्द दा खंडन भी है संयम दा खंडन भी है ते संयम दा मंडन भी है। इत्थे साहिब कहिंदे जप तप संयम धर्म ना कमाया सेवा साध ना जानिया कर आया गुरु दी सेवा नहीं कीती हरी राजे नूं जानिया नहीं कौ नानकम नीच करमा नीच कर्म कीते सरन परे की राखू शर्मा। फिर बेनती हुण इह सब नूं शब्द चेते वे ते मैं कई वारी सोचना सतगुरु तो वार वार बलिहार जाइए जेड़ियां गल्लां असी नहीं कर सकते पाप कीते हुंदे ने पर कर नहीं सकते गुरु साहब ने वह भी शब्द उच्चारण कर करके साडे अंदर नूं रब सामने रख दिता। हुण उस विच सतगुरु कहिंदे ने बंदिया तू सौण लगे ते नींद मौत दी तरह हुंदी है कोई पता नहीं सवेरे उठे कि ना हो सकता है ये नींद ये रात आखरी रात होवे जे सवेरे सूरज चढ़े किते तेनू देने अमृत वेले तेरी जा खुल जाए ते मेरा एक बेनती आ हाथ जोड़ के तेनू हुक्म नहीं मैं करदा मेरी बेनती आ समा जिहड़ा मिलिया इनू गवा ना करो बेनंती सुनो मेरे मीता। फिर बेनती की लोड़ सी कहन दी जे पहला शब्द कह भाई प्राप्त मानुख दे कुरिया ते इहदे च कह रहे ने करो बेनंती सुनो मेरे मीता संत टहल की बेला ए वेला ए वक्त संत दी गुरमुख दी सत संगत दी सेवा करन दा है संत टहल की बेला अगे गुरु जी कहिंदे इया खाट चलो हर लाहा इथों लाहा लेके चल इया खाट चलो हर लाह आगे बसन सुखेला गुरमुखो जदो इया ते आगे शब्द आ गया इहदे संबंधी सानू सोचना चाहीदा है भी एवें भुलेखे च ना रहीए अगे कुछ नहीं गुरु कहिंदा जो इया कीता ओ अगे मिलेगा असीं इयां नूं मन्नण नूं तैयार हां अगे नूं नहीं ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਕਾੜ ਚਲੋ ਕਰ ਲਾ ਆਗੈ ਬਸਨ ਸੁਵੇਲਾ ਔਦ ਘਟੈ ਦਿਨ ਸ਼ਰੈਣਾਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ। ਭਈ ਪ੍ਰਾਪਤ ਮਾਨੁਖ ਦੇ ਗੁਰੀਆ ਕਾਹਦੇ ਲਈ ਤੂੰ ਆਏ, ਜਾਂ ਕੋ ਆਏ ਸੋਈ ਵਿਖਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏਗੋ। ਫੇਰਾ ਤੇਰਾ ਦੁਬਾਰਾ ਫੇਰਾ ਨਹੀਂ ਹੋਵੇਗਾ, ਤੂੰ ਆਪਣੇ ਨਿਜ ਘਰ ਵੀ ਚਲਾ ਜਾਏਗਾ। ਮੈਂ ਆਪ ਨੂੰ ਬੇਨਤੀ ਕੀਤੀ ਇਸ ਜ਼ਿੰਦਗੀ ਦਾ ਮਨੋਰਥ ਇਹਦਾ ਮਕਸਦ ਇਹੀ ਹੈ ਕਿ ਬੰਦਗੀ ਕਰ ਗੁਰੂ ਦੇ ਲੜ ਲੱਗ ਕੇ। ਉਂਝ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਬੰਦਗੀ ਕਰਦੇ ਆ, ਆਪਣੇ ਆਪਣੇ ਗੁਰਮਤ ਵਿੱਚ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਚੰਗੀ ਗੱਲ ਉਹਦੀ ਬਖਸ਼ਿਸ਼ ਹੈ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਹੈ ਨਾ, ਇਹ ਜੁਗਤ ਦਿੱਤੀ ਹੈ ਵੀ ਗੁਰੂ ਸਾਹਿਬ ਨੇ ਜਦੋਂ ਇਹ ਅੱਗੋਂ ਬਖਸ਼ਿਸ਼ ਵਰਤਾਈ ਨਾ ਜੀ, ਖਾਲਸਾ ਜੀ ਨੂੰ ਗੁਰੂ ਬਣਾਇਆ, ਪੰਜਾਂ ਵਿੱਚ ਵਰਤ ਕੇ ਗੁਰੂ ਪਦ ਦਿੱਤਾ, ਅਸੀਂ ਤਾਂ ਹੀ ਕਹਿੰਦੇ ਹਾਂ ਨਾ ਵੀ ਪੰਥ ਤੇ ਗ੍ਰੰਥ ਦੀ ਗੱਲ ਚੱਲ ਗਈ। ਉੱਥੇ ਸਤਿਗੁਰੂ ਦਾ ਜਿਹੜਾ ਸਿੱਖਿਆ ਦੇਣ ਦਾ, ਦੀਖਿਆ ਦੇਣ ਦਾ, ਗੁਰਮੰਤਰ ਦੇਣ ਦਾ, ਨਿਆਮ ਦ੍ਰਿੜ ਕਰਾਉਣ ਦਾ ਜਿਹੜਾ ਅਖਤਿਆਰ ਸਿਰਫ ਇੱਕ ਗੁਰੂ ਜੋਤ ਦੇਹ ਕੋਲ ਸੀ ਨਾ, ਸਤਿਗੁਰੂ ਨੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਸ਼ਬਦ ਵਿੱਚ, ਤੇ ਜੁਗਤੀ ਪੰਜਾਂ ਦੇ ਵਿੱਚ ਟਿਕਾ ਦਿੱਤੀ। ਪੰਜ ਸ੍ਰੀ ਸਾਹਿਬ ਲੈ ਕੇ ਦੀਵਾਨ ਦੀ ਅਗਵਾਈ ਨਗਰ ਕੀਰਤਨ ਅੱਗੇ ਚੱਲ ਸਕਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪੰਜ ਇਕੱਠੇ ਹੋ ਕੇ ਬਾਟਾ ਨਹੀਂ ਤਿਆਰ ਕਰ ਸਕਦੇ। ਮੰਨ ਲਓ ਪੰਜ ਸਿੰਘ ਇਕੱਠੇ ਹੋ ਗਏ ਜੀ, ਬਾਟਾ ਲਾਇਓ, ਕੋਈ ਨਹੀਂ ਸੀ ਪੰਜੇ, ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਸਾਹਮਣੇ ਉਹਦੇ ਸਾਹਮਣੇ ਬਹਿਣਾ ਪੈਣਾ, ਸਰੀਰ ਤੁਹਾਡਾ, ਜੋਤ ਉਹਦੇ ਵਿੱਚ ਹੈ, ਜਦੋਂ ਤੁਸੀਂ ਬਾਟੇ ਵਿੱਚ ਜਲ ਪਾ ਕੇ ਬਾਣੀ ਪੜੋਗੇ ਸਰੀਰ ਤੁਹਾਡੇ ਹੋਣਗੇ, ਮੈਂ ਇਹਦੇ ਰਾਹੀਂ ਵਰਤਾਂਗਾ, ਉਹ ਜੋਤ ਤੁਹਾਡੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਕਰੇ। ਗੁਰਮੁਖੋ ਜਦੋਂ ਪੰਜਾਂ ਜਿਹੜੇ ਸਿੰਘ ਲੱਗਦੇ ਆ, ਸ਼ਾਇਦ ਸੁਣਦੇ ਹੋ ਕਦੇ ਉਹਨੂੰ ਦੇਖਿਓ, ਜਿਸ ਦਿਨ ਅੰਮ੍ਰਿਤ ਸੰਚਾਰ ਚ ਲੱਗਦੇ ਆ, ਰਹਿਤਵਾਨ ਗੁਰੂ ਸਾਹਿਬ ਦੀ ਬਾਣੀ ਵਾਲੇ ਹੋਣ, ਉਸ ਦਿਨ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਕੁਝ ਵੱਖਰਾ ਹੀ ਹੁੰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited. प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
0: मैं फिर एक बेनती करांगा जी, साडा मकसद है जे सिख कहौने आ अमृत नूं कट्टरता नाल संकीर्णता नाल ना जोड़ के देखो, अमृत नूं आत्मा दे सफर दे लई गुरप्रसाद दे रूप विच धारण करो। भी इस अंदर ने सफर करना, गुरप्रसाद असी लैना, गुरु दी कृपा लैनी है। हजूर सच्चे पातशाह महाराज ओह कहिंदे ने भी जदों हुण गुरु ने मंत्र दे दिता, उंज तां भगती मैं बोलना सारे आप जी बोल दे। मैं इहनूं मेरी अज दी कथा नूं कट्टरता च नाल जायो, मेरा मकसद ए सी भी देह मिल गई। सारे कहने वाहगुरु कहो, पर गुरु ग्रंथ साहिब विच इक शब्द है कि मनमुख बंदे भी कई वारी आप हुदरे हो के गुरु तो बिना भगती करदे आ जिहड़ी फलीभूत नहीं हुंदी। मनमुख भगत करें बिन सतगुर, भगत करें क्या है, मनमुख भगत करें बिन सतगुर, बिन सतगुर भगत ना हो ही रहा। सतगुरु तो बिना भगती किवें होवेगी। गुर प्रसाद कह गुरमुखो, इसे करके पूरा गुरु ग्रंथ साहिब कू के एक गल नूं सैकड़े वारी कह रहा है, एक ओंकार सतगुरु प्रसाद, सतगुरु दी कृपा। एक उदाहरण कह, जदों गुरु नानक साहिब जी ने करतारपुर अपना ए चोला हजूर ने बदलिया, 18 साल सतगुरु करतारपुर रहे, ते जिस दिन करतारपुर दा लांघा खुलिया सी, चलो सतगुरु तरस कीता उस दिन जो हुक्मनामे दी कथा करन दा सुपाग प्राप्त होया, काफी लंबे रसमा कथा कीती हजूर दे दरबार साहिब विच, दरबार साहिब ही कहने। फिर मन च इक मेरे च आई, साडे विद्वान पुरश नांदे हुंदे सन कि गुरु एक ही है, जिहो जी तुहाडी भावना ना गुरु ओही है। जिहड़ा बंदा कटाक्ष दे तरीके नाल पढ़ लिया ओह अपने हिसाब नाल तुकां कढ़दा है, ते गुरु साहिब ने बाणी च लिख दिता भी जिहो जी तुहाडी भावना होवेगी मैं हो जाई हां। सतगुरु सदा दयाल है भाई, विण भागा क्या पाई है, एक नदर कर देखे सब ऊपर, जे खा पाओ ते आ फल पाईए, जिहो जी तुहाडी भावना है। हजूर गुरु नानक साहिब जदों गुरता गद्दी देण लगे, परिवार माता सुलखणी जी सन, हजूर दे दोनों बेटे सन, सन्मान युग बाबा श्री चंद जी, बाबा लक्ष्मी दास जी, जदों गुरु गद्दी देन लगे उत्थे सवाल उठिया जी, बाप अपने पुत्र नूं विरासत सौंपदा है। मां जी सुलखनी जी कहिंदे आ, सतगुरु आप जी दे बेटे उह शब्द सुनन वाले ने। कहन लगे सुलखनीए, मेरा अंदर तां भाई लहणे कोल ही है, इह मेरे पुत्र ने। गुरु अंगद देव ही होवेगा, इन्हां नूं बाबे के कहणगे, पुत्र ना मेरे। हुण तां असीं जो आउंदा जिन्नी निंदिया रज के करने आ, वाहिगुरु सानू बचाए जी। असीं उस इतिहास ते वी कटाक्ष कर रहे हां जिथे बाबा श्री चंद वर्गिया नूं इन्ना सन्मान मिलिया। कहिंदे ने इह मेरे खून ने, मेरे पुत्र ने। अगले शब्द सुनने वाले ने कहन लगे, अन्न दी पैसे दी इन्हां घर कदी कमी नहीं रहेगी, पुत्र मेरे ने पर जन्म सवरेगा तां जे गुरु गुरु जपणगे। अन्न दी कमी नहीं रहनी, ਉਥੇ ਵੀ ਇਥੋਂ ਤੱਕ ਹੀ ਸ਼ਬਦ ਕਿਹਾ ਵੀ ਗੁਰੂ ਘਰ ਦੇ ਬੂਹੇ ਅੱਗੇ ਜੇ ਕੁੱਤਾ ਰੋਜ ਬਹਿਣ ਲੱਗ ਪਵੇ ਬਰਕਤ ਉਹਦੇ ਵਿੱਚ ਵੀ ਆ ਜਾਂਦੀ, ਇਹ ਤਾਂ ਮੇਰੇ ਬੱਚੇ ਨੇ। ਗੁਰੂ ਘਰ ਕੇ ਹੋਏ ਸਵਾਨਾ, ਤਿੰਨ ਕੋ ਪੂਜਾ ਸਗਲ ਜਖਾਨਾ। ਅੰਨ ਪੈਸੇ ਦੀ ਕਮੀ ਨਹੀਂ, ਪਰ ਉਥੇ ਘਟਨਾ ਵਾਪਰੀ, ਉਹਦਾ ਜ਼ਿਕਰ ਕੁਝ ਵਿਦਵਾਨਾਂ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਹੱਥ ਚ ਟਕਾ ਪਕੜਿਆ। ਇਹ ਬੜਾ ਘੱਟ ਜ਼ਿਕਰ ਕੀਤਾ ਜਾਂਦਾ, ਸ਼ਾਇਦ ਮੇਰਾ ਖਿਆਲ ਪਿਆਰਾ ਸਿੰਘ ਪਦਮ ਉਹਨਾਂ ਨੇ ਕੀਤਾ। ਉਹ ਕਹਿੰਦੇ ਨੇ, ਹਜ਼ੂਰ ਪੁੱਛਦੇ ਨੇ ਸਭ ਨੂੰ ਮੇਰੇ ਹੱਥ ਚ ਕੀ ਹੈ, ਤੇ ਸਾਰੇ ਕਹਿੰਦੇ ਨੇ ਮਹਾਰਾਜ ਟਕਾ ਹੈ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਟਕਾ ਹੈ। ਜਦੋਂ ਬਾਬਾ ਲਹਿਣਾ ਸਾਹਿਬ ਨੂੰ ਪੁੱਛਿਆ ਮੇਰੇ ਹੱਥ ਚ ਕੀ ਹੈ, ਕਹਿੰਦੇ ਹਜ਼ੂਰ ਦੇ ਚਰਨ ਪਕੜ ਲਏ, ਕਹਿੰਦੇ ਨੇ ਲਹਿਣੀ ਕੋਲ ਇੰਨੀ ਸਮਰੱਥਾ ਨਹੀਂ ਮੈਂ ਦੱਸ ਸਕਾਂ ਗੁਰੂ ਨਾਨਕ ਦੇ ਹੱਥ ਚ ਕੀ ਹੈ। ਹੁਣ ਦੇਖੋ ਭਾਵਨਾ ਨਾ, ਹੱਥ ਚ ਕੀ ਹੈ। ਕਹਿਣ ਲੱਗੇ ਸਾਰੇ ਤਾਂ ਦੱਸ ਰਹੇ ਨੇ ਟਕਾ, ਕਹਿੰਦਾ ਇੱਥੇ ਦ੍ਰਿਸ਼ਟਮਾਨ ਦਿਸ ਰਿਹਾ ਹੈ। ਫਿਰ ਕਹਿੰਦੇ ਦੱਸ ਅੱਗੇ ਬਸ਼ਬਦ ਕਹਿ, ਸਤਿਗੁਰੂ ਤੇਰੇ ਹੱਥ ਚ ਜਪ ਹੈ, ਤਪ ਹੈ, ਸੰਜਮ ਹੈ, ਸਿਮਰਨ ਹੈ, ਨਾਮ ਹੈ, ਸਭ ਕੁਝ ਕਹਿ ਕੇ ਅਖੀਰ ਤੇ ਗੱਲ ਮਕਾਈ, ਸਤਿਗੁਰੂ ਕਰੋੜਾਂ ਜਨਮਾਂ ਦੇ ਪਾਪੀ ਜੀਵ ਨੂੰ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਕਰਾਉਣ ਦੀ ਤਾਕਤ ਤੇਰੇ ਹੱਥ ਵਿੱਚ ਹੈ, ਇਹ ਤੇਰੇ ਵਿੱਚ ਸਮਰੱਥਾ ਹੈ। ਮੈਂ ਇਸ ਕਰਕੇ ਕਿਹਾ ਵੀ ਗੁਰੂ ਸਾਹਿਬ ਤੋਂ ਦਾਤ ਲੈ ਕੇ ਨਾਮ ਸਿਮਰਨ ਅਭਿਆਸ ਜਦੋਂ ਕਰਾਂਗੇ ਆਪਾਂ, ਸਤਿਗੁਰੂ ਨੇ ਕਿਹਾ ਵੀ ਇਹ ਮਾਨਕ ਜਨਮ ਅਮੋਲਕ ਹੈ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਤੁਸੀਂ ਰੋਜ਼ ਇੱਕ ਪਾਠ ਕਰਦੇ ਹੋ, ਉਂਝ ਤਾਂ ਇਹਦੇ ਵਰਗੀ ਸਰਦਾਰੀ ਕੋਈ ਨਹੀਂ, 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਪਰ ਨਾਲ ਕਹਿ ਦਿੱਤਾ ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿੰਦੇ ਸੋ ਆਏ ਜਾਏ ਦੁੱਖ ਪਾਇੰਦਾ, ਆਨੰਦ ਸਾਹਿਬ ਦਾ ਇਹ ਪੌੜੀ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਇਹਦਾ ਮਤਲਬ ਕੋਈ ਕੰਮ ਕਰਨਾ ਹੈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿੱਥੇ ਤੂੰ ਸ਼ਬਦ ਹੈ ਨਾ ਜੀ, ਮੇਰੀ ਇੱਕ ਬੇਨਤੀ, ਉੱਥੇ ਟਿੱਪੀ ਲਾ ਕੇ ਤੂੰ ਨਾ ਕਰਿਆ ਜੇ, ਜਿੱਥੇ ਤੂੰ ਲਿਖਿਆ ਤੂੰ ਪੜ੍ਹੋ, ਕਿਉਂਕਿ ਤੂੰ ਲਫ਼ਜ਼ ਜਿਹੜਾ ਹੈ ਫਾਰਸੀ ਦਾ ਹੈ, ਜਿਹੜਾ ਮੂਲ ਸ਼ਬਦ ਹੈ ਨਾ ਉਹ ਤੂੰ ਨਹੀਂ ਉਹ ਤੂੰ ਹੀ ਹੈ, ਇਹ ਫਾਰਸੀ ਦਾ ਲਫ਼ਜ਼ ਤੂੰ ਵੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਇਹ ਸਰੀਰਾ ਮੇਰਿਆ ਇਹ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਕਰਮਨ ਵਸਿਆ ਪੂਰਬ ਲਿਖਿਆ ਪਾਇਆ। ਅੱਗੇ ਗੁਰੂ ਜੀ ਕਹਿੰਦੇ ਬੜਾ ਮੁਲਕ ਹੈ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਨੇ ਆਪਣਾ ਚਿੱਤ ਸਤਿਗੁਰੂ ਨਾਲ ਲਾ ਲਿਆ। ਮੈਂ ਆਪ ਨੂੰ ਪਹਿਲੀ ਬੇਨਤੀ ਕੀਤੀ ਵੀ ਇਹ ਬੜਾ ਅਮੋਲਕ ਜੇ ਨਹੀਂ ਜੇ ਲੱਭਦਾ, ਹੁਣ ਵੇਖੋ ਬਿਮਾਰੀ ਪਈ ਹੈ ਨਾ, ਮੈਂ ਸੱਚ ਕਹਿਣਾ ਹੈ ਤੇ ਨਿੱਕਾ ਜਿਹਾ ਜੀਵ ਹੀ ਨਾ, ਕਿ ਵਾਰ ਵਾਰ ਆਪਾਂ ਇਹਦੀ ਗੱਲ ਕਰ ਰਹੇ, ਨਿੱਕੀ ਕੀੜੀ ਮੈਂ ਕੱਲ ਰੱਖ ਹੈ, ਇੱਕ ਨਿੱਕੀ ਜੀ ਕੀੜੀ ਚ ਉਹ ਤਾਕਤ ਰੱਖ ਦਿੱਤੀ, ਕੀੜਾ ਹੀ ਕਹੋਗੇ ਨਾ, ਗੁਰਬਾਣੀ ਦੀ ਨਜ਼ਰ ਚ ਹੀ ਹੈ ਨਾ, ਫਿਰ ਬੰਦਾ ਕਿਉਂ ਭੱਜ ਰਿਹਾ, ਇਹਦਾ ਮਤਲਬ ਮਨੁੱਖਾ ਦੇ ਬੜੀ ਕੀਮਤੀ ਹੈ। ਹਜ਼ੂਰ ਨੇ ਕਿਹਾ ਵੀ ਇਹਨੂੰ ਤੁਸੀਂ ਕੀ ਕਰੋ, ਫਿਰ ਬਚਨ ਕੀਤੋ ਨੇ ਗੋਬਿੰਦ ਦੇ ਗੁਣ ਗਾਓ। ਹੁਣ ਇੱਥੇ ਮੈਂ ਥੋੜੇ ਜਿਹੇ ਅਰਥ ਕਰਨੇ ਚਾਹੁੰਦਾ ਗੁਣ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਤਾਂ ਇਹ ਗੁਰੂ ਜੇ ਗਜ਼ਲਾਂ ਸੀ ਜਦੋਂ ਪੜ੍ਹਨੇ ਆ, ਤੇ ਉਹਦੇ ਵਿੱਚ ਇੱਕ ਬਚਨ ਹੈ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਹੈ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੈ ਜ਼ੋ ਕੇ ਚੁਨੀ ਆਮਦਨ ਨਾਬੂਦ ਮਰਾ। ਇਹਦੇ ਅਖਰੀ ਅਰਥ ਥੋੜੇ ਜਿਹਾ ਆਪਾਂ ਕਰ ਲੈਂਦੇ ਹਾਂ। ਹਵਾਏ ਇਹਦਾ ਅਰਥ ਤਾਂਗ ਇੱਛਾ, ਬੰਦਗੀ। ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਇਸ ਸਰੀਰ ਚ ਆਇਆ, ਇਸ ਕਰਕੇ ਨਹੀਂ ਆਇਆ ਮੈਂ ਦੀਵਾਨ ਬਣਨਾ ਸੀ, ਕਿਉਂਕਿ ਇਹਨਾਂ ਦਾ ਪਰਿਵਾਰ ਦੀਵਾਨ ਸਨ, ਇਸ ਕਰਕੇ ਨਹੀਂ ਆਇਆ ਮੈਂ ਵਿਦਵਾਨ ਬਣਨਾ ਸੀ, ਇਸ ਕਰਕੇ ਨਹੀਂ ਆਇਆ ਮੈਂ ਬਹੁਤ ਸਾਰੀ ਦੌਲਤ ਕਮਾ ਕੇ ਆਪਣਾ ਨਾਮ ਬਣਾਉਣਾ ਸੀ, ਮੈਂ ਇਸ ਵਜੂਦ ਵਿੱਚ ਇਸ ਸਰੀਰ ਵਿੱਚ ਇਸ ਢਾਂਚੇ ਵਿੱਚ ਤਾਂ ਆਇਆ। ਮੈਨੂੰ ਪਤਾ ਲੱਗਾ ਮੇਰਾ ਮਹਿਬੂਬ ਪੰਜਾਂ ਤੱਤਾਂ ਦੇ ਢਾਂਚੇ ਵੀ ਚੱਲੇ, ਤੇ ਮੈਂ ਵੀ ਉਹ ਸਰੀਰ ਲੈ ਕੇ ਆਇਆ ਤੇ ਆਇਆ ਸਿਰਫ ਤੇਰੀ ਬੰਦਗੀ ਕਰਨ ਵਾਲਾ। ਇਹਦੇ ਥੋੜੇ ਜਿਹੇ ਅਰਥ ਨੇ ਜੀ। ਹਵਾਏ ਦਾ ਅਰਥ ਹੋ ਗਿਆ ਹਵਸ਼ ਤਾਂਗ, ਹਵਸ਼ ਦਾ ਅਰਥ ਨਾ ਕਰੀਏ ਤਾਂਗ ਕਰ ਲਈ ਸੌਖਾ ਰਹੇਗਾ। ਹਵਾਏ ਬੰਦਗੀ ਤੇਰੀ ਬੰਦਗੀ ਦੀ ਤਾਂਗ ਰੱਬ ਜੀ, ਹਵਾਏ ਬੰਦਗੀ ਅਵੁਰਦ, ਅਵੁਰਦ ਅਰਥ ਮੈਨੂੰ ਲੈ ਕੇ ਆਈ, ਮੈਂ ਇਸ ਕਰਕੇ ਜਨਮ ਲਿਆ ਵੀ ਮੈਂ ਤੇਰੀ ਬੰਦਗੀ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ, ਦਰ ਦਰਥ ਦਾ ਵਿੱਚ, ਇੱਕ ਦਰ ਦਰਥ ਦਰਵਾਜ਼ਾ ਫਾਰਸੀ ਵਿੱਚ, ਦਰ ਦਰਥ ਵਿੱਚ ਜੇ ਆਪ ਪੜ੍ਹਦੇ ਹੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੰਨ ਵਿੱਚ, ਇੱਥੇ ਦਰ ਦਰਥ ਵਿੱਚ ਹਵਾਏ ਬੰਦਗੀ ਅਵੁਰਦ ਦਰ ਵਜੂਦ, ਇਹ ਜੀਵ ਨਾਲ ਹੈ, ਜ਼ੇ ਨਾਲ ਨਹੀਂ ਜਾਂ ਜ਼ੋਏ ਨਾਲ ਨਹੀਂ, ਵਜੂਦ, ਮੈਂ ਇਸ ਕਰਕੇ ਇਸ ਵਜੂਦ ਵਿੱਚ ਆਇਆ ਵਾਂ, ਮੈਂ ਤਾਂ ਆਇਆ ਤੇਰੀ ਬੰਦਗੀ ਕਰਨੀ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਅਸੀਂ ਪੰਜਾਬੀ ਚ ਕਹਾਂਗੇ ਮਰਾ ਦਰ ਤੇ ਮਰ ਪਰਾ, ਮਰ ਜਾ, ਇਹ ਸ਼ਬਦ ਫਾਰਸੀ ਵਿੱਚ ਮਾ ਰਾ, ਇਹਦਾ ਅਰਥ ਹੈ ਮੈਂ ਨੂੰ, ਮਰਾ ਦਾ ਅਰਥ ਨਾ ਮੈਨੂੰ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਮੈਂ ਇਸ ਵਜੂਦ ਵਿੱਚ ਤਾਂ ਆਇਆ ਤੇਰੀ ਬੰਦਗੀ ਦੀ ਤਾਂ ਲੈ ਕੇ ਆਈ। ਵਗਰ ਨੈ ਜ਼ੋਕੇ, ਜ਼ੋਕੇ ਦਾ ਅਰਥ ਹੈ ਸ਼ੌਂਕ, ਵਗਰ ਨੈ ਜ਼ੋਕੇ, ਜ਼ੋਕੇ ਚੁਣੀ, ਚੁਣੀ ਦਾ ਅਰਥ ਅਜਿਹਾ, ਨਾਬੂਦ ਮਰਾ, ਮੈਨੂੰ ਕੋਈ ਸ਼ੌਂਕ ਨਹੀਂ, ਏਡੀ ਵੱਡੀ ਦੇਹ ਚੁੱਕ ਕੇ ਤੁਰਿਆ ਫਿਰਾਂ, ਮੈਂ ਕੋਈ ਸ਼ੌਂਕ ਇਸ ਕਰਕੇ ਨਹੀਂ ਆਇਆ, ਮੈਂ ਜੀਵ ਦਾ ਰਸ, ਇੰਦਰੀਆਂ ਦਾ ਰਸ ਭੋਗਾਂਗਾ, ਮੈਂ ਇਸ ਕਰਕੇ ਆਇਆ ਮਹਿਬੂਬ ਤੇਰੇ ਜਮਾਨੇ ਚ ਆਇਆ, ਤੇਰੀ ਭਗਤੀ ਕਰਨ ਵਾਸਤੇ ਆਇਆ। ਇਹਦਾ ਮਤਲਬ ਸਰੀਰ ਬੰਦਗੀ ਲਿਖੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਸੂਕੇ ਚੁਣੀ ਆਮਦਨ, ਨਾਬੂਦ ਮਰਾ। ਹੁਣ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਸਾਧੋ ਮੈਂ ਤਾਂ ਦੂਜੀ ਤੁਕ ਪਹਿਲਾਂ ਲੈ ਲਈ ਸੀ ਵੀ ਅਮੋਲਕ ਹੈ, ਕਰਨਾ ਕੀ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ, ਸ਼ਬਦ ਆ ਗਿਆ ਗੁਣ। ਹੁਣ ਗੁਣ ਗਾਵੋ ਦਾ ਮਤਲਬ ਕੀ ਹੈ, ਇੱਕ ਤਾਂ ਗੁਣ ਗਾਵੋ ਦਾ ਗਾਉਣ ਦਾ ਸੰਬੰਧ ਕੀਰਤਨ ਨਾਲ ਹੈ, ਵੀ ਤੁਸੀਂ ਉਸ ਨੂੰ ਗਾਓ। ਗੁਰਮੁਖੋ ਆਪ ਜਿਹੜਾ ਸਤਿਗੁਰੂ ਦਾ ਬਾਣੀ ਦਾ ਪਾਠ ਕਰਦੇ ਹੋ, ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖ ਹੈ। ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ, ਸੱਚੀ ਨੂੰ ਲੋਕੀ ਲੜ ਪੈਂਦੇ ਜੇ ਵੀ ਤੂੰ ਸਾਡਾ ਜ਼ਿਕਰ ਨਹੀਂ ਸੀ ਕੀਤਾ। ਮੈਂ ਕਈ ਬੰਦੇ ਦੇਖੇ, ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ, ਗੁਣ ਗਾਓ। ਨਹੀਂ ਪਿਆਰਿਓ, ਉਹਨੂੰ ਨਾ ਵੀ ਗਾਓ ਉਹਨੂੰ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਕਿਉਂ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈ। ਗੁਣ ਕਹਿ ਗੁਣੀ ਸਮਾਵਣਿਆ, ਮਹਾਰਾਜ ਕਹਿੰਦੇ ਗੁਣ ਕਹਿ ਕਹਿ ਕੇ ਗੁਣਾ ਵੀ ਸਮਾਜੀਦਾ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਉੱਤੇ ਜ਼ਰੂਰ ਅਸਰ ਕਰਨਗੇ। ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਅੱਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਤੇ ਕਿਉਂ ਕਹਿੰਦੇ ਆ, ਕਹਿਣਾ ਵਾਲੇ ਤੇਰੇ ਰਹਿ ਸਮਾਏ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਜਾਂ ਸਤਿਗੁਰੂ ਦਾ ਬਚਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੇ ਗੁਣ ਗਾਏ, ਤੇਰੀ ਸਿਫਤ ਕੀਤੀ, ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ, ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ। ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਗ ਜ਼ਰੂਰ ਹੈ, ਕਥਾ ਬੜੀ ਉੱਚੀ ਹੈ, ਕਥਾ ਵਿੱਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲੀ ਜਾਂਦੇ ਆ, ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ, ਚਾਹੀਦਾ ਹੈ, ਤੇ ਇੱਥੋਂ ਦੀ ਜਿੰਨੀ ਸੰਗਤ ਹੈ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇਬੰਦੀ ਜਾਚ ਦੱਸੋ, ਜੇ ਇਹ ਨਾ ਬੈਠਿਆਗਾ ਸਟੇਜ ਤੇ ਕਿੰਨੇ ਸੁਣਨਾ ਹੈ। ਉਂਝ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਗਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ। ਬਿੰਦੀ ਦਰ ਸਮਝ ਗਿਆ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ, ਤੇ ਸੱਚੀ ਹੁਣ ਕੋਈ ਨਹੀਂ ਜੀ, ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ। ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ, ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ, ਮਹਾਰਾਜ ਕਹਿੰਦੇ ਇਹ ਵੀ ਅਰਦਾਸ ਕਰਿਓ, ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ, ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ। ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਉਂਝ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਉਣਾ ਹੈ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ। ਪਹਿਲਾਂ ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿਣ ਲੱਗੇ ਜਾ ਹੁਣ ਸਾਰੀ ਦੁਨੀਆਂ ਵਿੱਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਨਾਲ ਭਰ ਦਿੱਤਾ। ਹੋਂ ਢਾਡੀ ਵੇਕਾਰ ਕਾਰੇ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹੋਂ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਿਉ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਉ ਕੈ ਵਾਰ, ਧੁਰੋਂ ਭਰਮਾਇਆ, ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦੇ ਉਹਦੀ ਬੰਦਗੀ ਕਰ। ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੀ ਜੀ, ਅਰਥਾਂ ਦੀ ਲੋੜ ਨਹੀਂ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ। ਭਾਈ ਸਾਹਿਬ ਕਰੇ ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੋਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੋਸ਼ਾਕਾਂ ਦੀ ਕੋਈ ਕੀਮਤ ਨੀ, ਜ਼ੀਰੋ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ, ਦੌਲਤ ਅਜ਼ਮਾ ਜਿੰਨੀ ਮਹਾਦਰਤ ਮੈਂ ਕੀਤਾ ਚੰਦਰਮਾ ਤੇ, ਮਾਹੀ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੋਸ਼ਾਕ ਨਹੀਂ ਕਰ ਸਕੇ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ, ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਰਾਗ ਚ ਕੋਈ ਗਾ ਰਿਹਾ, ਰਾਗ ਅੱਲਾ ਦੀ ਸੱਦ, ਸੱਦ ਸਮਝਿਆ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਇਹਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪੇ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਇਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ, ਤੁਮ ਦਾਤੇ ਤਨਾਸਰੀ ਰਾਗਣ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਇਹ ਕੀ ਹੈ? ਇਹ ਗੁਣ ਨੇ ਨਾ ਸਾਰੇ, ਆ ਤੇਰੇ ਗੁਣ ਨੇ। ਤੁਮ ਦਾਤੇ, ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਫਤ ਕਰਨਾ ਆ। ਠਾਕੁਰ, ਤੂੰ ਮੇਰਾ ਮਾਲਿਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਮੇਰੀ ਪਾਲਣਾ ਕਰਨ ਵਾਲਾ, ਨਾਇਕ ਮੇਰਾ ਆਗੂ ਤੂੰ ਹੈ, ਮੇਰਾ ਆਗੂ ਹੋਰ ਕੋਈ ਨਹੀਂ। ਇਹ ਸਿਫਤ ਨੇ ਸਾਰੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਾਡਾ ਖਸਮ ਹੈ ਨਿਮਖ ਨਿਮਖ, ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਆ ਹੈ ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਤਾਂ ਕਿਹਾ ਵੀ ਮੰਨ ਲਓ ਇਹ ਮਨ ਚ ਆਏਗਾ ਵੀ ਭਾਈ ਸਾਹਿਬ ਕੀਰਤਨ ਦਿਨ ਕੀਰਤਨ ਨਹੀਂ ਹੁੰਦਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜੇ ਵਾ ਏਕ ਕਵਨ ਗੁਣ ਕਹੀਏ, ਉੱਥੇ ਵੀ ਸ਼ਬਦ ਮਹਾਰਾਜ ਨੇ ਵਰਤਿਆ, ਸਾਧੋ ਗੋਬਿੰਦ ਕੇ ਗੁਣ ਗਾਓ, ਗਾਏ ਵੀ ਤੇ ਨਾਲ ਕਹਿ ਦਿੱਤਾ ਮੇਰੀ ਜ਼ੁਬਾਨ ਇੱਕੇ ਤੇਰੇ ਗੁਣ ਜ਼ਿਆਦਾ ਨੇ, ਮੈਂ ਕਿੰਨੇ ਕੁ ਕਹਾਂ। ਜੇ ਵਾ ਇਹ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈਏ ਰਹਾਓ, ਕੋਟ ਪਰਾਧ ਹਮਾਰੇ ਖੰਡੋ, ਇਹ ਵੀ ਗੁਣ ਹੈ ਸਾਡੇ ਕਰੋੜਾਂ ਗੁਨਾ ਮਾਫ ਕਰਨ ਵਾਲਿਆ, ਕੋਟ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੇਲੇ। ਮੈਂ ਇਹਦੇ ਅਰਥ ਨਹੀਂ ਕੀਤੇ, ਸਿੱਧਾ ਸ਼ਬਦ ਪੜ ਰਿਹਾ, ਮੈਨੂੰ ਯਕੀਨ ਹੈ ਕਿ ਇਹਨਾਂ ਲਫ਼ਜ਼ਾਂ ਦੇ ਆਪ ਨੂੰ ਅਰਥਾਂ ਦਾ ਪਤਾ ਹੈ, ਇਹ ਸਾਰੇ ਗੁਣ ਨੇ। ਹਮ ਅਗਿਆਨ ਅਲਮ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਵੇਲੇ ਰਾਖੋ, ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੈਨੂੰ ਰੱਖ ਲੈ। ਆਪ ਜਾਪ ਸਾਹਿਬ ਪੜ੍ਹ ਦਿਓ ਜੀ, ਸਿਰਫ ਧਿਆਨ ਦੇ ਕੇ ਪੜ੍ਹ ਲਓ, ਉਹਦਾ ਤਾਂ ਆਨੰਦ ਹੀ ਇੰਨਾ। ਜਿੰਨੇ ਰੱਬ ਦੇ ਗੁਣ ਗੁਰੂ ਗੋਬਿੰਦ ਸਿੰਘ ਨੇ ਗਾਏ ਨੇ, ਕਮਾਲ ਕਰ ਦਿੱਤੀ ਜੀ। ਹਾਲੇ ਸਾਰੇ ਉਹ ਕਰਮ ਨਾਮ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ ਜਾਪ ਸਾਹਿਬ ਪੜ੍ਹਨ ਵਾਲਿਓ, ਮੈਂ ਸਰਬ ਨਾਮ ਨਹੀਂ ਬੋਲ ਸਕਦਾ, ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ, ਪਰ ਚੰਗੀ ਬੁੱਧੀ ਵਾਲਿਆਂ ਨੇ ਕਰਮ ਨਾਮ ਰੱਖੇ। ਜਦੋਂ ਆਪ ਪੜ੍ਹਦੇ ਹੋ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਭੰਜੇ, ਸਾਰੇ ਦਾ ਗੁਣ ਨੇ। ਨਮਸਤੰਗ ਅਕਾਲੇ, ਸਮੇਂ ਤੋਂ ਉੱਪਰ ਰਹਿਣ ਵਾਲਿਆਂ ਤੈਨੂੰ ਮੱਥਾ ਟੇਕਣਾ। ਨਮਸਤੰਗ ਕਿਰਪਾਲੇ, ਕਿਰਪਾ ਦੇ ਖਜ਼ਾਨੇ ਤੈਨੂੰ ਮੱਥਾ ਟੇਕਣਾ। ਨਮਸਤੰਗ ਅਰੂਪੇ, ਰੂਪ ਤੋਂ ਬਿਨਾਂ ਤੈਨੂੰ ਮੱਥਾ ਟੇਕਣਾ। ਨਮਸਤੰਗ ਅਨੂਪੇ, ਤੇਰੇ ਵਰਗਾ ਕੋਈ ਨੀ ਤੈਨੂੰ ਮੱਥਾ ਟੇਕਣਾ। ਨਮਸਤੰਗ ਅਕਾਏ, ਤੇਰੀ ਸਾਡੇ ਵਰਗੀ ਕਾਇਆ ਥੋੜੀ ਤੈਨੂੰ ਮੱਥਾ ਟੇਕਣਾ। ਨਮਸਤੰਗ ਅਜਾਏ, ਤੈਨੂੰ ਕਿਸੇ ਮਾਂ ਨੇ ਜੰਮਿਆ ਨੀ ਤੈਨੂੰ ਮੱਥਾ ਟੇਕਣਾ। ਪਿਆਰੇ ਗੁਣ ਨੀ, ਜਦੋਂ ਤੁਸੀਂ ਇਹ ਪੜ੍ਹਦੇ ਹੋ ਸਦਾ ਸਚਦਾਨੰਦ ਸਤਿਨੰਦ ਪਰਣਾਸੀ, ਇਹ ਸਾਰੇ ਗੁਣ ਨੇ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ, ਇਹ ਕੀ ਹੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ। ਗੁਰਮੁਖੋ ਸੱਚ ਇਹ ਵੇ, ਜਿਨ੍ਹੇ ਗੋਬਿੰਦ ਦੇ ਗੁਣ ਗਾਣੇ ਨੇ। ਇੱਕ ਵਾਰੀ ਜਾਪ ਸਾਹਿਬ ਦੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦੇ ਦਿਓ, ਸਵੇਰੇ ਪਾਠ ਕਰਦਿਆਂ ਸਵਾਦ ਆਜੂਗਾ ਵੀ ਸਿੱਧੀਆਂ ਰੱਬ ਨਾਲ ਗੱਲਾਂ ਕਰਾਤੀਆਂ ਗੁਰੂ ਗੋਬਿੰਦ ਸਿੰਘ ਨੇ। ਜਦੋਂ ਹਜ਼ੂਰ ਜ਼ਫਰਨਾਮਾ ਲਿਖਦੇ ਆ, ਸਾਡੀ ਤੀਬਰ ਇੱਛਾ ਹੈ ਕਿ ਬਹੁਤ ਜਲਦੀ ਜ਼ਫਰਨਾਮੇ ਦਾ ਮੂਲ ਪਾਠ ਸ਼ੁੱਧ ਹੋ ਕੇ ਪਰਸ਼ੀਅਨ ਵਿੱਚ ਤੇ ਪੰਜਾਬੀ ਵਿੱਚ ਗੁਟਕੇ ਦੇ ਰੂਪ ਵਿੱਚ ਸੰਗਤ ਦੇ ਸਾਹਮਣੇ ਆਏ, ਕਿਉਂਕਿ ਜ਼ਫਰਨਾਮਾ ਉਹ ਦਸਤਾਵੇਜ਼ ਹੈ। ਚਲੋ ਮੈਂ ਦਸਤਾਵੇਜ਼ ਲਫ਼ਜ਼ ਵਰਤਣ ਲੱਗਾ, ਕਿਸੇ ਵੀ ਵੱਡੇ ਤੋਂ ਵੱਡੇ ਕ੍ਰਾਂਤੀਕਾਰੀ ਨੇ ਵਕਤ ਦੇ ਹਕੂਮਤ ਦੇ ਬਾਦਸ਼ਾਹ ਨੂੰ ਨਹੀਂ ਲਲਕਾਰਿਆ, ਜਿਹੜਾ ਕਿਰਪਾਨ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ ਤੇ ਕਲਮ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ। ਜ਼ਫਰਨਾਮਾ ਲਿਖਣ ਤਾਂ ਕਹਿੰਦੇ ਆ ਕਿ ਮੈਂ ਲੜਾਈ ਸ਼ੁਰੂ ਨਹੀਂ ਕੀਤੀ, ਜਿੰਨੀਆਂ ਲੜਾਈਆਂ ਲੜੀਆਂ ਮੈਂ ਡਿਫੈਂਸ ਲਈ ਲੜੀਆਂ ਨੇ, ਸਮਝ ਗਿਆ ਨਾ ਜੀ, ਬਾਹਰ ਲਾਚਾਰਗੀ ਦਰਮਿਆਮ ਦੰਦ, ਮੈਂ ਡਿਫੈਂਸ ਲਈ ਲੜੀਆਂ ਪਰ ਹੁਣ ਚੇਤੇ ਰੱਖੀ, ਪੁੱਤਰ ਸ਼ਹੀਦ ਕਰ ਦਿੱਤੇ, ਸਿੱਖ ਸ਼ਹੀਦ ਕਰ ਦਿੱਤੇ, ਹੁਣ ਚੇਤੇ ਰੱਖੀ, ਹੁਣ ਮੈਂ ਲੜਾਈ ਸ਼ੁਰੂ ਕੀਤੀ, ਸਵਾਦ ਤਾਂ ਇਹਨੂੰ ਮਿਟਾ ਕੇ ਦਿਖਾਈ, ਹੁਣ ਸ਼ੁਰੂ ਹੋਣੀ ਹੈ ਤੇਰੀ ਮੇਰੀ ਜੰਗ। ਤੇ ਮੈਂ ਕਈ ਵਾਰੀ ਸੋਚਣਾ, ਬਾਕੀ ਸਾਰੀਆਂ ਲੜਾਈਆਂ ਗੁਰੂ ਸਾਹਿਬ ਕਿਸੇ ਤੇ ਚੜ੍ਹ ਕੇ ਗਏ ਜੀ, 14 ਲੜਾਈਆਂ, ਹਮਲੇ ਹੁੰਦੇ ਨੇ, ਮੁਕਾਬਲਾ ਕਰਦੇ ਆ, ਜਦੋਂ ਨਦੇੜ ਪਹੁੰਚਦੇ ਆ ਕਹਿਣ ਲੱਗੇ ਹੁਣ ਤੇਰੀ ਮੇਰੀ ਗੱਲ ਸ਼ੁਰੂ ਹੋਈ ਹੈ। 5 ਤੀਰ ਦੇ ਕੇ ਕਹਿੰਦੇ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਸੱਚੀ ਮੁੱਚੀ ਬੰਦੇ ਨੇ ਇੱਟ ਨਾਲ ਇੱਟ ਖੜਕਾ ਦਿੱਤੀ। ਜਦੋਂ ਉਹਨੇ ਸ਼ੁਰੂ ਕੀਤੀ, ਉਹ ਔਰੰਗਜ਼ੇਬ ਦੀ ਔਲਾਦ ਤੋਂ ਸਾਂਭੀ ਨਹੀਂ ਗਈ। ਮੈਂ ਆਪ ਨੂੰ ਬੇਨਤੀ ਕਰਾਂਗਾ, 12 ਸ਼ੇਰ ਸਫ਼ਰਨਾਮੇ ਦੇ ਉਹ ਰੱਬ ਦੇ ਗੁਣ ਗਾਉਂਦੇ ਆ, ਚਿੱਠੀ ਬਾਦਸ਼ਾਹ ਲਿਖ ਰਹੇ ਆ। ਮੈਂ ਸਿਰਫ 3 ਕੁ ਬੇਨਤੀ ਕਰਾਂਗਾ, ਸਾਧੋ ਗੋਬਿੰਦ ਕੇ ਗੁਣ ਗਾਓ। ਗੁਣ ਗਾ ਸਕਦੇ ਹਾਂ, ਵੱਡਾ ਵੱਡਾ ਕਹਿ ਸਕਦੇ ਹਾਂ, ਸਿਫਤਾਂ ਕਰ ਸਕਦੇ ਹਾਂ। ਹਜ਼ੂਰ ਦਾ ਬਚਨ ਹੈ, ਕਮਾਲ ਏ ਕਰਾਮਾਤ ਖਾਇਮ ਕਰੀਮ, ਕਮਾਲ ਏ ਕਰਾਮਾਤ ਖਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ। ਪਹਿਲੇ ਜਿਹੜਾ ਸ਼ੇਰ ਦੀ ਪਹਿਲੀ ਸਤਰ, ਉਹ ਸਾਰੀ ਅਰਬੀ ਉਹ ਫਾਰਸੀ ਨਹੀਂ, ਕਮਾਲ ਏ ਕਰਾਮਾਤ ਅਰਬੀ ਹੈ, ਕਮਾਲ ਏ ਕਰਾਮਾਤ ਖਾਇਮ, ਕਾਇਮ ਦੋ ਨੁਕਤੀ ਕਾਫ ਹੈ, ਡੰਡੇ ਵਾਲੀ ਕਾਫ ਨਹੀਂ, ਕਮਾਲ ਏ ਕਰਾਮਾਤ ਖਾਇਮ ਕਰੀਮ, ਇਹ ਚਾਰੇ ਦੇ ਚਾਰੇ ਲਫ਼ਜ਼ ਜਿਹੜੇ ਨੇ ਅਰਬੀ ਵਿੱਚੋਂ ਨੇ ਤੇ ਅਗਲੇ ਫਾਰਸੀ ਅਰਬੀ ਇਕੱਠੇ ਨੇ। ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਕਦੀ ਸੋਚਿਓ, ਪਹਿਲੇ ਸਾਰੇ ਕੱਕੇ ਨਾਲ, ਅਗਲਾ ਸ਼ੇਰ ਦੀ ਅਗਲੀ ਸਤਰ ਸਾਰੀ ਰਾਰੇ ਨਾਲ। ਔਰੰਗਜ਼ੇਬ ਨੇ ਪਹਿਲੇ ਸ਼ੇਰ ਪੜਿਆ, ਉਹਨੇ ਵੇਖਿਆ ਤੁਹਾਡਾ ਏਡਾ ਵੱਡਾ ਮਹਾਨ ਕਵੀ, ਇਹਨੂੰ ਕਵਿਤਾ ਵਿੱਚ ਕਹਿੰਦੇ ਨੇ ਅਨੁਪ੍ਰਾਸ ਸ਼ਬਦ ਅਲੰਕਾਰ, ਇੱਕੋ ਅੱਖਰ ਨਾਲ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਣ ਰਹੀਮ, ਇਹ ਹੀ ਤੁਮ ਦਾਤੇ ਠਾਕੁਰ ਗੁਰਦੁਆਲਕ। ਕਮਾਲੇ ਕਰਾਮਾਤ, ਤੂੰ ਕਰਾਮਾਤਾਂ ਦਾ

4038667 यानी 4032386667 पे संपर्क कर सकते हो। सुनते रहो पंजाबी रेडियो 102.7 FM कैलगरी।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਖਾਲਸਾ ਜੀ ਇੱਕ ਇਤਿਹਾਸਕ ਇਹਤੇ ਪ੍ਰਮਾਣ ਆਪਾਂ ਦੇਵਾਂਗੇ। ਇੱਕ ਇਤਿਹਾਸਕ ਘਟਨਾ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨਾ ਕੀਤਾ। ਜਦੋਂ ਗੋਇੰਦਵਾਲ ਸਾਹਿਬ ਆਬਾਦ ਹੋ ਗਿਆ, ਗੁਰੂ ਅੰਗਦ ਸਾਹਿਬ ਜੀ ਨੇ ਛੜੀ ਦੇ ਕੇ ਤੋਰਿਆ ਸੀ, ਭੂਤ ਪ੍ਰੇਤ ਇਸ ਨਗਰ ਨੂੰ ਵਸਣ ਨਹੀਂ ਸੀ ਦਿੰਦੇ। ਆਸ਼ੀਰਵਾਦ ਦੇ ਕੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਤੋਰਿਆ ਕਿ ਜਾਓ ਇੱਕ ਨਵਾਂ ਨਗਰ ਵਸਾਓ। ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਨੇ ਆਵਾਜ਼ ਕੀਤਾ ਤੀਸਰੇ ਸਰੂਪ ਦੇ ਵਿੱਚ, ਤੀਸਰੇ ਜਾਮੇ 'ਚ ਗੁਰੂ ਅਮਰਦਾਸ ਜੀ ਨੇ। ਜਦੋਂ ਇਹ ਆਵਾਜ਼ ਹੋ ਗਿਆ ਨਗਰ, ਸਤਿਗੁਰਾਂ ਦੇ ਚਰਨ ਪਏ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ। ਤਾਂ ਜਿੱਥੇ ਹੋਰ ਸੰਗਤਾਂ ਇੱਥੇ ਆ ਕੇ ਰਹਿਣ ਲੱਗੀਆਂ, ਉੱਥੇ ਜਦੋਂ ਆਵਾਜ਼ ਹੋਇਆ ਕੁਝ ਸੇਖ ਵੀ ਆ ਕੇ ਉੱਥੇ ਖਾਲਸਾ ਜੀ ਰਹਿਣ ਲੱਗੇ। ਸੰਗਤਾਂ ਲੰਗਰ ਵਾਸਤੇ ਜਲ ਭਰਨ ਲਈ ਵਿਆਸਾ ਦਰਿਆ 'ਤੇ ਜਾਂਦੀਆਂ ਘੜੇ ਲੈ ਕਰਕੇ, ਤਾਂ ਸੇਖਾਂ ਦੇ ਜਿਹੜੇ ਮੁੰਡੇ ਸੀ ਬਹੁਤੇ ਭੂਤਰੇ ਹੋਏ ਸੀ, ਹੰਕਾਰੇ ਹੋਏ ਸੀ, ਗੁਲੇਲੇ ਮਾਰ ਕੇ ਸੰਗਤਾਂ ਦੇ ਕੱਚੇ ਘੜੇ ਸੀ ਜਿਹੜੇ ਉਹਨੂੰ ਭੰਨ ਦਿਆ ਕਰਦੇ ਸੀ ਪਾਣੀ ਲੈਣ ਜਦੋਂ ਸੰਗਤਾਂ ਜਾਂਦੀਆਂ ਸੀ ਵਿਆਸਾ ਦਰਿਆ 'ਤੇ। ਸੰਗਤਾਂ ਨੇ ਸ਼ਿਕਾਇਤ ਕੀਤੀ ਸਤਿਗੁਰਾਂ ਦੇ ਪਾਸ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਮਸ਼ਕਾਂ ਲੈ ਲਵੋ। ਜਦੋਂ ਮਸ਼ਕਾਂ ਲਈਆਂ ਤਾਂ ਉਦੋਂ ਫਿਰ ਤੀਰ ਕਮਾਨ ਚੁੱਕਲੇ ਸੇਖਾਂ ਦੇ, ਚਾਂਬਲੇ ਹੋਏ ਖਾਲਸਾ ਜੀ ਕਹਿ ਲਈਏ ਮੁੰਡਿਆਂ ਨੇ, ਤੀਰ ਕਮਾਨ ਦੇ ਨਾਲ ਉਹ ਮਸ਼ਕਾਂ ਨੂੰ ਫਾੜ ਦਿਆ ਕਰਨ। ਫਿਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਫਿਰ ਸ਼ਿਕਾਇਤ ਕੀਤੀ, ਮਹਾਰਾਜ ਹੁਣ ਮਸ਼ਕਾਂ ਨੂੰ ਵੀ ਨਹੀਂ ਛੱਡਦੇ, ਤੀਰ ਮਾਰ ਕੇ ਮਸ਼ਕਾਂ ਫਾੜ ਦਿੰਦੇ ਹੈ, ਇਹ ਤਾਂ ਬਹੁਤੇ ਹੰਕਾਰੇ ਹੋਏ ਨੇ। ਫਿਰ ਮਹਾਰਾਜ ਕਹਿੰਦੇ ਹੁਣ ਗਾਗਰਾਂ ਲੈ ਲਓ ਭਾਈ। ਫਿਰ ਗਾਗਰਾਂ ਦੇ ਵਿੱਚ ਜਲ ਭਰਨ ਵਾਸਤੇ ਸੰਗਤਾਂ ਜਦੋਂ ਜਾਂਦੀਆਂ, ਹੁਣ ਇੱਟਾਂ ਰੋੜੇ ਲੱਗ ਗਏ ਮਾਰਨ, ਇੰਨੇ ਹੰਕਾਰੇ ਹੋਏ ਸੀਗੇ। ਸਤਿਗੁਰੂ ਸੱਚੇ ਪਾਤਸ਼ਾਹ ਨਿਰਵੈਰ ਹਨ, ਜੇ ਚਾਹੁੰਦੇ ਇੱਕ ਫੁਰਨੇ ਦੇ ਨਾਲ ਉਹਨਾਂ ਦਾ ਸੱਤਿਆਨਾਸ਼ ਕਰ ਸਕਦੇ ਸੀਗੇ, ਪਰੰਤੂ ਅਕਾਲ ਪੁਰਖ ਦਾ ਹੁਕਮ ਨਹੀਂ ਸੀ। ਛੇਵੇਂ ਜਾਮੇ ਦੇ ਵਿੱਚ ਜਾ ਕੇ ਕਿਤੇ ਫਿਰ ਸ਼ਸਤਰ ਉਠਾਏ ਨੇ, ਜ਼ਾਲਮਾਂ ਨੂੰ ਵੱਢ ਕੇ ਸਦਾ ਦੀ ਨੀਂਦਰੇ ਸੁਆਇਆ ਹੈ। ਛੇਵਾਂ ਅਤੇ ਫਿਰ ਦਸਵਾਂ ਜਾਮਾ, ਬਾਕੀ ਦੇ ਜਾਮਿਆਂ ਵਿੱਚ ਨਾਮ ਦਾ ਖੰਡਾ ਫੇਰਿਆ, ਛੇਵਾਂ ਅਤੇ ਦਸਵਾਂ ਜਾਮਾ ਸਤਿਗੁਰਾਂ ਦਾ ਐਸਾ ਹੈ ਜਿੱਥੇ ਨਾਮ ਦੇ ਖੰਡੇ ਨਾਲ ਪ੍ਰਤੱਖ ਖੰਡਾ ਫੇਰ ਕੇ ਜ਼ਾਲਮਾਂ ਨੂੰ ਸਦਾ ਦੀ ਨੀਂਦਰੇ ਸੁਆਇਆ ਸੀ। ਤਾਂ ਹੁਣ ਇੱਕ ਦਿਨ ਕੀ ਹੋਇਆ, ਸੇਖਾਂ ਦਾ ਜਿਹੜਾ ਮੁਖੀ ਸੀਗਾ ਨਾ, ਉਹ ਮਹਾਰਾਜ ਦੇ ਪਾਸ ਆ ਗਿਆ। ਸਤਿਗੁਰੂ ਫਿਰ ਸੱਚੇ ਪਾਤਸ਼ਾਹ ਉਹਨੂੰ ਸੰਬੋਧਨ ਕਰਕੇ ਸ਼ਬਦ ਉਚਾਰਦੇ ਹਨ। ਇੱਕ ਤਾਂ ਬਾਹਰਲੀ ਅਰਥ, ਬਾਹਰੀ ਅਰਥ ਹੁੰਦੇ ਨੇ, ਇੱਕ ਅੰਤਰੀਵ ਅਰਥ ਹੁੰਦੇ ਨੇ। ਅੰਤਰੀਵ ਅਰਥ ਵੀ ਕਰਾਂਗੇ ਆਪਾਂ ਅਤੇ ਬਾਹਰੀ ਅਰਥ ਵੀ ਕਰਾਂਗੇ। ਆਓ ਸਤਿਗੁਰੂ ਮਹਾਰਾਜ ਉਸ ਸੇਖਾਂ ਦੇ ਮੁਖੀ ਨੂੰ, ਜਿਨ੍ਹਾਂ ਦੇ ਮੁੰਡੇ ਸੰਗਤਾਂ ਦੇ ਘੜੇ ਮਸ਼ਕਾਂ ਜਿਨ੍ਹਾਂ ਨੇ ਫਾੜ ਦਿੱਤੀਆਂ, ਇੱਟਾਂ ਰੋੜੇ ਮਾਰਨੇ ਕੀਤੇ ਹੰਕਾਰ ਵੱਸ ਹੋ ਕਰਕੇ, ਮਹਾਰਾਜ ਕੀ ਉਪਦੇਸ਼ ਦਿੰਦੇ ਨੇ ਸੇਖਾਂ ਦੇ ਮੁਖੀ ਨੂੰ, ਸਤਿਗੁਰਾਂ ਦੇ ਪਾਸ ਆਇਆ ਚੱਲ ਕੇ, ਕੀ ਉਪਦੇਸ਼ ਦਿੰਦੇ ਹਨ ਸਰਵਣ।

0: ਪਾਤਸ਼ਾਹ ਗੁਰੂ ਅਮਰਦਾਸ ਜੀ ਇਹ ਕੱਲਾ ਸੇਖ ਨੂੰ ਉਪਦੇਸ਼ ਨਹੀਂ ਦਿੱਤਾ, ਸਾਡੇ ਸਾਰਿਆਂ ਲਈ ਉਪਦੇਸ਼ ਹੈ ਮਹਾਰਾਜ ਦਾ।
1: ਸੇਖਾ ਚਾਓ ਚੱਕਿਆ ਚਾਓ ਵਾਇਆ, ਇਹੋ ਮਨ ਇਕਤ ਘਰ ਆਣ।
0: ਸੇਖਾ, ਹੇ ਸੇਖਾਂ ਦੇ ਮੁਖੀ, ਚਾਓ ਚੱਕਿਆ, ਚਾਰ ਜਾਣਿਆਂ ਦਾ ਚੱਕਿਆ ਹੋਇਆ, ਆ ਕੇ ਤੂੰ ਇੱਥੇ ਲੜਨ ਵਾਸਤੇ ਸਾਡੇ ਨਾਲ ਆ ਗਏ ਹੈ। ਚਾਓ ਵਾਇਆ, ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਆ ਗਏ ਹੈ, ਤੇਰਾ ਮਨ ਹੈ ਜਿਹੜਾ ਨਾ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਚਾਰੇ ਪਾਸੇ ਫੈਲਿਆ ਹੋਇਆ, ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ, ਅਕਾਲ ਪੁਰਖ ਦੇ ਸ਼ਬਦ ਨਾਮ ਦੀ ਕਮਾਈ ਕਰ, ਤੇ ਜਿਹੜਾ ਤੇਰਾ ਮਨ ਹੈ ਫਿਰ ਸਥਿਤੀ ਨੂੰ ਪ੍ਰਾਪਤ ਹੋ ਜਾਵੇਗਾ, ਟਿਕ ਜਾਵੇਗਾ। ਇਹ ਸੇਖ ਨੂੰ ਉਪਦੇਸ਼ ਦਿੰਦੇ ਹਨ। ਤੇ ਦੂਸਰਾ ਅੰਤਰੀਵ ਅਰਥ ਇਹ ਹੈ, ਸੇਖਾ ਤੋਂ ਭਾਵ ਹੇ ਗੁਰੂ ਕੇ ਪਿਆਰੇ ਸਿੱਖ, ਗੁਰਮਤ ਦੇ ਅਨੁਸਾਰ ਨਾਮ ਜਪ, ਤਾਂ ਕਿ ਜਿਹੜਾ ਤੇਰਾ ਮਨ ਚਾਰੇ ਪਾਸੇ ਫੈਲਿਆ ਹੋਇਆ, ਚੌਹ ਚੱਕਿਆ, ਚਾਰੇ ਚੱਕਾਂ ਦੇ ਵਿੱਚ ਫੈਲਿਆ ਹੋਇਆ, ਉੱਤਰ ਪੂਰਬ ਦੱਖਣ ਪੱਛਮ ਦੇ ਵਿੱਚ ਮਨ ਬੁੱਧ ਚਿੱਤ ਅਹੰ ਭਾਵ ਇਹਨਾਂ ਚਾਰਾਂ ਤੋਂ ਮਿਲ ਕੇ ਖਾਲਸਾ ਜੀ ਅੰਤਸ਼ਕਰਨ ਬਣਦਾ ਹੈ। ਤਿੰਨੇ ਗੁਣਾਂ ਦੇ ਵਿੱਚ ਤੇਰਾ ਮਨ ਲੱਗਿਆ ਹੋਇਆ, ਚਾਰੇ ਪਾਸੇ ਫੈਲਿਆ ਹੋਇਆ, ਗੁਰਮਤ ਦੇ ਅਨੁਸਾਰ ਨਾਮ ਜਪ, ਫਿਰ ਤੇਰੇ ਮਨ ਨੂੰ ਟਕਾ, ਸਥਿਤੀ ਪ੍ਰਾਪਤ ਹੋ ਜਾਵੇਗੀ। ਸੋ ਇੱਥੇ ਮਹਾਰਾਜ ਸੇਖ ਨੂੰ ਕਹਿੰਦੇ ਨੇ, ਹੇ ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਇੱਥੇ ਲੜਨ ਵਾਸਤੇ ਆ ਗਏ ਹੈ, ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਸੰਸਾਰ ਦੇ ਵਿੱਚ ਸਦਾ ਕਿਸੇ ਨੇ ਰਹਿਣਾ ਨਹੀਂ। ਜੇ ਵਾਹਿਗੁਰੂ ਨੂੰ ਚੇਤੇ ਕਰੇਗਾ, ਇਹੋ ਮਨ ਅਕਿਤ ਕਰ ਆਣ, ਤਾਂ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲਵੇਗਾ ਤੂੰ।
1: ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
0: ਇਹ ਸੱਚੇ ਪਾਤਸ਼ਾਹ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਕਰਦੇ ਨੇ, ਇਹੜ ਤੋਂ ਭਾਵ ਇਹ ਦੇਹ ਦਾ ਅਭਿਮਾਨ ਛੱਡ ਦੇ, ਇਹੜ ਤੇਹੜ ਛੱਡ ਤੂੰ, ਜਾਂ ਇਹ ਕਹਿ ਲਓ ਇੱਥੇ ਤੇ ਉੱਥੇ ਦੀਆਂ ਗੱਲਾਂ ਛੱਡ, ਬੀਂਗੀਆਂ ਟੇਢੀਆਂ ਗੱਲਾਂ ਨਾ ਕਰ, ਨਿੰਦਿਆ ਚੁਗਲੀ ਨਾ ਕਰ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ ਕੇ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਮਨ ਨੂੰ ਟਕਾ ਵਾਲੀ ਅਵਸਥਾ 'ਚ ਲੈ ਜਾ। ਮਨ ਤੇਰਾ ਭੜਕਦਾ ਫਿਰਦਾ ਚੌਹ ਚੱਕਾ ਚਾਰੇ ਚੱਕਾਂ ਦੇ ਵਿੱਚ, ਇਹੜ ਤੇਹੜ ਛੱਡ ਤੂੰ, ਇੱਥੇ ਉੱਥੇ ਦੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੀ ਨਾਮ ਦੀ ਕਮਾਈ ਕਰ ਲੈ, ਐਵੇਂ ਨਾ ਸਾਰਾ ਦਿਨ ਨਿੰਦਿਆ ਚੁਗਲੀਆਂ ਦੇ ਵਿੱਚ ਲੱਗਿਆ ਰਿਹਾ ਕਰ।
1: ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣੈ ਜਾਣ।
0: ਹੇ ਭਾਈ ਗੁਰੂ ਕੇ ਪਿਆਰਿਓ, ਹੁਣ ਮਹਾਰਾਜ ਜਿੱਥੇ ਸੇਖਾਂ ਦੇ ਮੁਖੀ ਨੂੰ ਉਪਦੇਸ਼ ਦਿੰਦੇ ਨੇ, ਹੇ ਭਾਈ ਗੁਰੂ ਨਾਨਕ ਸਾਹਿਬ ਦੇ ਅੱਗੇ ਢਹਿ ਪਵੋ, ਸ਼ਰਨ ਵਿੱਚ ਗੁਰੂ ਨਾਨਕ ਸਾਹਿਬ ਦੀ ਆ ਜਾਓ। ਜਿਹੜਾ ਸ਼ਰਨ ਵਿੱਚ ਆ ਜਾਂਦਾ ਗੁਰੂ ਕੀ, ਉਹ ਬਖਸ਼ਿਆ ਜਾਂਦਾ ਹੈ, ਜਿਹੜਾ ਅੜਦਾ ਉਹ ਝੜਦਾ, ਜਿਹੜਾ ਸ਼ਰਨ ਪੈਂਦਾ ਉਹ ਤਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਸਤਿਗੁਰ ਅੱਗੇ ਢਹਿ ਪਵੋ, ਸਤਿਗੁਰਾਂ ਦੇ ਅੱਗੇ ਆਪਣਾ ਹੰਕਾਰ ਭਾਵ ਛੱਡ ਕੇ ਨਿਮਰਤਾ ਦੇ ਸਹਿਤ ਸਤਿਗੁਰਾਂ ਦੀ ਚਰਨੀ ਪੈ ਜਾਓ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਛ ਜਾਣਦੇ ਹਨ। ਉਹ ਦਾਨਾ ਬੀਨਾ ਹਨ, ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਹੇ ਹਨ ਤੇ ਦਿਲਾਂ ਦੀਆਂ ਜਾਣਨ ਵਾਲੇ ਹਨ। ਸਭ ਜਾਣੀ ਜਾਣਨੇ ਸਤਿਗੁਰੂ ਮਹਾਰਾਜ, ਬੀਂਗੀਆਂ ਟੇਢੀਆਂ ਗੱਲਾਂ ਨਿੰਦਿਆ ਚੁਗਲੀ ਛੱਡ ਕੇ ਗੁਰਾਂ ਦੀ ਸ਼ਰਨ ਵਿੱਚ ਆ ਜਾਓ।
1: ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ।
0: ਹੇ ਭਾਈ ਗੁਰੂ ਕੇ ਪਿਆਰੇ ਗੁਰਸਿੱਖੋ, ਆਸਾ ਇਸ਼ਾਵਾਂ ਮਨਸਾ, ਮਨ ਦੀਆਂ ਮੰਦ ਬਾਸ਼ਨਾਵਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ, ਇਹਨਾਂ ਨੂੰ ਜਲਾ ਦਿਓ। ਕਾਹਦੇ 'ਚ ਜਲਾ ਦਿਓ? ਸ਼ਬਦ ਦੀ ਕਮਾਈ ਕਰਕੇ ਬ੍ਰਹਮ ਅਗਨੀ ਦੇ ਵਿੱਚ ਸਾੜ ਦਿਓ ਇਹਨਾਂ ਨੂੰ। ਜਦੋਂ ਸ਼ਬਦ ਦੀ ਕੋਈ ਕਮਾਈ ਕਰਦਾ ਹੈ ਤਾਂ ਅੰਦਰ ਫਿਰ ਖਾਲਸਾ ਜੀ ਬ੍ਰਹਮ ਅਗਨੀ ਪ੍ਰਗਟ ਹੁੰਦੀ ਹੈ। ਉਹ ਸ਼ਬਦ ਦੀ ਤਾਕਤ ਹੈ ਜਿਹੜੀ ਵਿਸ਼ੇ ਵਿਕਾਰਾਂ ਨੂੰ ਸਾੜ ਦਿੰਦੀ ਹੈ, ਜਿਹੜੇ ਅੰਦਰ ਹੁੰਦੇ ਨੇ। ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ, ਨਾਮ ਦੀ ਨਿਤਨੇਮ ਦੀ ਬਾਣੀ ਦਾ ਅਭਿਆਸ ਕਰਦਾ, ਪਹਿਲਾਂ ਪਹਿਲਾਂ ਤਾਂ ਮਨ ਨਹੀਂ ਲੱਗਦਾ, ਹੌਲੀ ਹੌਲੀ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ, ਹੌਲੀ ਹੌਲੀ ਫਿਰ ਅੰਦਰੋਂ ਗੰਦੇ ਫੁਰਨੇ ਵੀ ਆਉਣੇ ਬੰਦ ਹੋ ਜਾਂਦੇ ਨੇ। ਜਦੋਂ ਮਨ ਟਿਕ ਜਾਂਦਾ ਫਿਰ ਮਨ ਨਹੀਂ ਕਰਦਾ ਕਿਸੇ ਦੀ ਨਿੰਦਿਆ ਕਰਨ ਨੂੰ, ਇੱਥੋਂ ਤੱਕ ਕਿ ਬਹੁਤਾ ਸਿਮਰਨ ਅਭਿਆਸ ਕਰਨ ਵਾਲਿਆਂ ਦੀ ਨੀਂਦਰ ਵੀ ਜਿਹੜੀ ਨੀਂਦ ਆ ਉਹ ਵੀ ਵਸੀਕਾਰ ਹੋ ਜਾਂਦੀ ਹੈ। ਆਪਾਂ ਨੂੰ ਆਲਸ ਕਿਉਂ ਪੈਂਦੀ ਹੈ ਬਹੁਤੀ? ਆਲਸ ਪੈਣ ਦਾ ਕਾਰਨ ਇਹ ਹੈ ਵੀ ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਹੈ, ਜਿੰਨੀ ਅੰਦਰ ਮੈਲ ਹੋਊ ਉਨੀ ਵੱਧ ਆਲਸ ਪਊ। ਤੇ ਜਦੋਂ ਨਾਮ ਅਭਿਆਸ ਕਰਾਂਗੇ ਇਹ ਦਲਿੱਦਰ ਆਲਸ ਦਾ ਅੰਦਰੋਂ ਖਾਤਮਾ ਹੋ ਜਾਏਗਾ, ਬ੍ਰਹਮ ਆਗਨ ਪ੍ਰਗਟ ਹੋਵੇਗੀ। ਬ੍ਰਹਮ ਆਗਨੀ ਦੁਆਰਾ, ਗਿਆਨ ਦੁਆਰਾ, ਤੂੰ ਜਿਹੜੇ ਭਾਈ ਇਹ ਆਸਾ ਮਨਸਾ ਨੇ ਨਾ ਇਸ਼ਾਵਾਂ ਤੇ ਮਨ ਦੀਆਂ ਮੰਦ ਬਾਸ਼ਨਾਵਾਂ ਨੂੰ ਜਲਾ ਦੇ, ਹੋਏ ਰਹੋ ਮਹਿਮਾਨ। ਉਹ ਸੇਖ ਨੂੰ ਉਪਦੇਸ਼ ਕਰਦੇ ਨੇ, ਇਕੱਲੇ ਸੇਖ ਨੂੰ ਨਹੀਂ ਆਪਾਂ ਨੂੰ ਵੀ ਕਹਿੰਦੇ ਨੇ, ਜਿੱਥੇ ਸੇਖ ਨੂੰ ਕਹਿ ਰਹੇ ਨੇ ਆਪਾਂ ਨੂੰ ਵੀ ਕਹਿ ਰਹੇ ਹੈ। ਸੰਸਾਰ ਤੇ ਮਹਿਮਾਨ ਆਪਣੇ ਆਪ ਨੂੰ ਜਾਣਨਾ ਕਰ, ਮੈਂ ਚਾਰ ਦਿਨਾਂ ਦਾ ਪ੍ਰਾਹੁਣਾ। ਤੇ ਜਦੋਂ ਮੌਤ ਆਈ ਸਰੀਰ ਨੂੰ ਤਿਆਗ ਕੇ ਚਲਿਆ ਜਾਵਾਂਗਾ, ਮਹਿਮਾਨ ਬਣ ਕੇ ਰਹਿ ਸੰਸਾਰ ਤੇ। ਜਿਹੜੇ ਮਹਿਮਾਨ ਬਣ ਕੇ ਰਹਿੰਦੇ ਆ ਨਾ, ਉਹ ਅੱਠੇ ਪੈਰ ਵਾਹਿਗੁਰੂ ਦੀ ਰਜ਼ਾ ਚ ਰਹਿੰਦੇ ਨੇ। ਉਹ ਕਹਿੰਦੇ ਨੇ ਭਾਈ ਕੋਈ ਪਤਾ ਨਹੀਂ ਕਦੋਂ ਸਮਾਂ ਆ ਜੇ ਸੰਸਾਰ ਤੋਂ ਜਾਣ ਦਾ, ਇੱਥੇ ਤਾਂ ਰਾਵਣ ਵਰਗੇ ਨਹੀਂ ਰਹੇ। ਹੁਣ ਤਾਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਰਾਜੇ ਨੇ, ਬਹੁਤੇ ਹੰਕਾਰ ਨਾਲ ਭਰੇ ਹੋਏ ਹੈ। ਰਾਵਣ ਵਰਗਾ ਤਾਂ ਰਾਜਾ ਹੀ ਕੋਈ ਨਹੀਂ ਸੀ, ਲੰਕਾ ਹੀ ਸੋਨੇ ਦੀ ਸੀ, ਜਿਹਦੀ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਕਿਹਾ ਗੁਰਬਾਣੀ ਦੇ ਵਿੱਚ ਉਹਨੂੰ। ਮੂਰਖ ਕਿਉਂ ਕਿਹਾ? ਕਿਉਂਕਿ ਹੰਕਾਰ ਨੇ ਉਹਦੀ ਮੱਤ ਮਾਰ ਦਿੱਤੀ ਸੀ। ਵਿਦਵਾਨ ਬੜਾ ਸੀ ਉਹ, ਪਰ ਹੰਕਾਰ ਵੀ ਉਹਨੂੰ ਬੜਾ ਸੀ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਸੋ ਇਸ ਕਰਕੇ ਮਹਿਮਾਨ ਬਣ ਕੇ ਰਹਿਣਾ ਕਰ, ਬ੍ਰਹਮ ਆਗਨ ਦੁਆਰਾ ਆਸਾ ਮਨਸਾ ਨੂੰ ਸਾੜਨਾ ਕਰ।
1: ਸਤਿਗੁਰ ਕੈ ਭਾਣੈ ਭੀ ਚੱਲ ਹੈ ਤਾਂ ਦਰ ਕੈ ਪਾਵੈ ਮਾਨ।
0: ਜਿਹੜੇ ਗੁਰਸਿੱਖ ਗੁਰੂ ਕੇ ਪਿਆਰੇ ਸਤਿਗੁਰਾਂ ਦੀ ਰਜ਼ਾ ਵਿੱਚ ਭਾਣੇ ਚ ਚੱਲਦੇ ਹਨ, ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦੇ ਨੇ, ਉਹ ਲੋਕ ਤੇ ਪਰਲੋਕ ਦੇ ਵਿੱਚ ਮਾਨ ਪ੍ਰਾਪਤ ਕਰਦੇ ਹੈ ਜਿਹੜੇ ਉਹਦੀ ਰਜ਼ਾ ਚ ਭਾਣੇ ਚ ਚੱਲਦੇ ਨੇ। ਹੁਣ ਅਗਲਾ ਸਮਾਂ ਸ਼ਹੀਦੀਆਂ ਦਾ ਸਮਾਂ ਆਉਣਾ ਹੈ। ਤੀਜਾ ਘੱਲੂਘਾਰਾ ਜਿਹੜਾ 1984 ਚ ਵਾਪਰਿਆ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਗੁਰੂ ਸਾਹਿਬ ਦੀ ਰਜ਼ਾ ਵਿੱਚ ਰਹੇ, ਵੱਡੇ ਵੱਡੇ ਲਾਲਚ ਉਹਨਾਂ ਨੂੰ ਆਫਰ ਕੀਤੇ ਦੇਸ਼ ਦੀ ਪ੍ਰਧਾਨ ਮੰਤਰੀ ਨੇ, ਪਰੰਤੂ ਕਿਸੇ ਲਾਲਚ ਵਿੱਚ ਨਹੀਂ ਆਏ, ਧਰਮ ਯੁੱਧ ਕੀਤਾ ਖਾਲਸਾ ਜੀ। 1 ਜੂਨ ਤੋਂ 6 ਜੂਨ ਤੱਕ ਬੜੀ ਘਸਮਾਨ ਦੀ ਲੜਾਈ ਹੋਈ, ਕਿੰਨੇ ਦੇਸ਼ ਉਹਦੇ ਵਿੱਚ ਇਨਵੋਲਵ ਸੀਗੇ, ਲੇਕਿਨ ਉਹ ਰਜ਼ਾ ਦੇ ਵਿੱਚ ਰਹਿ ਕਰਕੇ ਸ਼ਹਾਦਤ ਪ੍ਰਾਪਤ ਕਰਕੇ ਲੋਕ ਪ੍ਰਲੋਕ ਦੇ ਵਿੱਚ ਮਾਣ ਪ੍ਰਾਪਤ ਕੀਤਾ ਉਹਨਾਂ ਮਹਾਂਪੁਰਖਾਂ ਨੇ। ਉਹ ਟਕਸਾਲ ਦਾ ਮੁਖੀ ਬਣਨ ਤੋਂ ਪਹਿਲਾਂ ਵੀ ਭਾਵੇਂ ਘਰ ਵਿੱਚ ਗਰੀਬੀ ਦੇਖਣੀ ਪਈ, ਸਤਿਗੁਰੂ ਮਹਾਰਾਜ ਆਪਣੇ ਪਿਆਰੇ ਨੂੰ ਕਸਵੱਟੀ ਲਾ ਦਿੰਦੇ ਹੈ। ਮਹਾਰਾਜ ਜੀ ਨੇ ਕਸਵੱਟੀਆਂ ਵੀ ਬੜੀਆਂ ਲਾਈਆਂ ਉਹਨਾਂ ਨੂੰ ਖਾਲਸਾ ਜੀ, ਪਰ ਉਹ ਰਜ਼ਾ ਦੇ ਵਿੱਚ ਰਹੇ, ਹਰ ਸਮੇਂ ਗੁਣਗਣਾਉਂਦੇ ਰਹਿੰਦੇ ਸੀ। ਕੀ ਗੁਣਗਣਾਉਂਦੇ ਸੀ? ਜਪਜੀ ਸਾਹਿਬ ਦਾ ਪਾਠ, ਸ੍ਰੀ ਦਸਮ ਦੀ ਬਾਣੀ। ਇੱਥੋਂ ਤੱਕ ਉਹਨਾਂ ਦੀ ਅਵਸਥਾ ਸੀ, ਐਡਾ ਅਭਿਆਸ ਸੀ, ਤਕਰੀਬਨ 22-22 ਘੰਟੇ ਦਾ ਸਮਾਂ ਉਹ ਬਾਣੀ ਦੇ ਰਸ ਵਿੱਚ ਹੀ ਗੁੜੁੰਦ ਰਹਿੰਦੇ ਸੀ। ਹੁਣ ਸਾਇੰਸ ਤਾਂ ਕਹਿੰਦੀ ਹੈ ਵੀ 6 ਘੰਟੇ ਸੌਣਾ ਜ਼ਰੂਰੀ ਹੁੰਦਾ, ਪਰ ਜਿਹੜਾ ਅਧਿਆਤਮਕਵਾਦ ਹੈ ਇਹ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੋਂ ਸ਼ੁਰੂ ਹੁੰਦਾ। ਹੁਣ ਵੀ ਕਈ ਐਸੇ ਸਰੀਰ ਹਨ ਖਾਲਸਾ ਜੀ, ਅੱਜ ਵੀ ਜਿੱਥੇ ਕਲਯੁੱਗ ਦਾ ਸਮਾਂ ਹੈ ਨਾ, ਅੱਜ ਵੀ ਐਸੇ ਗੁਰੂ ਕੇ ਪਿਆਰੇ ਹਨ ਜਿਹੜੇ ਇੱਕੋ ਹੀ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਦਿੰਦੇ ਹੈ, ਇੱਕ ਦੂ ਇੱਕ ਚੜ੍ਹਾਉਂਦੇ ਆ। ਕੋਈ ਪਤਾ ਨਹੀਂ ਸੰਗਤ ਦੇ ਵਿੱਚ ਕਿੱਡੀ ਉੱਚੀ ਅਵਸਥਾ ਦਾ ਕੋਈ ਬੈਠਾ ਹੋਵੇ, ਹੰਕਾਰ ਨਹੀਂ ਕਰਨਾ ਚਾਹੀਦਾ। ਸੋ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਭਾਈ ਮਨੀ ਸਿੰਘ ਸਾਹਿਬ ਨੇ ਭਾਣੇ 'ਚ ਚੱਲ ਕੇ ਬੰਦ ਕਟਵਾ ਦਿੱਤਾ, ਕੋਈ ਕਰਾਮਾਤ ਨਹੀਂ ਵਿਖਾਈ, ਸਤਿਗੁਰੂ ਮਹਾਰਾਜ ਤੱਤੀ ਤਵੀ 'ਤੇ ਬੈਠ ਗਏ। ਜੇ ਚਾਹੁੰਦੇ ਇੱਕ ਫੁਰਨੇ ਦੇ ਨਾਲ ਇਹ ਨਾਸ਼ ਕਰ ਸਕਦੇ ਸੀ, ਸੋ ਜਿਹੜਾ ਗੁਰੂ ਕੇ ਭਾਣੇ ਚ ਚੱਲਦਾ ਹੈ ਲੋਕ ਪ੍ਰਲੋਕ ਦੇ ਵਿੱਚ ਖਾਲਸਾ ਜੀ ਮਾਣ ਪਾਉਂਦਾ ਹੈ।
1: ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ।
0: ਜਿਹੜੇ ਭਾਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦਾ ਧਿਗ ਪਹਿਨਣ, ਉਹਨਾਂ ਦਾ ਪਹਿਨਣਾ ਵੀ ਚਾਹੇ ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾਈ ਜਾਣ, ਧਿਗ ਖਾਣ ਜਿੰਨੇ ਮਰਜ਼ੀ 36 ਪ੍ਰਕਾਰ ਦੇ ਪਦਾਰਥ ਛਕੀ ਜਾਣ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਸਾਰਾ ਹੀ ਧਿਰਗ ਹੈ। ਪਾਸਟ ਪ੍ਰੈਜੈਂਟ ਐਂਡ ਫਿਊਚਰ, ਬੀਤਿਆ ਸਮਾਂ ਵੀ ਧਿਰਗ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਿਰਗ ਜੀਵ ਹੈ ਧਿਰਗ ਜੀਵਾਸ, ਆਪਾਂ ਰਹਿਰਾਸ ਦੇ ਵਿੱਚ ਪੜ੍ਹਦੇ ਹਾਂ ਨਾ। ਉਹਨਾਂ ਦਾ ਜਿਹੜਾ ਪਿਛਲਾ ਸਮਾਂ ਸੀ ਉਹ ਵੀ ਧਿਰਗ ਲੰਘਿਆ, ਚੱਲ ਰਿਹਾ ਸਮਾਂ ਵੀ ਧਿਰਗ ਹੈ ਜੇ ਗੁਰੂ ਦੀ ਸ਼ਰਨ ਵਿੱਚ ਨਾ ਨਹੀਂ ਆਉਂਦੇ। ਜੇ ਅਗਲੇ ਫਿਊਚਰ ਦੇ ਭਵਿੱਖ ਦੇ ਵਿੱਚ ਵੀ ਨਾ ਆਏ ਤਾਂ ਉਹ ਵੀ ਧਿਰਗ ਹੈ। ਉਹਨਾਂ ਦਾ ਖਾਣਾ ਪੀਣਾ ਪਹਿਨਣਾ ਧਿਰਗ ਹੈ ਜਿਹੜੇ ਭਾਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
1: ਮਹੱਲਾ ਤੀਜਾ।
0: ਅੱਗੇ ਮਹਾਰਾਜ ਉਪਦੇਸ਼ ਦਿੰਦੇ ਹਨ ਸਤਿਗੁਰੂ।
1: ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
0: ਹਰ ਗੁਣ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਤੋਟ ਨਹੀਂ ਆਉਂਦੀ, ਇਹ ਗੁਣ ਮੁੱਕਦੇ ਨਹੀਂ ਮਹਾਰਾਜ ਦੇ। ਜਿਹਵਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਈਐ। ਸਣਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਣਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਇਹ ਚਾਰੇ ਜਿਹੜੇ ਸੰਤ ਕੁਮਾਰ ਹੈ, ਖਾਲਸਾ ਜੀ ਆਪਣੀ ਉਮਰ ਜਿਹੜੀ ਹੈ 5 ਸਾਲ ਰੱਖਦੇ ਨੇ, ਬਦਲ ਨਹੀਂ ਦਿੰਦੇ ਇਸ ਤੋਂ, ਕਿਉਂਕਿ ਇਹ ਮੰਨਦੇ ਨੇ ਕਿ ਬਾਲ ਅਵਸਥਾ ਦੇ ਵਿੱਚ ਕਾਮ ਆਦਿਕ ਤੰਗ ਨਹੀਂ ਕਰਦੇ ਵਿਸ਼ੇ ਵਿਕਾਰ। 5 ਸਾਲ ਦੀ ਉਮਰ ਤੱਕ ਬਾਲਪਨ ਮੰਨਿਆ ਗਿਆ, ਉਸ ਤੋਂ ਅੱਗੇ ਫਿਰ ਹੌਲੀ ਹੌਲੀ ਜਿਹੜੀ 12 ਸਾਲ ਤੋਂ ਅੱਗੇ, ਵੈਸੇ ਤਾਂ ਹੁਣ ਕਲਯੁੱਗ ਦਾ ਸਮਾਂ ਆਪਾਂ ਦੇਖਦੇ ਹਾਂ ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਗਲਤ ਕੰਮਾਂ 'ਚ ਪ੍ਰਵਿਰਤ ਹੋ ਗਏ ਨੇ, ਜਿੱਥੇ ਇੰਟਰਨੈਟ ਦਾ ਯੁੱਗ ਸੁੱਖ ਵੀ ਦਿੰਦਾ ਉੱਥੇ ਦੁੱਖ ਜ਼ਿਆਦਾ ਹੋ ਗਿਆ। ਖਾਲਸਾ ਜੀ ਇਸ ਕਰਕੇ ਗੁਰੂ ਮਹਾਰਾਜ ਇੱਥੇ ਕਹਿੰਦੇ ਹੈ ਹਰ ਗੁਣ ਤੋਟ ਨਾ ਆਵੀ। ਉਹ ਸਣਕ ਸਨੰਦਨ ਤੇ ਸੰਤ ਕੁਮਾਰ, ਸਣਕ ਸਨੰਦ ਮਹੇਸ਼ ਸਮਾਨਾ, ਮਹੇਸ਼ ਨਾਮ ਸ਼ਿਵਜੀ ਦਾ ਹੈ, ਚਾਰੇ ਬ੍ਰਹਮਾ ਦੇ ਪੁੱਤਰ ਤੇ ਸ਼ਿਵਜੀ ਵਰਗੇ ਤੇਰਾ ਜਸ ਕਰਨ ਰੂਪ ਦੇ ਵਿੱਚ ਸਮਾ ਰਹੇ ਨੇ। ਸੇਖ ਨਾਗ ਤੇਰੋ ਮਰਮ ਨਾ ਜਾਨਾ, ਕਈ ਜਗ੍ਹਾ ਸ਼ੇਸ਼ ਨਾਗ ਪਾਠ ਆਉਂਦਾ, ਕਈ ਜਗ੍ਹਾ ਸੇਖ ਨਾਗ ਪਾਠ ਆਉਂਦਾ। ਸੇਖ ਨਾਗ ਤੋਂ ਭਾਵ ਸੱਪਾਂ ਦਾ ਰਾਜਾ, ਜਿਹਦੇ ਹਜ਼ਾਰਾਂ ਮੂੰਹ ਮੰਨੇ ਹੈ, ਹਜ਼ਾਰਾਂ ਨੌਂ ਪਰਮੇਸ਼ਰ ਦੇ ਨਵੇਂ ਚੇਤੇ ਕਰਦਾ ਹੈ, ਉਹ ਵੀ ਤੇਰੇ ਭੇਦ ਨੂੰ ਨਹੀਂ ਜਾਣ ਸਕਿਆ। ਤੇਰੇ ਗੁਣਾਂ ਦੀ ਤੋਟ ਨਹੀਂ ਆ ਸਕਦੀ ਜਿੰਨੇ ਮਰਜ਼ੀ ਗਾਈ ਜਾਈਏ, ਤੇਰੇ ਬੇਅੰਤ ਗੁਣ ਹਨ ਸਤਿਗੁਰੂ। ਹਰ ਗੁਣ ਤੋਟ ਨਾ ਆ ਬਈ, ਕੀਮਤ ਕਹਿਣ ਨਾ ਜਾਏ। ਕੀਮਤ ਤੋਂ ਭਾਵ ਤੇਰਾ ਭੇਦ ਨਹੀਂ ਕੋਈ ਕਹਿ ਸਕਦਾ, ਤੇਰੀ ਕੀਮਤ ਨਹੀਂ ਕੋਈ ਪਾ ਸਕਦਾ। ਸੱਪਾਂ ਦਾ ਰਾਜਾ ਸ਼ੇਖ ਨਾਗ, ਜਿਹੜੇ ਹਜ਼ਾਰਾਂ ਨੌਂ ਤੇਰੇ ਨਵੇਂ ਉਚਾਰਨ ਕਰਦਾ ਹੈ ਰੋਜ਼ਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸ਼ਿਵਜੀ ਵਰਗੇ ਜਿਹੜੇ 88,000 ਵਰਾ ਇੱਕ ਚੌਂਕੜੇ ਚ ਨਘਾ ਦਿੰਦੇ ਹਨ, ਬ੍ਰਹਮਾ ਦੇ ਪੁੱਤਰ ਤੇ ਸੇਖ ਨਾਗ ਸੱਪਾਂ ਦੇ ਰਾਜੇ ਵਰਗੇ ਵੀ, ਉਹ ਵੀ ਤੇਰੇ ਗੁਣਾਂ ਦੀ ਕੀਮਤ ਨਹੀਂ ਪਾ ਸਕਦੇ। ਬੇਅੰਤ ਹੈ ਤੂੰ, ਪਰੇ ਤੋਂ ਪਰੇ ਹਨ ਤੇਰੇ ਗੁਣ।
1: ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਏ।
0: ਇੱਥੇ ਸਤਿਗੁਰੂ ਕਹਿੰਦੇ ਹਨ ਜਿਹੜੇ ਗੁਰਮੁਖ ਹੈ ਨਾ, ਹਰ ਗੁਣ ਰਵਹਿ ਤੋਂ ਭਾਵ ਚੇਤੇ ਕਰਦੇ ਨੇ, ਜਿਹੜੇ ਹਰ ਤੋਂ ਭਾਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ, ਜਿਹੜੇ ਗੁਰਮੁਖ। ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ, ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਚੱਲਦਾ ਗੁਰਮੁਖ ਹੈ, ਜਿਹੜਾ ਮਨ ਨੂੰ ਮੁਖੀ ਮੰਨ ਕੇ ਚੱਲਦਾ ਮਨ ਦੇ ਅਕੋਰਡਿੰਗ ਚੱਲਦਾ ਉਹਨੂੰ ਕਹਿੰਦੇ ਨੇ ਮਨ ਮੁੱਖ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਨਾਨਕ ਗੁਰਮੁਖ ਹਰ ਗੁਣ ਰਵੇ, ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਹਨ, ਰਵੇ ਤੋਂ ਭਾਵ ਚੇਤੇ ਕਰਦੇ ਹਨ, ਉਹ ਤੇਰੇ ਗੁਣਾਂ ਨੂੰ ਗਾਉਂਦੇ ਗਾਉਂਦੇ ਉਹ ਤੇਰੇ ਗੁਣਾਂ ਦੇ ਵਿੱਚ ਤੇਰੇ ਵਿੱਚ ਹੀ ਸਮਾ ਜਾਂਦੇ ਹਨ। वाहेगुरु है ना जेड़ा, वाहेगुरु का सुभा है निर्वैर है, किसे ना वैर नहीं, निरभाओ है, किसे तो डरदा नहीं वाहेगुरु। ते वाहेगुरु दे प्यारियां दा सुभा भी वाहेगुरु वाहेगुरु कहिंदियां दा वाहेगुरु वर्गा ही हो जांदा है। वाहेगुरु दे प्यारे भी निरभाओ हो जांदे हन, किसे प्रकार दा डर नहीं रहिंदा उहनां नूं। खालसा जी वड्डियां वड्डियां हकूमतां दे नाल भगत नामदेव जी, भगत कबीर जी ने भगत रविदास महाराज टक्कर लई है। हकूमतां दे नाल लड़ना कोई सौखी गल नहीं होया करदी। जदों अंदर ताकत होवे फेरे मत्था लाया जांदा, वड्डियां वड्डियां हकूमतां उन्हां अगे झुकियां खालसा जी। इस करके जेड़े तेरे गुण गाउंदे हन, तेनू चेते करदे हन, वाहिगुरू वाहिगुरू राम राम करदे ने जेड़े, हे सच्चे पातशाह तेरे ही रूप होके तेरे विच ही समा जांदे हन।

0: ਚੋਲੀ ਦੇਹ ਸਵਾਰੀ। ਖਾਲਸਾ ਜੀ, ਇਹ ਸਰੀਰ ਦੇਹ ਰੂਪੀ ਜਿਹੜਾ ਚੋਲਾ ਅਕਾਲ ਪੁਰਖ ਨੇ ਸਾਨੂੰ ਪਹਿਨਾਇਆ ਹੋਇਆਗਾ। ਕੱਢ ਪੈਦੀ ਭਗਤ ਕਰ, ਕਿਸ ਵਾਸਤੇ? ਕਿ ਇਸ ਦੇਹ ਰੂਪੀ ਚੋਲੇ ਨੂੰ ਪ੍ਰਾਪਤ ਕਰਕੇ ਤੂੰ ਵਾਹਿਗੁਰੂ ਦਾ ਨਾਮ ਜਪੇ। ਆਪਾਂ ਦੇਹ ਨਹੀਂ, ਸਾਡੇ ਤਿੰਨ ਮਨ ਦੀ ਦੇਹ ਮੰਨੀ ਬੈਠੇ ਹਾਂ ਆਪਣੇ ਆਪ ਨੂੰ। ਅਸਲ ਦੇ ਵਿੱਚ ਜਦੋਂ ਆਪਾਂ ਸ਼ਬਦ ਅਭਿਆਸ ਕਰਾਂਗੇ ਤਾਂ ਅੰਦਰੋਂ ਜਿਹੜਾ ਸਾਡਾ ਸਰੂਪ ਹੈ ਉਹਦੀ ਸਾਖਿਅਤਾ ਪ੍ਰਾਪਤ ਹੋਊਗੀ ਆਤਮਕ ਸਰੂਪ ਦੀ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਸ ਕਰਕੇ ਖਾਲਸਾ ਜੀ, ਹਰ ਚੋਲੀ ਦੇਹ ਸਵਾਰੀ, ਇਹ ਸਰੀਰ ਰੂਪੀ ਚੋਲਾ, ਦੇਹ ਰੂਪੀ ਚੋਲਾ ਮਿਲਿਆ, ਕੱਢ ਪੈਦੀ ਭਗਤ ਕਰ। ਜਿਵੇਂ ਚੋਲਾ ਹੁੰਦਾ ਉਹ ਸਿਉਂਤਾ ਜਾਂਦਾ ਨਾ, ਕੱਪੜਾ ਹੁੰਦਾ ਜਿਹੜਾ, ਇਸੇ ਤਰ੍ਹਾਂ ਭਾਈ ਇੱਥੇ ਵੀ ਬ੍ਰਹਮਾਕਾਰ ਰੂਪੀ ਬਿਰਤੀ ਦੀ ਸੂਈ ਨਾਲ, ਤੇ ਫੇਰ ਅੱਗੇ ਕੱਢ ਪੈਦੀ ਭਗਤ ਕਰ। ਪੈਦੀ ਤੋਂ ਭਾਵ ਹੁੰਦਾ ਪਹਿਨਣਾ, ਉਹ ਪਹਿਨਣਾ ਕੀ ਹੈ? ਬ੍ਰਹਮਾਕਾਰ ਰੂਪ ਸੂਈ ਲੈ ਕਰਕੇ ਜਿਹੜਾ ਮਨ ਰੂਪੀ ਵਸਤਰ ਹੈ ਇਹਨੂੰ ਸਿਉਣਾ ਹੈਗਾ। ਸਿਉਣਾ ਕਿੱਥੇ ਹੈ? ਗੁਰੂ ਚਰਨਾਂ ਦੇ ਨਾਲ ਜੋੜਨਾ। ਇਸ ਕਰਕੇ ਜਦੋਂ ਫਿਰ ਮਨ ਗੁਰੂ ਚਰਨਾਂ ਨਾਲ ਜੁੜ ਜੂਗਾ, ਫਿਰ ਇਹ ਜਿਹੜੀ ਦੇਹ ਰੂਪੀ ਚੋਲਾ ਆਪਾਂ ਨੇ ਪਹਿਨਿਆ ਇਹ ਪਵਿੱਤਰ ਹੋ ਜੂਗਾ, ਆਉਣਾ ਜਾਣਾ ਸੰਸਾਰ ਤੇ ਸਾਡਾ ਸਫਲਾ ਹੋ ਜਾਵੇਗਾ। ਵਾਹਿਗੁਰੂ ਦੇ ਪਿਆਰਿਆਂ ਦੀ ਦੇਹ ਵੀ ਪਵਿੱਤਰ ਹੁੰਦੀ ਹੈ ਖਾਲਸਾ ਜੀ, ਜਿੱਥੇ ਵੀ ਉਹ ਪੈਰ ਧਰ ਦਿੰਦੇ ਨੇ ਉਹ ਜਗ੍ਹਾ ਨੂੰ ਇਹ ਪਵਿੱਤਰ ਕਰ ਦਿੰਦੇ ਹਨ। ਇਹ ਐਸੀ ਨਾਮ ਦੀ ਬਰਕਤ ਹੈ, ਹਰ ਚੋਲੀ ਦੇਹ ਸਵਾਰੀ, ਇਹ ਜਿਹੜੀ ਦੇਹ ਦਿੱਤੀ ਹੈ, ਦੇਹ ਰੂਪੀ ਚੋਲਾ ਪਹਿਨਾਇਆ ਮਹਾਰਾਜ ਨੇ, ਇਹ ਭਗਤੀ ਕਰਨ ਵਾਸਤੇ ਦੇਹ ਮਿਲੀ ਹੈ ਕਿ ਭਗਤੀ ਕਰਕੇ ਨਾਮ ਸਿਮਰਨ ਕਰਕੇ ਤੂੰ ਭਾਈ ਆਪਣਾ ਜੰਮਣਾ ਮਰਨਾ ਕੱਟ ਸਕਦਾ ਹੈ? ਮਨੁੱਖਾ ਦੇਹ ਰੂਪੀ ਚੋਲਾ ਮਿਲਿਆ ਜਿਹੜਾ, ਬਾਕੀ ਦੀਆਂ ਹੋਰ ਕਿੰਨੀਆਂ ਜੂਨੀਆਂ ਨੇ ਖਾਲਸਾ ਜੀ? ਹੋਰ ਕਿਸੇ ਜੂਨੀ ਦੇ ਵਿੱਚ ਆਪਾਂ ਨਾ ਤਾਂ ਅੰਮ੍ਰਿਤ ਛਕ ਸਕਦੇ ਹਾਂ, ਨਾ ਸੇਵਾ ਕਰ ਸਕਦੇ ਹਾਂ, ਨਾ ਸਤਸੰਗ ਵਿੱਚ ਆ ਕੇ ਬਹਿ ਸਕਦੇ ਹਾਂ। ਇੱਕੋ ਇੱਕ ਮਨੁੱਖਾ ਜੂਨੀ ਹੈ। ਮਨੁੱਖ ਨੂੰ ਕੁਝ ਵਿਸ਼ੇਸ਼ਤਾ ਤਾਂ ਦਿੱਤੀਆਂ ਨੇ ਵਾਹਿਗੁਰੂ ਨੇ, ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ ਜਿਹਨੂੰ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਨੇ, ਪ੍ਰੋਫਾਉਂਡ ਇੰਟੈਲੀਜੈਂਸੀ ਦਿੱਤੀ ਹੈ ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਡਿਵੈਲਪਡ ਈਗੋ ਦਿੱਤੀ ਹੈ ਜਿਹਨੂੰ ਵਿਕਸਿਤ ਹਉਮੈ ਕਹਿੰਦੇ ਨੇ, ਭਾਵ ਸਵੈ ਮਾਨ। ਇਹ ਕੇਵਲ ਤੇ ਕੇਵਲ ਕੁਝ ਦਾਤਾਂ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਮਿਲਦੀਆਂ ਨੇ। ਇਸ ਕਰਕੇ ਭਾਈ ਦੇਹ ਰੂਪੀ ਚੋਲਾ ਛੱਡ ਜਾਣਾ, ਸਾਰਿਆਂ ਨੂੰ ਇਹ ਛੱਡਣਾ ਪੈਣਾ, ਵੱਡੇ ਵੱਡੇ ਭਗਤ ਵੀ ਤਿਆਗ ਗਏ ਦੇਹ ਰੂਪੀ ਚੋਲਾ। ਇਸ ਕਰਕੇ ਖਾਲਸਾ ਜੀ, ਦੇਹ ਰੂਪੀ ਚੋਲੀ ਆਪਾਂ ਨੂੰ ਮਿਲੀ ਹੈ, ਨਾਮ ਸਿਮਰਨ ਕਰੀਏ, ਨਾਮ ਸਿਮਰਨ ਕਰਕੇ ਜਨਮ ਨੂੰ ਸਫਲਾ ਕਰਕੇ ਸੰਸਾਰ ਤੋਂ ਜਦੋਂ ਜਾਈਏ, ਕਹੋ ਨਾਨਕ ਬਾਹ ਲੜਾਈ ਹੈ, ਐਂ ਬਾਹ ਲੜਾਉਂਦੇ ਹੋਏ ਜਾਈਏ ਕਿ ਮੈਂ ਆਪਣਾ ਮਨੁੱਖਾ ਜਨਮ ਸੀ ਜਿਹੜਾ ਸਫਲਾ ਕਰ ਲਿਆ, ਜਾ ਕੇ ਫਿਰ ਗੁਰੂ ਚਰਨਾਂ 'ਚ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਦੇਹ ਰੂਪੀ ਚੋਲੀ ਨਾਮ ਸਿਮਰਨ ਕਰਨ ਵਾਸਤੇ ਮਹਾਰਾਜ ਨੇ ਦਿੱਤੀ ਹੈ।
1: ਹਰ ਪਾਠ ਲੱਗਾ ਅਧਕਾਈ, ਬਹੁ ਬਹੁ ਬਿਦ ਭਾਤ ਕਰ।
0: ਹਰ ਪਾਠ ਤੋਂ ਭਾਵ ਕੱਪੜਾ ਲੱਗਾ ਅਧਕਾਈ। ਖਾਲਸਾ ਜੀ, ਬਹੁ ਬਹੁ ਬਿਦ ਭਾਤ ਕਰ, ਹਰ ਪਾਠ ਲੱਗਾ ਅਧਕਾਈ। ਹਰੀ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਨ੍ਹਾਂ ਨੂੰ ਉਹਦੇ ਨਾਮ ਦਾ ਰਸ ਆ ਜਾਵੇ ਨਾ, ਜਿਨ੍ਹਾਂ ਨੂੰ ਉਹਦੇ ਨਾਮ 'ਚ ਸੁਰਤੀ ਜੋੜਨ ਦਾ ਅਵਸਰ ਮਿਲ ਜਾਵੇ, ਬਹੁ ਬਹੁ ਬਿਦ ਭਾਤ ਕਰ, ਭਾਤ ਤੋਂ ਭਾਵ ਪ੍ਰਕਾਸ਼, ਉਹਨਾਂ ਨੂੰ ਫਿਰ ਖਾਲਸਾ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਿਨ੍ਹਾਂ ਨੂੰ ਨਾਮ ਸਿਮਰਨ ਦਾ ਰੰਗ ਬਹੁਤਾ ਲੱਗ ਜਾਵੇ। ਜਿਵੇਂ ਕੱਪੜੇ ਤੇ ਆਪਾਂ ਰੰਗ ਲਾਉਣੇ ਆ, ਜਦੋਂ ਰੰਗ ਲਾਉਣੇ ਆ ਉਤਰ ਜਾਂਦਾ ਹੈ। ਇੱਕ ਨਾਮ ਰੂਪੀ ਲਾਲ ਰੰਗ ਹੈ, ਮਨੁੱਖਾ ਦੇ ਰੂਪੀ ਕੱਪੜੇ ਨੂੰ ਜੇ ਇਹ ਚੋਲੇ ਨੂੰ ਰੰਗ ਚੜ ਜੇ ਨਾ, ਇਹ ਲਹਿੰਦਾ ਨਹੀਂ, ਆਰੇ ਦੇ ਦੰਦਿਆਂ ਥੱਲੇ ਵੀ ਨਹੀਂ ਰਹਿੰਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਬਾਕੀ ਰੰਗ ਲਹਿ ਜਾਂਦੇ ਨੇ, ਪਰ ਜੇ ਕਿਤੇ ਦੇਹ ਰੂਪੀ ਚੋਲੇ ਨੂੰ ਨਾਮ ਦਾ ਰੰਗ ਚੜ ਜਾਵੇ, ਫਿਰ ਭਾਈ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਤੇ ਫਿਰ ਬਹੁ ਬਹੁ ਵਿਦ ਭਾਤ ਕਰ। ਫਿਰ ਖਾਲਸਾ ਜੀ ਨਾਮ ਨਾਲ ਜੁੜਨ ਕਰਕੇ, ਸੁਰਤ ਨੂੰ ਜੋੜਨ ਕਰਕੇ, ਹਿਰਦੇ ਚ ਅੰਦਰ ਤੇ ਬਾਹਰ ਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਭਾਈ ਆਪਣੇ ਸਰੀਰ ਨੂੰ ਨਾਮ ਰੂਪੀ ਰੰਗ ਦੇ ਵਿੱਚ ਆਪਣੀ ਦੇਹ ਨੂੰ ਰੰਗਦੇ ਨੇ, ਦੇਹ ਰੂਪੀ ਕੱਪੜੇ ਨੂੰ, ਉਹਨਾਂ ਨੂੰ ਫਿਰ ਪ੍ਰਕਾਸ਼ ਹੋ ਜਾਂਦਾ ਹੈਗਾ ਵਾਹਿਗੁਰੂ ਦੇ ਨਾਮ ਦਾ ਹਿਰਦੇ ਚ।
1: ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ।
0: ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਇਹ ਬੁੱਝਦਾ ਹੈ ਕਿ ਮੈਂ ਸੰਸਾਰ ਤੇ ਕੀ ਕਰਨਾ ਆ, ਬਿਰਲਾ ਹੀ ਹੁੰਦਾ। ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ। ਅੰਤਰ ਤੋਂ ਭਾਵ ਹਿਰਦੇ ਚ, ਵਿਵੇਕ ਤੋਂ ਭਾਵ ਗਿਆਨ। ਇਹ ਉਹ ਬੁੱਝਦਾ ਜਿਹਦੇ ਹਿਰਦੇ ਚ ਗਿਆਨ ਪ੍ਰਗਟ ਹੋ ਜਾਂਦਾ ਗੁਰੂ ਦੀ ਕਿਰਪਾ ਦੁਆਰਾ ਕਿ ਮੈਂ ਸੰਸਾਰ ਤੇ ਕੀ ਕਰਨਾ ਹੈ। ਇੱਕ ਜਗ੍ਹਾ ਗੁਰੂ ਅਰਜਨ ਸਾਹਿਬ ਲਿਖਦੇ ਹੈ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਕਿਰਪਾਲ ਹੋਏ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਖਾਲਸਾ ਜੀ ਕੋਈ ਜਾਣੈ ਕਵਨ ਈਹਾਂ ਜਗ ਮੀਤ, ਕੋਈ ਬਿਰਲਾ ਹੀ ਜਾਣਦਾ ਕਿ ਸੰਸਾਰ ਦੇ ਵਿੱਚ ਸੱਚਾ ਮਿੱਤਰ ਕਿਹੜਾ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਜੀ ਤੇ ਗੁਰੂ ਕਿਰਪਾਲੂ ਹੋ ਜਾਵੇ, ਇਹ ਵਿਧੀ ਨੂੰ ਉਹੀ ਸਮਝਦਾ। ਤਾਂ ਕਿ ਨਿਰਮਲ ਰੀਤ, ਉਹਦੀ ਜਿਹੜੀ ਰੀਤ ਹੈ ਮਰਿਆਦਾ ਸੰਸਾਰ ਤੇ ਰਹਿਣ ਦੀ, ਨਿਰਮਲ ਮੈਲ ਤੋਂ ਰਹਿਤ ਹੋ ਜਾਂਦੀ ਹੈ। ਇਸ ਕਰਕੇ ਖਾਲਸਾ ਜੀ ਕੋਈ ਵਿਰਲਾ ਹੀ ਇਹ ਬੁੱਝਦਾ। ਕੌਣ ਬੁੱਝਦਾ? ਜਿਹਦੇ ਅੰਦਰ ਵਿਵੇਕ, ਅੰਦਰ ਗਿਆਨ ਹੋ ਜਾਂਦਾ। ਵਿਵੇਕਾ ਬਿਰਤੀ ਕਹਿਣ ਤੋਂ ਭਾਵ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ। ਜਿਹੜਾ ਆਤਮ ਬਛੈਣੀ ਬੁੱਧੀ ਹੈ ਨਾ ਜਿਹੜੀ, ਇਹ ਨਾਮ ਸਿਮਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਹੁਣ ਆਪਣੇ ਅੰਦਰ ਮੈਲ ਹੈ, ਨਾਮ ਸਿਮਰਨ ਦੇ ਨਾਲ ਇਹ ਮੈਲ ਜਿਹੜੀ ਹੈ ਦੂਰ ਹੋਵੇਗੀ। ਨਾਮ ਸਿਮਰਨ ਕਰਨ ਦੇ ਨਾਲ ਇਹ ਆਤਮ ਬਛੈਣੀ ਬੁੱਧੀ ਪ੍ਰਗਟ ਹੋਵੇਗੀ ਅੰਦਰ। ਸੋ ਜਿਹੜਾ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ, ਕੋਈ ਬੂਝੈ ਬੂਝਣ ਹਾਰਾ, ਉਹ ਵਿਰਲਾ ਹੀ ਹੁੰਦਾ ਖਾਲਸਾ ਜੀ।
1: ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
0: ਇਸ ਗਿਆਨ ਨੂੰ, ਆਤਮ ਬਛੈਣੀ ਬੁੱਧੀ ਦੇ ਗਿਆਨ ਨੂੰ ਉਹ ਬੁੱਝਦਾ ਹੈ। ਕੌਣ? ਜਿਸ ਬੁਝਾਏ ਆਪ ਹਰ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਆਪ ਇਹ ਸੋਝੀ ਦਿੰਦੇ ਹਨ, ਆਤਮਕ ਸਰੂਪ ਦੀ ਸੋਝੀ, ਆਤਮ ਬਛੈਣੀ ਬੁੱਧੀ, ਹਿਰਦੇ ਚ ਗਿਆਨ ਦਾ ਪ੍ਰਕਾਸ਼ ਉਹਨਾਂ ਦੇ ਹੁੰਦਾ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਕਿਰਪਾ ਕਰਦੇ ਹੈ।
1: ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ।
0: ਸਤਿਗੁਰੂ ਸਾਹਿਬ ਕਹਿੰਦੇ ਹੈ, ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ। ਜਿਹੜਾ ਗੁਰਮੁਖ ਹੈ, ਮਹਾਰਾਜ ਕਹਿੰਦੇ ਅਸੀਂ ਵਿਚਾਰ ਕੇ ਗੱਲ ਕਹਿਣੇ ਆ, ਗੁਰਮੁਖ ਹਰ, ਗੁਰਮੁਖ ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਗੁਰਮੁਖ ਹਰ ਸਤ ਹਰ, ਸਤ ਤੋਂ ਭਾਵ ਸੱਚਾ, ਹਰ ਹਰੇ ਭਰੇ ਕਰਨ ਵਾਲਾ, ਜਿਹੜਾ ਨਾ ਵਾਹਿਗੁਰੂ ਦਾ ਨਾਮ ਹੈ ਉਹਦੀ ਵਿਚਾਰ ਗੁਰਮੁਖ ਹੀ ਕਰਦਾ, ਕੋਈ ਬਿਰਲਾ ਗੁਰਮੁਖ। ਪਿਛਲੀ ਪੰਕਤੀ ਚ ਸੁਣਿਆ ਨਾ ਆਪ ਜੀ ਨੇ, ਕੌਣ? ਸੋ ਬੁੱਝੈ ਇਹੋ ਵਿਵੇਕ ਜਿਸ ਆਪ ਜਿਸ ਬੁਝਾਏ ਆਪ ਹਰ। ਜਿਹਨੂੰ ਆਪ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਸੋਝੀ ਦਿੰਦੇ ਹੈ, ਫਿਰ ਉਹ ਸੱਚੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ ਕਰਦਾ ਹੈ ਕਿ ਸੰਸਾਰ ਤਾਂ ਭਾਈ ਚਲੋ ਚਲੀ ਦਾ ਮੇਲਾ ਹੈ, ਨਾਮ ਸੱਤ ਹੈ, ਬਾਕੀ ਸਭ ਕੁਝ ਆ ਸੱਤ ਹੈ, ਆੜਾ ਲੱਗ ਗਿਆ ਅੱਗੇ, आसत तो भाव झूठ है। इस करके खालसा जी ये हुक्मनामा दा जो पाठ है इत्थे तक समाप्ति, अगे आपां लड़ीवार कथा करांगे हुण। सो सारिया ने प्रेम सहित बैठना है, सतगुरु महाराज का सत्कार मुख रखना है। खालसा जी सतगुर की प्रतीत ना आईया शब्द ना लागे भाओ, उस नूं सुख ना उपजे भावे सौ गेड़ा आवो जाओ, भावे सौ गेड़ा मार जी सवेर तो शाम तक, जे गुरु प्रति तेरे अंदर भरोसा नहीं प्रगट होया कख भी तेरे पल्ले नहीं पवेगा। गल प्रतीत दी है, भरोसे दी है। खालसा जी अज जिन्हां दा भरोसा टुट चुके है, जिन्हां दी जमीर मर गई है, अज देखो श्री गुरु ग्रंथ साहिब सच्चे पातशाह दी आ, वो लोग बेअदबियां कर रहे ने। कानून बन गया, कानून भी सख्त बन गया। कानून बन तो बाद भी तीन जगह बेअदबी होगी। दो दिन पहला सुहाणा मोहाली, आ कल पता लग्या दुआबे दे विच होगी। यह तो गुरु साहब कलयुग के जीवा नू सब सोझी बख्शन, यह सारा लिखिया होया सी महाराज दा ग्रंथां च भी कलयुग का समा ऐसा आऊगा लोगों की इन्नी बुद्धि भ्रिष्ट होजू, तुश जे छोटे जे लालच विच आ करके धार्मिक ग्रंथां की बेअदबी करनगे, कर रहे है। सो इस करके यह तो महाराज सच्चे पातशाह सोझी देन। हुण कानून तो देखो जो कोई कतल करता उदों भी बड़ा सख्त बनया, कोई किसी की इज्जत लुटता है। 2004 दे विच एक लड़की की इज्जत लुट के मारन वाले नू फांसी हुई सी 2004 च। की लोग इज्जतां लुटनों हट गए, की कतल करनों हट गए। यह तो गुरु साहब कृपा करन, कानून भी जरूरी है, परंतु कानून वह बने पूरे पंथ की राय दे नाल। ये असी निम्रता सहित अपील करना चाहते हाँ कि कईयां दे विच गुरमुख प्यारे ग्रंथी सिंघां दे विच अशमंजश है, डर है। कई जगह असी देखे है अपने घरां चों पोथियां लैके गुटका साहब लैके गुरु घरां च जमा करवा रहे है भी किते साडे ते ना कोई परचा हो जाए। सो सरकार नूं असी अपील करना चाहते हाँ, जरूरी नहीं भी हर मसले लड़के हल होंदे ने, कई प्रेम नाल के भाई जेड़ियां मदां ते जेड़े पॉइंट्स ते अतराज है पंथ नूं ओ रद्द कर कीते जान, उन्हां च संशोधन कीता जावे, सोध कीती जावे। क्योंकि कानून बनन तो बाद भी आ दो तीन जगह बेअदबी होगी। खालसा जी कानून बनना जरूरी है, परंतु ये ना होवे। हुण तुसी देखो हर सचखंड श्री हरिमंदर साहब, इस तो तकड़ा पहरा तो किते है नहीं, किन्ना उत्थे पहरा लगे है। उत्थे भी का गया सी बेअदबी करन वाला, बाद विच उहदा कतल कर दिता गया। खालसा जी की हुण जेड़े उत्थे सिंह साहब बैठे सी आपां उहनां नूं दोषी मन्नांगे? कस्टोडियन शब्द वरते है नहीं, वह दोषी नहीं। सजा मिले उहनू जेड़ा अंग फाड़दा बेअदबी करदा। किसे निर्दोष नू कोई सजा ना होवे, क्योंकि कलयुग दा समय लोक निजी रंजशां बहुत कढ रहे ने। जदो खाड़कूआं दा समा सी लहर बड़ी चंगी सी, माड़ी नहीं सी, माड़े बंदे बढ़ गए, निजी रंजशां लग गए कढ़न अपनियां, जमीना जायदादां दियां, सारी लहर बदनाम करती। सो इस करके भाई जिथे सोध करन दी लोड़ है उथे अकाल तख्त साहब दा वचन मन्ने सरकार, सोध जरूर करे। सो इस करके अज अपनी विचार ये सी कि महाराज ने सेख नू उपदेश दिता भी एवें बहुता अहंकार ना, वड्डा होवेगा तू अपने घर होवेगा, संसार ते चार दिनां दे मेहमान आए हाँ, छड के संसार नू जाना पैना है। सो आओ हुण लड़ीवार जो कथा 1087 पन्ने ते है, की सतगुरु महाराज इहदे विच उपदेश करदे है। आओ खालसा जी तीसरे पातशाह दे शब्द अगे आवेगा, हुण हुक्मनामा भी तीसरे पातशाह दा, इहदे विच महाराज तीसरे पातशाह की उपदेश करदे है। अजे समा पिया, सारे बैठ के प्रेम सहित सरवण करो।
1: ਸਲੋਕ ਮਹੱਲਾ ਤੀਜਾ।
0: ਤੀਸਰੇ ਪਾਤਸ਼ਾਹ ਸਾ ਲੋਕ ਸ੍ਰੇਸ਼ਟ ਲੋਕ, ਜਿੱਥੋਂ ਇਹ ਬਾਣੀ ਆਈ ਹੈ ਸਾ ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਉਪਦੇਸ਼।

0: ਇਸ ਸ਼ਬਦ ਦੀ ਉਠਾਣਕਾ ਹੈ। ਇੱਕ ਕੋਈ ਪ੍ਰੇਮੀ ਸੀਗਾ ਗਵੱਈਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਗਿਆ। ਹਰ ਸ਼ਬਦ ਦੀ ਉਥਾਨਕਾ ਹੁੰਦੀ ਹੈ। ਉਥਾਨਕਾ ਤੋਂ ਭਾਵ ਕਿ ਸ਼ਬਦ ਕਦੋਂ ਉਚਾਰਿਆ, ਕਿਹਨੂੰ ਸਮਰਪਿਤ ਹੈ। ਸੋ ਇਹ ਸ਼ਬਦ ਉਦੋਂ ਉਚਾਰਿਆ, ਇੱਕ ਗਵੱਈਆ ਆ ਗਿਆ ਮਹਾਰਾਜ ਦੇ ਪਾਸ, ਉਹਨੇ ਕੈਦਾਰਾ ਰਾਗ ਗਾਇਆ। ਜਦੋਂ ਕੈਦਾਰਾ ਰਾਗ ਉਹਨੇ ਬੜਾ ਵਧੀਆ ਗਾਇਆ, ਸੰਗਤਾਂ ਨੇ ਕਿਹਾ ਮਹਾਰਾਜ ਜੀ ਬੜਾ ਵਧੀਆ ਰਾਗ ਗਾਇਆ ਇਹਨੇ। ਫਿਰ ਸਤਿਗੁਰੂ ਉਪਦੇਸ਼ ਦਿੰਦੇ ਹਨ, ਉਪਦੇਸ਼ ਦਿੰਦੇ ਹੋਏ ਮਹਾਰਾਜ ਕਹਿ ਰਹੇ ਨੇ ਸੰਗਤਾਂ ਨੂੰ, ਕੈਦਾਰਾ
1: ਰਾਗਾਂ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ।
0: ਭਾਈ ਕੈਦਾਰਾ ਰਾਗ ਗਾਇਆ ਹੋਇਆ ਉਹਦਾ ਸਫਲਾ ਹੈ। ਰਾਗ ਦਾ ਅਰਥ ਹੁੰਦਾ ਪ੍ਰੇਮ। ਰਾਗ ਗਾਇਆ ਹੋਇਆ ਉਹਦਾ ਸਫਲਾ ਜਿਹੜਾ ਸ਼ਬਦ ਨਾਲ ਪਿਆਰ ਕਰਦਾ, ਨਾਮ ਨਾਲ ਪਿਆਰ ਕਰਦਾ। ਜਿਹੜਾ ਰਾਗ ਵਾਹਿਗੁਰੂ ਦੀ ਯਾਦ ਵਿੱਚ ਗਾਇਆ ਜਾਵੇ ਉਹ ਸਫਲਾ ਹੈ। ਹੁਣ ਕਈ ਤਾਂ ਦੇਖੋ ਉਹੀ ਹਾਰਮੋਨੀਅਮ ਹੁੰਦਾ, ਕਈ ਉਸੇ ਤੇ ਐਸਾ ਸ਼ਬਦ ਪੜ੍ਹਦੇ ਨੇ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਕਈ ਉਸੇ ਹਾਰਮੋਨੀਅਮ ਤੇ ਗੰਦੇ ਗੀਤ ਗਾਉਂਦੇ ਨੇ ਤੇ ਸਾਰਿਆਂ ਦਾ ਮਨ ਚੰਚਲਤਾ ਜੀ ਨੂੰ ਪ੍ਰਾਪਤ ਕਰ ਜਾਂਦਾ। ਸੋ ਕੈਦਾਰਾ ਰਾਗ ਭਾਈ ਤਾਂਹੀਓ ਸਫਲਾ ਹੈ ਜਿਹੜਾ ਸ਼ਬਦ ਨਾਲ ਪਿਆਰ ਕਰਦਾ, ਉਹਦਾ ਰਾਗ ਗਾਇਆ ਹੋਇਆ ਸਫਲਾ ਹੁੰਦਾ। ਜੇ ਆਪਾਂ ਥੋੜਾ ਪਦਛੇਦ ਕਰੀਏ, ਕੇਦਾਰਾ ਕੇ ਤੋਂ ਭਾਵ ਡੈਸ਼ ਲਾ ਕੇ, ਕੇ ਦਾਰਾ, ਦਾਰਾ ਦਾ ਅਰਥ ਹੁੰਦਾ ਇਸਤਰੀ। ਜਿਹੜਾ ਭਾਈ ਦਾਰਾ ਆਦਿਕ ਪੁੱਤਰਾਂ ਆਦਿਕਾਂ ਦਾ ਮੋਹ ਛੱਡ ਕੇ ਸ਼ਬਦ ਨਾਲ ਪ੍ਰੇਮ ਕਰੇ, ਉਹਨਾਂ ਦਾ ਜੀਵਨ ਸਫਲਾ ਹੈ ਸੰਸਾਰ ਤੇ ਆਉਣਾ।
1: ਸਤ ਸੰਗਤ ਸਿਉ ਮਿਲ ਦੋ ਰਹੇ ਸੱਚੇ ਧਰੇ ਪਿਆਰ।
0: ਸਤ ਸੰਗਤ ਮਿਲ ਦੋ ਰਹੇ, ਜਿਹੜਾ ਸਤਸੰਗ ਵਿੱਚ ਆਉਂਦਾ, ਸਤਸੰਗ ਵਿੱਚ ਆ ਕੇ ਸੱਤ ਵਸਤੂ ਦੀ ਵਿਚਾਰ ਕਰਦਾ, ਜਿਹੜਾ ਸਤਸੰਗ ਵਿੱਚ ਆ ਕੇ ਮਿਲਦਾ ਹੈ ਭਾਵ ਜੁੜਦਾ ਹੈ ਸੱਚੇ ਧਰੇ ਪਿਆਰ, ਉਹਦਾ ਭਾਈ ਸੱਚੇ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਂਦਾ, ਨਾਮ ਨਾਲ ਪਿਆਰ ਪੈ ਜਾਂਦਾ ਜਿਹੜਾ ਸਤਸੰਗ ਵਿੱਚ ਆਉਂਦਾ। ਕਿਉਂਕਿ ਇਕੱਲੇ ਬੰਦੇ ਤੇ ਘਰੇ ਬੈਠੇ ਤੇ ਮਨ ਦਾ ਹੀ ਅਸਰ ਪਿਆ ਰਹਿੰਦਾ। ਕਈ ਵਾਰੀ ਜਾਪ ਕਰਦਾ ਕੋਈ ਇਕੱਲਾ, ਸਤਸੰਗ ਕਰਦਾ ਨਹੀਂ, ਉਹ ਕਈ ਵਾਰੀ ਹੰਕਾਰ ਹੋ ਜਾਂਦਾ ਵੀ ਮੈਂ ਅੰਮ੍ਰਿਤ ਵੇਲੇ 2 ਵਜੇ ਉੱਠਦਾ, ਮੈਂ 3 ਵਜੇ ਉੱਠਦਾ। ਜਦੋਂ ਸਤਸੰਗ ਵਿੱਚ ਆਉਂਦਾ ਇੱਥੇ ਭਾਈ, ਫਿਰ ਹੰਕਾਰ ਨਾਸ਼ ਹੋ ਜਾਂਦਾ। ਜੇ ਤੂੰ 3 ਵਜੇ ਉੱਠਦਾ, ਇੱਥੇ 2 ਵਜੇ ਜਾਗਣ ਵਾਲੇ ਵੀ ਬੈਠੇ ਹੈ, 1 ਵਜੇ ਜਾਗਣ ਵਾਲੇ ਵੀ ਬੈਠੇ ਨੇ, ਸਾਰੀ ਸਾਰੀ ਰਾਤ ਜਾਗ ਕੇ ਨਾਮ ਅਭਿਆਸ ਕਰਨ ਵਾਲੇ ਵੀ ਬੈਠੇ ਹੈ, ਫਿਰ ਹੰਕਾਰ ਨਾਸ਼ ਹੋ ਜਾਂਦਾ। ਇਸ ਕਰਕੇ ਸਤਸੰਗ ਵਿੱਚ ਮਿਲੋ, ਸਤਸੰਗ ਵਿੱਚ ਜੁੜੋ ਤੇ ਵਾਹਿਗੁਰੂ ਦੇ ਨਾਮ ਨਾਲ ਫੇਰ ਹੀ ਸੱਚਾ ਪਿਆਰ ਪਵੇਗਾ।
1: ਵਿੱਚ ਉਹ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ।
0: ਜਿਹੜੇ ਨਾਮ ਸਿਮਰਨ ਕਰਦੇ ਨੇ, ਜਨਮ ਜਨਮ ਕੀ ਸਮਾਨ ਕੋ ਮਲ ਲਾਗੀ, ਕਾਲਾ ਹੋਆ ਸਿਹਾ ਹੋ, ਖੰਨਲੀ ਧੋਤੀ ਉੱਜਲ ਨਾ ਹੋਵੀ ਜੇ 100 ਧੋਵਣ ਪਾਹੋ। ਜਿਹੜੇ ਨਾਮ ਸਿਮਰਨ ਵਿੱਚ ਖਾਲਸਾ ਜੀ ਜੁੜਦੇ ਹੈ, ਉਹਨਾਂ ਦੇ ਹਿਰਦੇ ਚੋਂ ਮੈਲ ਕੱਟੀ ਜਾਂਦੀ ਹੈ ਵਿਸ਼ੇ ਵਿਕਾਰਾਂ ਦੀ, ਅੰਤਸ਼ ਕਰਨ ਉਹਨਾਂ ਦਾ ਸ਼ੁੱਧ ਹੋ ਜਾਂਦਾ, ਵਿੱਚੋਂ ਮੈਲ ਕੱਟੈ ਆਪਣੀ, ਕੋਲਾਂ ਕਾ ਕਰੇ ਆਧਾਰ, ਬਿਲਕੁਲ ਸ਼ੁੱਧ ਸਰੂਪ ਹੋ ਜਾਂਦੇ ਨੇ। ਉਹ ਆਪਣੀ ਤਾਂ ਆਧਾਰ ਕਰਦੀ ਕਰਦੇ ਨੇ ਦੇਹ ਦਾ, ਉਹ ਆਪਣੀਆਂ ਕੋਲਾਂ ਨੂੰ ਵੀ ਤਾਰ ਦਿੰਦੇ ਹਨ ਨਾਮ ਦੇ ਰਸੀਏ, ਨਾਮ ਜਪਣ ਵਾਲੇ ਅੱਗੇ ਵੀ ਆਪਣੀਆਂ ਕੋਲਾਂ ਦਾ ਆਧਾਰ ਕਰ ਦਿੰਦੇ ਹਨ। ਜਿਹੜੇ ਭਾਈ ਸ਼ਬਦ ਨਾਲ ਪਿਆਰ ਕਰਦੇ ਨੇ ਸਤਸੰਗ ਵਿੱਚ ਆ ਕੇ ਗੁਰੂ ਕੀ ਬਾਣੀ ਦੇ ਨਾਲ,
1: ਗੁਣਾ ਕੀ ਰਾਸ ਸੰਗ੍ਰਹ ਅਵਗਣ ਕੱਢੈ ਵਿਡਾਰ।
0: ਗੁਣਾ ਕੀ ਰਾਸ ਸੰਗ੍ਰਹ ਤੋਂ ਭਾਵ ਹੁੰਦਾ ਇਕੱਠੇ ਕਰਨਾ, ਗੁਣਾ ਕੀ ਰਾਸ ਸੰਗ੍ਰਹ, ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਗੁਣਾਂ ਨੂੰ ਇਕੱਠੇ ਕਰਦੇ ਹੈ। ਅਵਗੁਣ ਕੱਢੈ ਵਿਡਾਰ, ਉਹਨਾਂ ਦੇ ਅੰਦਰੋਂ ਭਾਈ ਔਗੁਣਾਂ ਦਾ ਨਾਸ਼ ਹੋ ਜਾਂਦਾ। ਜਦੋਂ ਆਪਾਂ ਗੁਰਬਾਣੀ ਨੂੰ ਜਪਾਂਗੇ, ਸਿਮਰਨ ਕਰੀ ਚੱਲਾਂਗੇ, ਐਟੋਮੈਟਿਕਲੀ ਅੰਦਰੋਂ ਔਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇ ਕਿਸੇ ਨੂੰ ਸ਼ੰਕਾ ਹੋਵੇ, ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਨਾਮ ਸਿਮਰਨ ਕਰਕੇ ਦੇਖ ਲਵੇ, ਜਿਉਂ ਜਿਉਂ ਨਾਮ ਸਿਮਰਨ ਕਰੇਗਾ ਅੰਦਰੋਂ ਔਗੁਣਾਂ ਦਾ ਨਾਸ਼ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ। ਫਿਰ ਮਨ ਨਹੀਂ ਕਰੇਗਾ ਵਿਸ਼ੇ ਵਿਕਾਰਾਂ ਵੱਲ ਵੀ, ਮਨ ਨਹੀਂ ਕਰੇਗਾ ਕਿਸੇ ਦੀ ਨਿੰਦਿਆ ਚੁਗਲੀ ਕਰਨ ਵੱਲ ਵੀ ਮਨ ਨਹੀਂ ਕਰੇਗਾ, ਫਿਰ ਨਾਮ ਦਾ ਰਸ ਆਉਣ ਲੱਗ ਜੂ। ਇਸ ਕਰਕੇ ਨਾਮ ਦੇ ਰਸ ਵਿੱਚ ਐਸੀ ਤਾਕਤ ਹੈ ਜਿਹਨੇ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਇਕੱਠਾ ਕੀਤਾ, ਸੰਗਰੇ ਤੋਂ ਭਾਵ ਨਾਮ ਰੂਪੀ ਜਿਹੜੇ ਗੁਣ ਨੇ ਉਹਨਾਂ ਚ ਮਨ ਨੂੰ ਜੋੜਿਆ। ਵੱਡੇ ਔਗਣ ਵੀ ਉਹਨਾਂ ਦੇ ਅੰਦਰੋਂ ਨਾਸ਼ ਹੋ ਗਏ। ਗਣਕਾ ਬੇਸ਼ਵਾ ਸੀ, ਕਿੱਡੇ ਔਗਣ ਕਰਦੀ ਸੀ। ਸੂਆ ਪੜਾਵਤ ਗਣਕਾ ਤਰੀ ਸੋਹਰ ਨੈਣੋ ਕੀ ਪੁੱਤਰੀ, ਉਹ ਭਾਈ ਨਾਮ ਸਿਮਰਨ ਕਰਨ ਕਰਕੇ ਉਹਦੇ ਅੰਦਰੋਂ ਔਗਣਾਂ ਦਾ ਨਾਸ਼ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਇਸੇ ਤਰ੍ਹਾਂ ਜਿਹੜੇ ਗੁਣਾਂ ਦੀ ਸਾਂਝ ਪਾਉਂਦੇ ਨੇ, ਨਾਮ ਰੂਪੀ ਗੁਣਾਂ ਨੂੰ ਇਕੱਠਾ ਕਰਦੇ ਨੇ, ਹਿਰਦੇ ਚ ਅੰਤਸ਼ਕਰਨ ਸ਼ੁੱਧ ਹੋ ਜਾਂਦਾ। ਵੱਡੇ ਵੱਡੇ ਔਗਣ

ਮਹਾਰਾਜ ਕਹਿੰਦੇ ਮਿਲਿਆ ਹੋਇਆ ਕੌਣ ਹੈ ਰੱਬ ਨਾਲ? ਮਿਲਿਆ ਹੋਇਆ ਉਹਨੂੰ ਕਹੀਂਦਾ ਜਿਹੜਾ ਆਪਣੇ ਗੁਰੂ ਦਾ ਸ਼ਬਦ ਨਹੀਂ ਛੱਡਦਾ, ਗੁਰੂ ਨੂੰ ਛੱਡ ਕੇ ਦੂਜੇ ਨਾਲ ਧਰੇ ਪਿਆਰ, ਦੂਜੇ ਤੋਂ ਭਾਵ ਦਵੈਤ ਭਾਵ ਦੇ ਵਿੱਚ ਨਹੀਂ ਪੈਂਦਾ, ਹੋਰ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਨਹੀਂ ਲੱਗਦਾ, ਹੋਰ ਮੜੀਆਂ ਮਸਾਣਾਂ ਨੂੰ ਨਹੀਂ ਮੰਨਦਾ, ਆਪਣੇ ਗੁਰੂ ਨੂੰ ਨਹੀਂ ਛੱਡਦਾ, ਉਹਨੂੰ ਆਪਾਂ ਕਹਾਂਗੇ ਇਹ ਮਿਲਿਆ ਹੋਇਆ, ਇਹ ਗੁਰਮੁਖ ਹੈ। ਜੇ ਭਾਈ ਗਾਤਰਾ ਵੀ ਪਾਇਆ, ਕੋਈ ਤਿਥ ਤਿਉਹਾਰ ਆ ਗਿਆ, ਦੀਵਾਲੀ ਆ ਗਈ, ਗਾਤਰਾ ਵੀ ਪਾਇਆ, ਹੱਥ ਵਿੱਚ ਕੱਚੀ ਲੱਸੀ ਦਾ ਡੋਲੂ ਲੈ ਕੇ ਤੇ ਦੀਵਾ ਲੈ ਕੇ ਤੁਰਿਆ ਫਿਰਦਾ ਮੜੀਆਂ ਦੇ ਵਿੱਚ ਪ੍ਰੇਤਾਂ ਨੂੰ ਪੂਜਦਾ, ਉਹਨੂੰ ਨਹੀਂ ਕਹਿ ਸਕਦੇ ਵੀ ਇਹ ਮਿਲਿਆ ਹੋਇਆ। ਨਹੀਂ ਭਾਈ, ਉਹ ਤਾਂ ਵਿਛੜਿਆ ਹੀ ਹੋਇਆ ਅਜੇ ਵੀ, ਕਿਉਂਕਿ ਵਿਛੜਿਆ ਹੋਇਆ ਕਿਉਂ ਹੈ? ਕਿਉਂਕਿ ਜੋ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਵੇਲੇ ਵਚਨ ਕੀਤਾ ਸੀ, ਉਹ ਤੇ ਪਹਿਰਾ ਨਹੀਂ ਦੇ ਰਹੇ ਆ। ਸੋ ਇਸ ਕਰਕੇ ਫਿਰ ਜੁੜੂਗਾ ਕਿਵੇਂ? ਅਰਦਾਸ ਬੇਨਤੀ ਕਰਕੇ। ਅਰਦਾਸ ਦੇ ਬੀਜ ਵਿੱਚੋਂ ਭਗਤੀ ਦਾ ਫਲ ਨਿਕਲਦਾ ਖਾਲਸਾ ਜੀ। ਇਸ ਕਰਕੇ ਆਓ, ਨਾਨਕ ਮਿਲਿਆ ਸੋ ਜਾਣੀਐ, ਉਹ ਮਿਲਿਆ ਜਾਣੋ ਜਿਹੜਾ ਗੁਰੂ ਨਹੀਂ ਛੱਡਦਾ, ਆਪਣਾ ਗੁਰੂ ਦੇ ਨਾਮ ਨੂੰ ਨਹੀਂ ਛੱਡਦਾ, ਤੇ ਹੋਰ ਮੜੀਆਂ ਮਸਾਣਾਂ ਭੂਤ ਪ੍ਰੇਤਾਂ ਆਦਿਕਾਂ ਦੀ ਪੂਜਾ ਦੇਵੀ ਦੇਵਤਿਆਂ ਦੇ ਨਾਲ ਪ੍ਰੇਮ ਨਹੀਂ ਕਰਦਾ, ਕੇਵਲ ਤੇ ਕੇਵਲ ਨਾਮ ਨਾਲ ਪ੍ਰੇਮ ਕਰਦਾ, ਉਹਨੂੰ ਮਿਲਿਆ ਜਾਣੋ।

0: है।
1: हे सच्चे पातशाह सागर जे सागर तो भाव इथे भव सागर लाउणा है। सच्चे पातशाह ए संसार रूपी भव सागर दे विचों पार होना बहुत औखा है। विषय वकारां दीआं छल्लां मारदा है, विषय वकारां दीआं छल्लां आउंदीआं ने, ते फिर किवें पार होया जावे ए संसार रूपी भव सागर चों। महाराज कहिंदे भाई सागर भव सागर संसार रूपी भव सागर नूं देख के ਉਹ ਕਦੇ ਨਹੀਂ ਡਰਦੇ। ਕੌਣ? ਜਿਨ੍ਹਾਂ ਨੂੰ ਤੇਰੇ ਨਾਮ ਨਾਲ ਪਿਆਰ ਹੈ, ਜਿਨ੍ਹਾਂ ਦੇ ਅੰਦਰ ਤੇਰਾ ਨਿਰਮਲ ਭੈ ਵਸਿਆ ਹੋਇਆ। ਵਾਹਿਗੁਰੂ ਦਾ ਡਰ ਚਾਹੀਦਾ, ਜਿਹਨੇ ਵਾਹਿਗੁਰੂ ਦਾ ਡਰ ਹਿਰਦੇ ਚ ਵਸਾ ਲਿਆ ਖਾਲਸਾ ਜੀ, ਉਹ ਕਿਸੇ ਦੁਨਿਆਵੀ ਡਰ ਤੋਂ ਨਹੀਂ ਡਰੂਗਾ। ਸੱਤ ਪ੍ਰਕਾਰ ਦਾ ਦੁਨਿਆਵੀ ਭੈ ਮੰਨਿਆ ਹੈ, ਸੱਤ ਪ੍ਰਕਾਰ ਦਾ ਦੁਨਿਆਵੀ ਡਰ, ਅਕਸ਼ ਮਾਤਰ ਭੈ, ਗੁਪਤ ਭੈ, ਜਾਤ ਜਾਤੀ ਦਾ ਭੈ ਹੋ ਗਿਆ, ਇਸ ਤਰ੍ਹਾਂ ਦਾ ਸੱਤ ਪ੍ਰਕਾਰ ਦਾ ਹੈ ਖਾਲਸਾ ਜੀ। ਉਹ ਕਿਸੇ ਪ੍ਰਕਾਰ ਦਾ ਭੈ ਨਹੀਂ ਮੰਨੇਗਾ ਜਿਹਨੇ ਗੁਰੂ ਦਾ ਨਿਰਮਲ ਭੈ ਆਪਣੇ ਹਿਰਦੇ ਚ ਵਸਾ ਲਿਆ। ਨਿਰਮਲ ਭੈ ਕੀ ਹੈ? ਗੁਰੂ ਦਾ ਅਦਬ ਕਰੀਏ ਆਪਾਂ। ਜਾਗਦੀ ਜੋਤ ਨੇ ਸੱਚੇ ਪਾਤਸ਼ਾਹ, ਇਹ ਕੋਈ ਕਿਤਾਬ ਨਹੀਂ ਹੈ, ਜਾਗਦੀ ਜੋਤ ਹਨ। ਕੱਲਾ ਗਿਆਨ ਨਹੀਂ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਆਮ ਦੁਨਿਆਵੀ ਗਿਆਨ ਤਾਂ ਬੜੀਆਂ ਕਿਤਾਬਾਂ ਚ ਵੀ ਮਿਲ ਜਾਂਦਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦੀ ਹੈ, ਜੀਵ ਈਸ਼ ਦੀ ਏਕਤਾ ਕਰਾਉਂਦੀ ਹੈ ਇਹ ਬਾਣੀ ਜਿਹੜੀ ਹੈ। ਮਨੁੱਖ ਮਿਲ ਜਾਂਦਾ ਵਾਹਿਗੁਰੂ ਦੇ ਵਿੱਚ, ਬਾਣੀ ਪੜ੍ਹਦਾ ਪੜ੍ਹਦਾ ਬਾਣੀ ਦੇ ਹੀ ਰੂਪ ਹੋ ਜਾਂਦਾ, ਐਸੀ ਤਾਸੀਰ ਐਸਾ ਗੁਣ ਹੈ। ਇਸ ਕਰਕੇ ਜਿਹਨੇ ਵਾਹਿਗੁਰੂ ਦਾ ਭੈ ਹਿਰਦੇ ਚ ਵਸਾ ਲਿਆ ਤੇ ਜਿਨ੍ਹਾਂ ਨੇ ਵਾਹਿਗੁਰੂ ਦਾ ਭੈ ਹਿਰਦੇ ਚ ਵਸਾਇਆ ਉਹ ਕਦੇ ਗੁਰਬਾਣੀ ਤੇ ਕਿੰਤੂ ਪਰੰਤੂ ਨਹੀਂ ਕਰਦੇ ਖਾਲਸਾ ਜੀ। ਉਹ ਕਦੇ ਆ ਪਾਵਨ ਸਰੋਵਰ ਤੇ ਕਿੰਤੂ ਪਰੰਤੂ ਨਹੀਂ ਕਰਦੇ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ ਨਹੀਂ ਕਹਿੰਦੇ ਜਿਨ੍ਹਾਂ ਨੇ ਗੁਰੂ ਕਾ ਭੈ ਹਿਰਦੇ ਚ ਵਸਾ ਲਿਆ ਖਾਲਸਾ ਜੀ। ਜਿਨ੍ਹਾਂ ਨੇ ਨਹੀਂ ਵਸਾਇਆ ਭਾਈ ਉਹਦੇ ਲਈ ਤਾਂ ਫਿਰ ਆਮ ਏ ਆ। ਗੁਰੂ ਕਾ ਭੈ ਸਤਿਕਾਰ ਕਰਨਾ, ਹੁਣ ਆਪਾਂ ਕਈ ਵਾਰੀ ਗੁਰੂ ਦੀ ਹਜ਼ੂਰੀ ਚ ਰੌਲਾ ਹੀ ਲੱਗ ਜਾਂਦੇ ਆ ਪਾਉਣ, ਇਹ ਵੀ ਮਨ ਮਤ ਹੈ। ਹਰ ਜਸ ਚਲਤੇ ਜੋ ਬਾਤ ਚਲਾਵੈ ਗੋਬਿੰਦ ਸਿੰਘ ਵੈ ਸਿੱਖ ਨਹੀਂ ਭਾਵੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਜਿਹੜਾ ਹਰੀ ਜਸ ਦੇ ਹੁੰਦਿਆਂ ਕਥਾ ਹੁੰਦਿਆਂ ਕੀਰਤਨ ਹੁੰਦਿਆਂ ਰੌਲਾ ਪਾਵੇ। ਗੁਰੂ ਕੀ ਹਜ਼ੂਰੀ ਵਿੱਚ ਜਦੋਂ ਆਉਣਾ ਹੌਲੀ ਬੋਲਣਾ। ਆਮ ਤੌਰ ਤੇ ਮੋਬਾਇਲ ਦੀ ਵਰਤੋਂ ਲੱਗ ਜਾਂਦੇ ਨੇ ਕਰਨ ਕਈ ਪ੍ਰੇਮੀ। ਇੱਕ ਅਸੀਂ ਉਦਾਹਰਨ ਦਿੰਦੇ ਹਾਂ, ਦੁਨਿਆਵੀ ਉਦਾਹਰਨ ਹੈ, ਕਿਸੇ ਆਫਿਸਰ ਦੇ ਕਮਰੇ 'ਚ ਤੁਸੀਂ ਜਾਣਾ ਹੋਵੇ ਉਦੋਂ ਮੋਬਾਇਲ ਵੀ ਬੰਦ ਕਰਕੇ ਜਾਣਗੇ, ਲੱਤਾਂ ਕੰਬਦੀਆਂ ਨੇ। ਉਹ ਖਾਲਸਾ ਜੀ, ਉਹ ਅਫਸਰ ਦੀ ਵੱਧ ਤੋਂ ਵੱਧ ਤਹਿਸੀਲ 'ਚ ਚੱਲਦੀ ਹੋਊ, ਜ਼ਿਲ੍ਹੇ 'ਚ ਚੱਲਦੀ ਹੋਊ, ਚਲੋ ਪੰਜਾਬ 'ਚ ਚੱਲਦੀ ਹੋਊ, ਉੱਥੇ ਇੰਨਾ ਡਰ ਹੈ ਉਹਦੇ ਡੰਡੇ ਦਾ, ਅਤੇ ਆਹ ਤਰਲੋਕੀ ਦਾ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ, ਇੱਥੇ ਸਾਨੂੰ ਅਧਿਕਾਰ ਕਿਹਨੇ ਦਿੱਤਾ ਰੌਲਾ ਪਾਉਣ ਦਾ? ਅਫਸਰ ਤੋਂ ਡਰਦਾ ਹੈ, ਲੱਤਾਂ ਕੰਬਦੀਆਂ ਨੇ, ਉੱਥੇ ਮੋਬਾਇਲ ਵੀ ਬੰਦ, ਸਭ ਕੁਝ ਬੰਦ, ਤੇ ਇੱਥੇ ਖੱਪ ਪਾਉਣੀ, ਕਿਹਨੇ ਅਧਿਕਾਰ ਦਿੱਤਾ ਸਾਨੂੰ? ਇਹ ਹੈ ਭੈ ਅੰਦਰ ਰੱਖਣਾ। ਹੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ 'ਚ ਆਇਆ, ਹੌਲੀ ਬੋਲਣਾ, ਪ੍ਰੇਮ ਸਹਿਤ ਬੋਲਣਾ। ਇਹ ਜਾਗਦੀ ਜੋਤ ਨੇ ਸਤਿਗੁਰੂ ਮਹਾਰਾਜ, ਜਿਨ੍ਹਾਂ ਨੇ ਗੁਰੂ ਦਾ ਡਰ ਅੰਦਰ ਵਸਾ ਲਿਆ ਬਾਕੀ ਦੇ ਡਰ ਨਹੀਂ ਰਹਿੰਦਾ, ਇਹ ਚੱਕੇ ਜਾਂਦੇ ਨੇ ਸਾਰੇ।
0: ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ।
1: ਤੇ ਜਿਨ੍ਹਾਂ ਨੇ ਭਾਈ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਉਹਨਾਂ ਨੂੰ ਸੰਤੋਖ ਪ੍ਰਾਪਤ ਹੁੰਦਾ, ਤੇ ਫਿਰ ਉਹ ਨਾਮ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਅੰਦਰ ਬਿਗਸ ਤੋਂ ਭਾਵ ਖੇੜਾ ਆ ਜਾਂਦਾ, ਨਾਨਕ ਬਿਗਸਾ ਨਾਏ। ਨਾਮ ਜਪਣ ਕਰਕੇ ਹਿਰਦੇ ਚ ਖੇੜਾ ਆ ਜਾਂਦਾ, ਕਮਲ ਫੁੱਲ ਖਿਰ ਜਾਂਦਾ ਹਿਰਦੇ ਦਾ, ਹਰ ਸਮੇਂ ਆਨੰਦ ਵਿੱਚ ਰਹਿੰਦੇ ਨੇ ਬ੍ਰਹਮ ਗਿਆਨੀ ਕੇ ਘਰ, ਸਦਾ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
0: ਮਹੱਲਾ ਚੌਥਾ।
1: ਅੱਗੇ ਫਿਰ ਚੌਥੇ ਪਾਤਸ਼ਾਹ ਬਚਨ ਕਰਦੇ ਹਨ,
0: ਚੜ ਬੋਹਿਤ ਹੈ ਚਾਲ ਸੌ ਸਾਗਰ ਲਹਿਰੀ ਦੇ।
1: ਜਿਹੜਾ ਬੋਹਿਤ ਹੈ ਤੋਂ ਭਾਵ ਨਾਮ ਰੂਪੀ ਜਹਾਜ, ਜਿਹੜਾ ਨਾਮ ਰੂਪੀ ਜਹਾਜ ਤੇ ਚੜ ਗਿਆ ਨਾ ਖਾਲਸਾ ਜੀ, ਉਹਨੂੰ ਫਿਰ ਸੰਸਾਰ ਰੂਪੀ ਭਵ ਸਾਗਰ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਲਹਿਰਾਂ ਉਹਦਾ ਕੱਖ ਨਹੀਂ ਵਿਗਾੜ ਸਕਦੀਆਂ। ਤੇ ਜਿਹੜਾ ਵਿਸ਼ੇ ਵਕਾਰਾਂ ਦੇ ਜਹਾਜ਼ ਤੇ ਚੜ ਗਿਆ ਉਹਨੂੰ ਫਿਰ ਵਿਸ਼ੇ ਵਕਾਰਾਂ ਦੀਆਂ ਲਹਿਰਾਂ ਨੇ ਡੋਬ ਦੇਣਾ। ਇਸ ਕਰਕੇ ਨਾਮ ਰੂਪੀ ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਇਸ ਕਰਕੇ ਨਾਮ ਰੂਪੀ ਜਹਾਜ਼ ਤੇ ਆਪਾਂ ਚੜ੍ਹਨਾ, ਫਿਰ ਸੰਸਾਰ ਰੂਪੀ ਭਵ ਸਾਗਰ ਦੀਆਂ ਵਿਸ਼ੇ ਵਕਾਰਾਂ ਰੂਪ ਲਹਿਰਾਂ ਵੀ ਕੱਖ ਨਹੀਂ ਵਿਗਾੜ ਸਕਦੀਆਂ।
0: ਠਾਕ ਨਾ ਸੱਚੈ ਬੋਹੇ ਥੈ ਜੇ ਗੁਰ ਧੀਰਕ ਦੇ।
1: ਠਾਕ ਨਾ ਸੱਚੈ ਬੋਹੇ ਥੈ ਜੇ ਗੁਰ ਧੀਰਕ ਦੇ। ਜੇ ਗੁਰੂ ਦਾ ਸ਼ਬਦ ਨਾਮ ਸ਼ਬਦ ਦੀ ਕਮਾਈ ਕਰਾਂਗੇ, ਧੀਰਕ ਤੋਂ ਭਾਵ ਆਸਰਾ, ਫਿਰ ਸਤਿਗੁਰੂ ਸਾਨੂੰ ਆਸਰਾ ਦੇਣਗੇ ਸਾਡੇ ਮਨ ਨੂੰ, ਮਨ ਡੋਲੇਗਾ ਨਹੀਂ। ਠਾਕ ਤੋਂ ਭਾਵ ਰੁਕਾਵਟ, ਠਾਕ ਨਾ ਸੱਚੈ ਬੋਹੇ ਥੈ ਖਾਲਸਾ ਜੀ, ਫਿਰ ਉਹਦੇ ਜੀਵਨ ਰੂਪੀ ਬੇੜੇ ਨੂੰ ਸੰਸਾਰ ਰੂਪੀ ਭਵ ਸਾਗਰ ਚ ਕੋਈ ਰੋਕ ਨਹੀਂ ਸਕਦਾ। ਉਹਨੂੰ ਧੀਰਕ ਆਸਰਾ ਗੁਰੂ ਦੇਵੇਗਾ, ਜਿਹਨੇ ਸੱਚੇ ਪਾਤਸ਼ਾਹ ਦੇ ਨਿਰਮਲ ਭੈ ਨੂੰ ਹਿਰਦੇ ਚ ਵਸਾਲਿਆ। ਅੰਮ੍ਰਿਤ ਵੇਲਾ ਤੇ ਰਹਿ ਰਾਸ ਦਾ ਸਮਾਂ ਜਿਹਨੇ ਸੰਭਾਲ ਲਿਆ, ਉਹਦੇ ਜੀਵਨ ਰੂਪੀ ਬੇੜੇ ਨੂੰ ਦੁਨੀਆਂ ਦੀ ਤਾਕਤ ਸੰਸਾਰ ਰੂਪੀ ਵਿਸ਼ੇ ਵਕਾਰ ਰੂਪੀ ਲਹਿਰਾਂ ਚ ਡੋਬ ਨਹੀਂ ਸਕਦੀ, ਜਿਨ੍ਹਾਂ ਨੇ ਗੁਰੂ ਦੇ ਨਾਮ ਦਾ ਧੀਰਕ ਤੋਂ ਭਾਵ ਆਸਰਾ ਤੱਕ ਲਿਆ ਹੈ।
0: ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ।
1: ਗੁਰ ਦੱਸੈ ਸਾਵਧਾਨ, ਗੁਰ ਦਿਸੈ ਸਾਵਧਾਨ। ਸਾਵਧਾਨ ਤੋਂ ਭਾਵ ਆਪਾਂ ਸਾਰੇ ਜਾਣਦੇ ਹਾਂ ਵੀ ਸੰਤਰਕ ਰਹਿਣਾ, ਸੰਤਰਕ, ਆਲਸ ਨਹੀਂ ਪੈਣੀ ਚਾਹੀਦੀ। ਤਿਤ ਦਰ ਜਾਏ ਉਤਾਰੀਆ, ਕਿੱਥੇ ਜਾ ਕੇ ਸਾਡਾ ਪਾਰ ਉਤਾਰਾ ਹੁੰਦਾ ਹੈ? ਇਹ ਨਾਮ ਰੂਪੀ ਜਹਾਜ਼ ਜਿਹੜਾ ਸਾਨੂੰ ਕਿੱਥੇ ਉਤਾਰਦਾ ਹੈ? ਜਾ ਕੇ ਦਰਗਾਹ ਚ ਸਤਿਗੁਰਾਂ ਦੇ ਸਨਮੁੱਖ। ਸਤਿਗੁਰੂ ਮਹਾਰਾਜ ਇਸ ਕਰਕੇ ਸਾਵਧਾਨ ਸਾਨੂੰ ਕਰਦੇ ਹੈ ਕਿ ਹੇ ਭਾਈ ਸਾਵਧਾਨ ਹੋ, ਨਾਮ ਰੂਪੀ ਜਹਾਜ਼ ਤੇ ਚੜ੍ਹ ਤਾਂ ਸੰਸਾਰ ਰੂਪੀ ਭਵ ਸਾਗਰ ਦੀਆਂ ਵਿਸ਼ੇ ਵਕਾਰਾਂ ਰੂਪੀ ਲਹਿਰਾਂ ਤੈਨੂੰ ਤੰਗ ਨਹੀਂ ਕਰਨਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਦੀ ਦਰਗਾਹ ਵਿੱਚ ਹੀ ਉਤਰੇਗਾ ਜਾ ਕੇ, ਲੋਕ ਪ੍ਰਲੋਕ ਸਫਲਾ ਹੋ ਜਾਵੇਗਾ ਤੇਰਾ।
0: ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ।
1: ਜਿਨ੍ਹਾਂ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਹੋ ਜਾਵੇ, ਨਜ਼ਰ ਤੋਂ ਦ੍ਰਿਸ਼ਟੀ ਹੋ ਜਾਵੇ, ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ। ਉਹ ਭਾਈ ਲੋਕ ਪ੍ਰਲੋਕ ਦੇ ਵਿੱਚ ਮਾਨ, ਦਰਗਾਹ ਚ ਵੀ, ਇੱਥੇ ਵੀ ਮਾਨ ਪ੍ਰਾਪਤ ਕਰਦੇ ਹਨ।
0: ਪੌੜੀ ਨਿਹਕੰਟਕ ਰਾਜ ਪੁੰਚ ਤੋਂ ਗੁਰਮੁਖ ਸੱਚ ਕਮਾਈ।
1: ਨਿਹਕੰਟਕ ਨਿਸ਼ਕਪਟ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ। ਜਿਹੜੇ ਗੁਰਮੁਖ ਸੱਚੇ ਨਾਮ ਦੀ ਕਮਾਈ ਕਰਦੇ ਹਨ, ਉਹ ਖਾਲਸਾ ਜੀ ਨਿਸ਼ਕਪਟ ਰਾਜ ਪ੍ਰਾਪਤ ਕਰ ਲੈਂਦੇ ਨੇ। ਨਿਸ਼ਕਪਟ ਰਾਜ ਤੋਂ ਭਾਵ ਆਤਮਕ ਸਰੂਪ ਦੀ ਸੋਝੀ ਹੋ ਜਾਣੀ। ਖਾਲਸਾ ਜੀ ਸੱਚਖੰਡ ਰੂਪੀ ਜਗ੍ਹਾ ਨੂੰ ਪ੍ਰਾਪਤ ਕਰ ਲੈਣਾ, ਐਸਾ ਰਾਜ ਜਿਹੜਾ ਕਦੇ ਨਾਸ਼ ਹੀ ਨਹੀਂ ਹੁੰਦਾ, ਉਹ ਰਾਜ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ। ਇੱਕ ਤਾਂ ਰਾਜ ਸੰਸਾਰ ਦਾ ਹੈ, ਕੋਈ 5 ਸਾਲ ਰਾਜ ਕਰਦਾ, 10 ਸਾਲ ਕਰਦਾ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾ, ਉਹ ਸਦੀਵੀ ਰਾਜ ਪ੍ਰਾਪਤ ਕਰ ਲੈਂਦੇ ਨੇ, ਗੁਰੂ ਦੀ ਗੋਦ ਰੂਪੀ ਆਸਨ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਹਨ।
0: ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ।
1: ਜਿਹੜਾ ਵਾਹਿਗੁਰੂ ਹੈ ਸੱਚੇ ਤਖਤ ਤੇ ਬੈਠਾ, ਸੱਚਖੰਡ ਰੂਪੀ ਥਾਂ ਹੈ, ਉਹ ਇਨਸਾਫ ਕਰਦਾ ਹੈ, ਨਿਆਉ ਕਰਦਾ ਹੈ, ਨਿਆਂ ਕਰਦਾ ਹੈ, ਸਤ ਸੰਗਤ ਮੇਲ ਮਲਾਈ। ਖਾਲਸਾ ਜੀ ਸਤ ਸੰਗਤ ਮੇਲ ਮਲਾਈ, ਸਤਸੰਗ ਦੇ ਵਿੱਚ ਆ ਕਰਕੇ ਉਸ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਤੇ ਉਹ ਜਿਹੜਾ ਵਾਹਿਗੁਰੂ ਹੈ ਫਿਰ ਇਨਸਾਫ ਕਰਦਾ, ਜੀਵਾਂ ਨੂੰ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਜ਼ਾ ਜਾਂ ਕੀਤੇ ਹੋਏ ਕਰਮਾਂ ਦੇ ਮੁਤਾਬਕ ਫਲ ਦਿੰਦਾ। ਉਹਦੇ ਘਰ ਚ ਇਨਸਾਫ਼ ਹੈ, ਬੇਇਨਸਾਫ਼ੀ ਨਹੀਂ ਹੈ।
0: ਸੱਚਾ ਉਪਦੇਸ਼ ਹਰ ਜਾਪਣਾ, ਹਰ ਸਿਉ ਬਣ ਆਈ।
1: ਜਿਨ੍ਹਾਂ ਦੀ ਹਰੀ ਪਰਮੇਸ਼ਰ ਦੇ ਨਾਲ ਬਣ ਆਈ ਹੈ ਨਾ, ਪ੍ਰੀਤੀ ਪੈ ਗਈ। ਸੱਚਾ ਉਪਦੇਸ਼ ਹਰ ਜਾਪਣਾ, ਹਰ ਤੋਂ ਭਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ, ਜਿਨ੍ਹਾਂ ਦੀ ਸੱਚੇ ਪਾਤਸ਼ਾਹ ਨਾਲ ਪ੍ਰੀਤੀ ਪੈ ਗਈ, ਪ੍ਰੇਮ ਪੈ ਗਿਆ, ਉਹ ਫਿਰ ਖਾਲਸਾ ਜੀ ਸੱਚੇ ਉਪਦੇਸ਼ ਨੂੰ ਕਮਾਉਂਦੇ ਹਨ ਵਾਹਿਗੁਰੂ ਦੇ ਨੂੰ।
0: ਐਥੇ ਸੁਖਦਾਤਾ ਮਨ ਵਸੈ, ਅੰਤ ਹੋਏ ਸਖਾਈ।
1: ਜਿਨ੍ਹਾਂ ਨੇ ਸੁੱਖਾਂ ਦਾ ਦਾਤਾ ਜਿਹੜਾ ਉਹ ਕਿਹੜਾ ਨਾਮ ਵਾਹਿਗੁਰੂ ਦਾ ਮਨ ਚ ਵਸਾ ਲਿਆ, ਅੰਤ ਹੋਏ ਸਖਾਈ, ਉਹਨਾਂ ਦਾ ਅੰਤ ਦਾ ਸਮਾਂ ਹੈ ਨਾ ਜਿਹੜਾ, ਉਹ ਵੀ ਸੌਖਾ ਹੋ ਜਾਂਦਾ ਹੈ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਬਾਣੀ ਕਹਿੰਦੀ ਆ ਕੋਈ ਪਤਾ ਨਹੀਂ ਕਿਵੇਂ ਮਰਨਾ, ਕਿੱਥੇ ਮਰਨਾ, ਕਿਹੜੀ ਹਾਲਤ ਚ ਮਰਨਾ। ਪਰ ਸਤਿਗੁਰਾਂ ਨੇ ਇੱਕ ਬਚਨ ਕਿਹਾ, ਜੇ ਕਰ ਸਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜਿਨ੍ਹਾਂ ਨੂੰ ਸਹਿਬ ਨਹੀਂ ਮਨੋ ਵਿਸਰਦਾ, ਉਹਨਾਂ ਦਾ ਮਰਨਾ ਵੀ ਸਹਿਲਾ ਤੋਂ ਭਾਵ ਸੌਖਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਸਹਿਬ ਨਹੀਂ ਮਨੋ ਵਿਸਰਦਾ, ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਬੰਦ ਕਟਵਾ ਲਿਆ ਸੁਖਮਨੀ ਸਾਹਿਬ ਦਾ।

ਦੀ ਕਿਰਪਾ ਦੇ ਨਾਲ ਸੋਝੀ ਪ੍ਰਾਪਤ ਹੁੰਦੀ ਹੈ ਨਾ, ਹਰ ਸਿਉਂ ਪ੍ਰੀਤ ਉਪਜੀ, ਫਿਰ ਖਾਲਸਾ ਜੀ ਹਰੀ ਦੀ ਪ੍ਰੀਤ ਪ੍ਰਗਟ ਹੁੰਦੀ ਹੈ ਹਿਰਦੇ 'ਚ, ਜਦੋਂ ਗੁਰੂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਪ੍ਰਾਪਤ ਹੁੰਦੀ ਹੈ। ਇਹਦਾ ਆਪਾਂ ਇਹ ਵੀ ਅਰਥ ਕਰ ਸਕਦੇ ਹਾਂ, ਹਰ ਸਿਉਂ ਪ੍ਰੀਤ ਉਪਜੀ, ਜਦੋਂ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਪ੍ਰੀਤੀ ਪੈਂਦੀ ਹੈ, ਗੁਰ ਸੋਝੀ ਪਾਈ, ਫਿਰ ਗੁਰਾਂ ਦੇ ਬਾਰੇ ਅੰਦਰੋਂ ਗਿਆਨ ਪ੍ਰਾਪਤ ਹੋ ਜਾਂਦਾ, ਗੁਰੂ ਕੀ ਕਹਿੰਦਾ, ਗੁਰੂ ਦਾ ਉਪਦੇਸ਼ ਕੀ ਹੈ, ਤੂੰ ਸੰਸਾਰ ਤੇ ਕੀ ਕਰਨ ਆਇਆ ਹੈ, ਤੇਰਾ ਨਿਸ਼ਾਨਾ ਕੀ ਹੈ, ਇਹ ਫਿਰ ਸੋਝੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਨਾਮ ਨਾਲ ਪ੍ਰੀਤੀ ਪੈਂਦੀ ਹੈ। ਹੌਲੀ ਹੌਲੀ ਅੰਦਰੋਂ ਮੈਲ ਹਿਰਦੇ ਦੀ ਲਹਿ ਜਾਂਦੀ ਹੈ, ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਔਗਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਮੇਸ਼ਰ ਦੇ ਪਿਆਰੇ 'ਚ ਪਰਮੇਸ਼ਰ ਵਾਲੇ ਗੁਣ ਆ ਜਾਂਦੇ ਨੇ, ਐਸਾ ਤਸੀਰ ਹੈ ਪਰਮੇਸ਼ਰ ਦੇ ਨਾਮ ਵਿੱਚ। ਆਓ ਇੱਥੇ ਲੜੀਵਾਰ ਕਥਾ ਦੀ ਸਮਾਪਤੀ ਹੈ, ਦੋ ਪੰਕਤੀਆਂ ਪੜ੍ਹ ਕੇ ਅਖੀਰਲੀਆਂ ਸਮਾਪਤ ਕਰਾਂਗੇ। ਵਿਚਾਰਾਂ ਕਰਦਿਆਂ ਤੋਂ ਇੱਕਣੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਬੇਅਦਬੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਅੱਜ ਸਰੀਰ ਵੀ ਢਿੱਲਾ ਸੀ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਆਓ ਨਾਮ ਦੇ ਨਾਲ ਪ੍ਰੀਤੀ ਕਰੀਏ, ਫੇਰ ਇਹ ਨਹਿ ਕਪਟ ਰਾਜ ਜਿਹੜਾ ਹੈ ਉਹ ਆਪਾਂ ਨੂੰ ਪ੍ਰਾਪਤ ਹੋਵੇਗਾ, ਨਿਸ਼ਕਪਟ ਰਾਜ ਦੀ ਪ੍ਰਾਪਤੀ ਸਦੀ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਡ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ ਜਗਤ ਗੁਰੂ ਰੰਪਲ ਜੀ ਡੋਟ ਓ ਆਰ ਜੀ ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਓਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮੇਲ ਜਾਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੇ ਉਪਾਏ, ਤਾਕਾ ਰਿਜ ਕੇ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ।

शरण परे की राखो शरमान, जप तप संयम धर्म ना कमा।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜੇ ਸਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ

लागे वाज अनहद तोरे, सुनते पुनीत कहते पवित्र सत।

ਵੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਹਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਨਹੀਂ ਵਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ

ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸ ਬਸ ਤੂਲੇ ਪਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਪੀਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੁ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਲਿਖੈ ਕਤ ਹੈ ਨਾ ਛੂਟੀਐ, ਖਿਨ ਖਿਨ ਭੂਲਨਹਾਰ। ਬਖਸਨਹਾਰ ਬਖਸ ਲੈ, ਨਾਨਕ ਪਾਰਿ ਉਤਾਰ। ਸੁਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸੰਮਦੀ, ਨੂਰ ਔਰ ਸਹੁ ਕੁਰ ਸਹੁ ਚਟੀਐ, ਤਦ ਡਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ।

ਸੋ ਦਿਨ ਕੈਸੇ ਭੁੱਲਿਆ ਰਹਾ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਤਨ ਕੀਆ ਮਰਤੀ ਬਾਰ ਲੇ ਹੋ ਕਰੀਐ ਭੂਤ ਰਹਿਣ ਕਿਉਂ ਦੀਆ ਦੇਹਰੀ ਲਾ ਬਰੀ ਨਾਰ ਸੰਗ ਪਈ ਆਗੈ ਸੱਜਣ ਸੋਹੇਲਾ ਮਰ ਕਟ ਲਾਓ ਸਭ ਲੋਗ ਕੁਟੰਬ ਪਇਓ ਆਗੈ ਹੰਸ ਅਕੇਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, 2nd floor, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
4: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
3: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-23-32nd Avenue, ਨੌਰਥ ਈਸਟ, ਕੈਲਗਰੀ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
3: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।